ਸਭ ਤੋਂ ਚੰਗੀ ਖੁਸ਼ਬੂ ਤੇਰੇ ਕੋਲੋਂ ਸੰਗ ਗਈ ਨੀ ਤੂੰ ਮੁਰਦੇ ਜ਼ਿੰਦਾ ਕਰ ਦੇਂਗੀ ਜੇ ਕਬਰਾਂ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.
3: Thank you.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸ਼ਰਨੈਕਸਸ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ 12 ਤਰੀਕ ਹੈ ਮਈ ਦੇ ਮਹੀਨੇ ਦੀ, ਅੱਜ ਮੰਗਲਵਾਰ ਦਾ ਦਿਨ ਅਤੇ ਦਿਨ ਤੁਸੀਂ ਰੇੜੇ ਪਾ ਲਿਆ ਹੋਊਗਾ। ਹੁਣ ਜਿੱਥੇ ਸਵੇਰੇ ਸਵੇਰੇ ਦੇ ਸਮੇਂ ਕਾਫੀ ਜ਼ਿਆਦਾ ਧੁੰਦ ਸੀ, ਉੱਥੇ ਹੁਣ ਵੇਖ ਰਹੇ ਹਾਂ ਕਿ ਕਾਫੀ ਸੋਹਣੀ ਧੁੱਪ ਚੜ੍ਹਾਈ ਹੈ। ਜਿੰਨੀ ਜ਼ਿਆਦਾ ਠੰਡਾ ਠੰਡਾ ਜਿਹਾ ਮਾਹੌਲ ਚਾਲ ਹੁੰਦਾ ਵਾ, ਉਨਾ ਹੀ ਵਧੀਆ ਧੁੱਪ। ਸੋ ਆਪਾਂ ਜੇ ਪੰਜਾਬ ਦਾ ਵੀ ਤੂਰ ਸਾਹਿਬ ਆਪਾਂ ਵੇਖੀਏ ਮਾਹੌਲ ਚਾਲ, ਅਤੇ ਜਿੱਦਣ ਸਭ ਤੋਂ ਵੱਧ ਕੋਰਾ ਪੈਂਦਾ ਹੁੰਦਾ ਉੱਦਣ ਉਨੀ ਤਿੱਖੀ ਉਨੀ ਵਧੀਆ ਧੁੱਪ ਲੱਗਦੀ ਹੁੰਦੀ ਹੈ ਨਾ,
1: ਉਨਾ ਹੀ ਜ਼ਿਆਦਾ ਮਜ਼ਾ ਆਉਂਦਾ,
0: ਉਨਾ ਹੀ ਜ਼ਿਆਦਾ ਮੁੜ ਕੇ
1: ਐਸਾ ਹੋਇਆ।
0: ਇਹ ਚੀਜ਼ ਕੈਨਬਰਾ 'ਚ ਵੀ ਹੁੰਦੀ ਹੈ, ਕੈਨਬਰਾ 'ਚ ਸਵੇਰੇ ਸਵੇਰੇ ਦੇ ਸਮੇਂ, ਜਿੰਨਾ ਮੈਂ ਦੋ ਚਾਰ ਵਾਰੀ ਵੇਖਿਆ ਤਜਰਬਾ, ਵੀ ਉੱਥੇ ਜਿੱਦਾਂ ਸਵੇਰੇ ਸਵੇਰੇ ਦੇ ਸਮੇਂ ਪੂਰਾ ਕੋਰਾ ਜਿਹਾ ਜੰਮਿਆ ਹੋਵੇ ਨਾ, ਅਤੇ ਅੱਗੇ ਚੱਲ ਕੇ ਫਿਰ ਉਨੀ ਸੋਹਣੀ ਧੁੱਪ ਲੱਗ ਜਾਂਦੀ।
1: ਮੈਂ ਦੂਜੇ ਪਾਸੇ ਵੇਖਦਾ ਹੁੰਦਾ ਵੀ ਜੇ ਅੱਜ ਧੁੱਪ ਬਹੁਤ ਸੋਹਣੀ ਲੱਗੀ ਵੀ ਤੜਕੇ ਸਵੇਰੇ ਬਹੁਤਾ ਕੋਰਾ ਪਏਗਾ।
0: ਹਾਂ ਇਹ ਵੀ ਹੈਗਾ, ਕਿਉਂਕਿ ਜਦੋਂ ਕੰਟੀਨਿਊਟੀ ਦੇ ਵਿੱਚ ਚੱਲਦਾ, ਕਿਉਂਕਿ ਮੈਲਬਨ 'ਚ ਇਹ ਚੀਜ਼ ਜ਼ਿਆਦਾ ਨਹੀਂ ਆਪਾਂ ਵੇਖ ਪਾਉਂਦੇ, ਕਿਉਂਕਿ ਬੜੀ ਫਲਕਚੁਏਸ਼ਨ ਆ
1: ਹਰ ਜਗ੍ਹਾ 'ਤੇ, ਮੌਸਮ ਬਹੁਤ ਬਦਲਦਾ।
0: ਹਾਂ ਪਰ ਅਦਰਵਾਈਜ਼ ਤੁਹਾਡੀ ਇਹ ਤੁਹਾਡੀ ਗੱਲ ਸਹੀ ਆ ਵੀ ਜਦੋਂ ਬਹੁਤ ਸੋਹਣੀ ਤਿੱਖੜ ਧੁੱਪ ਲੱਗੇ ਇਹੋ ਜਿਹੇ ਦਿਨ ਜਾਂ ਸਿਆਲੀ ਦਿਨਾਂ 'ਚ ਖਾਸ ਤੌਰ
1: 'ਤੇ ਸਵੇਰੇ ਕੋਰਾ ਪੈਣਾ ਹੀ ਪੈਣਾ।
0: ਹੁਣ ਤਾਂ ਇੱਕਦਮ ਹੀ ਆਪਾਂ ਵੇਖਿਆ ਮੌਸਮ ਬਦਲ ਗਿਆ ਨਾ, ਅਤੇ ਹਾਲੇ ਜਿੱਦਾਂ ਮੌਸਮ ਉਸ ਮਜਾਜ ਦੇ ਵਿੱਚ ਹੈ ਵੀ ਹਾਲੇ ਯਕੀਨ ਜਿਹਾ ਨਹੀਂ ਆਉਂਦਾ ਵੀ ਇੱਦਾਂ ਹੀ ਰਹਿਣਾ ਹੈ ਗਾਂ ਫਿਰ ਨਾ।
1: ਮੌਸਮ ਨਾ ਐਕਚੁਲੀ ਇਨਸਾਨਾਂ ਨੂੰ ਕੰਪੀਟ ਕਰ ਰਿਹਾ ਨਾ ਵੀ ਤੁਸੀਂ ਮੇਰੇ ਤੋਂ ਪਹਿਲਾਂ ਕਿਵੇਂ ਬਦਲ ਸਕਦੇ ਜੇ, ਮੈਂ ਤੁਹਾਡੇ ਤੋਂ ਪਹਿਲਾਂ ਬਦਲਾਂਗਾ।
0: ਇੱਕ ਦਿਨ 'ਚ ਕਿੰਨੀ ਕਿੰਨੀ ਵਾਰੀ
1: ਬੜੀ ਵਾਰੀ ਬਦਲਦਾ
0: ਇਨਸਾਨ, ਤਾਂ ਚਲੋ ਇਨਸਾਨ ਤਾਂ ਹੈ ਹੀ ਇੱਦਾਂ ਦਾ ਨਾ ਵੀ ਉਹ ਮਾੜੀ ਜਿਹੀ ਕੋਈ ਗੱਲ ਕਹਿ ਜੇ ਤਾਂ ਉਸ ਵੇਲੇ ਬਦਲ ਜਾਣਾ। ਮੰਨ ਲਓ ਤੁਸੀਂ ਬੜੇ ਖੁਸ਼ ਹੋ, ਤੁਹਾਨੂੰ ਕੋਈ ਅੱਗੋਂ ਕੁੱਟੂ ਚੀਜ਼ ਹੀ ਗੱਲ ਕਰ ਜੇ ਤਾਂ ਉਸ ਵੇਲੇ ਤੁਸੀਂ ਨਾ, ਮੌਸਮ ਨੂੰ ਥੋੜ੍ਹੀ ਇਹ ਥੋੜ੍ਹੀ ਵੀ ਬੱਦਲਾਂ ਨੂੰ ਕੋਈ ਇੱਕ ਬੱਦਲ ਦੂਜੇ ਨੂੰ ਟਿਚਰ ਕਰਕੇ ਲੰਘ ਜਾਂਦਾ ਹੋਊਗਾ, ਜਾਂ ਕੋਈ ਸੂਰਜ ਨੂੰ ਕੋਈ ਮਾੜਾ ਚੰਗਾ ਬੋਲ ਜਾਂਦਾ ਹੋਊਗਾ, ਹੈ ਨਾ, ਜਾਂ ਕੋਈ ਹੈ ਨਾ ਬਦਲ, ਮਤਲਬ ਇੱਦਾਂ ਥੋੜ੍ਹੀ ਹੋਊਗਾ ਕੋਈ ਵੀ ਉਹਦੇ ਵਿੱਚ ਇੱਕਦਮ।
1: ਨਹੀਂ ਮੈਂ ਹੁਣ ਇਹ ਇਮੈਜਿਨ ਥੋੜ੍ਹੀ ਕਰ ਰਿਹਾ ਵੀ ਵਾਕਿਆ ਟਿਚਰਾਂ ਕਰਕੇ ਲੰਘ ਜਾਣਾ ਬਦਲਣ,
0: ਹੋ ਸਕਦਾ ਇੱਕ ਦੂਜੇ ਦੇ ਨਾਲ ਹੋ ਹੀ ਜਾਂਦੀ ਹੋਵੇ ਕੋਈ ਗੱਲਬਾਤ, ਹੈ ਨਾ, ਥੱਲੜੇ ਪਾਸੋਂ ਆ ਤਾਂ ਕਹਿੰਦੇ ਤਾਂ ਹੈਗੇ ਨਾ ਵੀ ਥੱਲਿਓਂ ਜਿਹੜੀ ਗਰਮ ਹਵਾ ਤਾਂ ਉਹਨੂੰ ਉੱਠਦੀ ਆ
1: ਜਾਂਦੀ ਹੈ ਨਾ,
0: ਹੈ
1: ਭਾਪ ਉੱਪਰ ਜਾਂਦੀ ਹੈ।
0: ਹਾਂ
1: ਅਤੇ ਜਿਹਦਾ ਮਤਲਬ ਜਿਹੜੇ ਇੱਧਰ ਸਾਊਥ ਈਸਟ ਵੱਲ ਜ਼ਿਆਦਾ ਭਾਪ ਬਣਦੀ ਪਈ, ਉਹ ਤਾਂ ਬੰਦੇ ਜ਼ਿਆਦਾ ਧੱਤੇ ਰਹਿੰਦੇ, ਗਰਮ ਰਹਿੰਦੇ, ਗੁੱਸੇ ਰਹਿੰਦੇ।
0: ਵੈਸੇ ਉਹਦਾ ਤਾਂ ਪਤਾ ਨਹੀਂ, ਪਰ ਇੱਕ ਚੀਜ਼ ਤੁਸੀਂ ਵੇਖੋ ਵੀ ਮੌਸਮ ਜਿਹੜਾ ਬੰਦੇ ਦੇ ਮਿਜਾਜ ਦੇ ਉੱਤੇ ਬੜਾ ਅਸਰ ਪਾਉਂਦਾ। ਮੌਸਮ ਵਧੀਆ ਹੋਵੇ ਤਾਂ ਬੰਦੇ ਦਾ ਸੁਭਾਅ ਵੀ ਤੁਸੀਂ ਵੇਖੋਗੇ ਵੀ ਸਾਰੇ
1: ਸੋਹਣਾ ਲੱਗਦਾ ਵੀ ਵਾਹ,
0: ਸਾਰੇ ਤੁਹਾਨੂੰ ਵਧੀਆ ਬੋਲਦੇ ਮਿਲਣਗੇ ਇੱਕ ਦੂਸਰੇ ਨਾਲ, ਥੋੜ੍ਹਾ ਜਿਹਾ ਚੈਨ ਨਾਲ ਰਹਿਣਗੇ। ਅਤੇ ਜੇ ਮੌਸਮ ਉੱਦਾਂ ਦਾ ਹੋਵੇ ਤਾਂ ਉਸ ਹਿਸਾਬ ਦੇ ਨਾਲ ਕਈ ਬੰਦਿਆਂ ਦਾ ਤੁਸੀਂ ਵੇਖਦੇ ਹੋ ਵੀ ਉਹਨਾਂ ਦਾ ਇਹ ਚੀਜ਼ ਨਾ ਪ੍ਰਤੱਖ ਤੁਸੀਂ ਉਹਨਾਂ 'ਚ ਵੇਖ ਸਕਦੇ ਹੋ। ਜਿੱਦਾਂ ਹੁਣ ਇੱਥੇ ਤਾਂ ਮੈਂ ਬਹੁਤ ਘੱਟ ਵੇਖੀਦਾ, ਪਰ ਵੇਖੀਦਾ ਕੀ ਮਤਲਬ ਕਹਿ ਨਹੀਂ ਸਕਦੇ, ਪਰ ਜਿਹੜਾ ਉੱਥੇ ਵੇਖੀਦਾ ਹੀ ਤੁਸੀਂ ਵੇਖਿਆ ਹੋਣਾ ਵੀ ਕਈ ਬੰਦਿਆਂ ਦੇ ਮੌਸਮੀ ਸੁਭਾਅ ਹੁੰਦੇ ਆ, ਉਹਨਾਂ ਨੂੰ ਦਵਾਈ ਖਾਣੀ ਪੈਂਦੀ ਹੈ ਜਦੋਂ ਮੌਸਮ ਸ਼ੁਰੂ ਹੁੰਦਾ ਉੱਦਾਂ ਦਾ। ਇਹਦਾ ਮਤਲਬ ਵੀ ਮੌਸਮ ਸਿੱਧਾ ਸਿੱਧਾ ਅਸਰ ਪਾਉਂਦਾ ਤੁਹਾਡੇ ਸੁਭਾਅ 'ਤੇ।
1: ਸੁਭਾਅ 'ਤੇ ਤਾਂ ਪਾਉਣਾ, ਕਈਆਂ ਨੂੰ ਧੁੱਪ ਖਿੜੀ ਬਹੁਤ ਚੰਗੀ ਲੱਗਣ ਦੀ ਆ, ਕਈਆਂ ਨੂੰ ਉਹ ਜਿੱਦਾਂ ਮੈਨੂੰ ਗੱਲ ਯਾਦ ਆ ਗਈ, ਉਹ ਇੱਕ ਕੁਮਾਰ ਸੀਗਾ, ਉਹਦੀ ਦੋ ਕੁੜੀਆਂ ਸੀ, ਇੱਕ ਉਹਨੇ ਜੱਟਾਂ ਘਰ ਵਿਆਹ ਸੀ ਅਤੇ ਇੱਕ ਕੁਮਾਰਾਂ ਸਰ ਵਿਆਹੀ, ਅਤੇ ਉਹਦੀ ਘਰ ਨੇ ਕਿਹਾ ਵੀ ਜਾਓ ਪਤਾ ਕਰਿਆ ਵਾ ਜਾ ਕੇ ਵੀ ਕੁੜੀਆਂ ਠੀਕ ਵੱਸਦੀਆਂ ਨੇ, ਅਤੇ ਉਹ ਪਹਿਲਾਂ ਜੱਟਾਂ ਨਹੀਂ ਘਰ ਚਲਾ ਗਿਆ ਅਤੇ ਜਾ ਕੇ ਪੁੱਤਰ ਪੁੱਤਰ ਕੀ ਹਾਲ ਚਾਲ ਹੈ, ਠੀਕ ਠਾਕ ਵਧੀਆ ਫਸਲ ਬਾੜੀ, ਕਹਿੰਦੀ ਬਾਪੂ ਇਸ ਵਾਰੀ ਚੱਲੀਆਂ ਬਹੁਤ ਸੋਹਣੀਆਂ ਹੋਈਆਂ ਨੇ, ਅਤੇ ਥੋੜ੍ਹਾ ਬਹੁਤਾ ਪਾਣੀ ਪੁਣੀ ਮੀਂਹ ਬਾਬੇ ਨੂੰ ਕਿਹਾ ਪੈ ਜੇ ਮਾੜਾ ਜਿਹਾ ਅਤੇ ਪਾਣੀ ਪੈ ਜੇ ਅਤੇ ਫਸਲ ਹੋਰ ਵਧੀਆ ਹੋ ਜਾਏਗੀ, ਕਹਿੰਦਾ ਕੋਈ ਨਹੀਂ ਪੁੱਤਰਾ ਬਾਬਾ ਮੀਂਹ ਪਾਊ ਪਾਣੀ ਮਿਲ ਜੂ, ਕੋਈ ਗੱਲ
0: ਨਹੀਂ
1: ਥਾਸਤੂ। ਉਹ ਦੂਜੀ ਘਰ ਗਿਆ, ਉਹ ਕਹਿੰਦਾ ਪੁੱਤਰ ਕਿਵੇਂ ਜਿਹੜੀ ਘੁਮਾਰਾ ਘਰ ਵਿਆਹੀ ਸੀਗੀ, ਕਹਿੰਦੀ ਬਾਪੂ ਇਸ ਵਾਰੀ ਭਾਂਡੇ ਬੜੇ ਬਣਾਏ ਆ, ਤੂੰ ਦੁਆ ਕਰ ਰੱਬ ਨੂੰ ਵੀ ਮੀਂਹ ਨਾ ਪਾਵੇ, ਕਹਿੰਦਾ ਭਾਂਡੇ ਸਾਰੇ ਖਤਮ ਹੋ ਜਾਣੇ। ਉਹ ਚਲੋ ਘਰੇ ਆ ਗਿਆ, ਘਰੇ ਆ ਕੇ ਤੇ ਉਹਦੀ ਘਰ ਵਾਲੀ ਪੁੱਛਦੀ ਵੀ ਕਿਵੇਂ ਕੁੜੀਆਂ, ਕਹਿੰਦਾ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ, ਵੀ ਇੱਕ ਨੂੰ ਤਾਂ ਜਾਣਾ ਹੀ
0: ਪੈਣਾ, ਕਿੱਥੇ ਜਿਹੜੀ ਇੱਕ ਚੀਜ਼ ਕਿਸੇ ਨੂੰ ਬੁਰੀ ਲੱਗਦੀ ਆ,
1: ਠੀਕ ਰਹੇ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ, ਉਹ ਕਿਸੇ ਨੂੰ ਧੁੱਪ ਚੰਗੀ ਵੀ ਲੱਗਣ ਦੀ ਹੋਣੀ ਅਤੇ ਕਿਸੇ ਨੂੰ ਨਹੀਂ ਵੀ ਲੱਗਦੀ ਹੋਣੀ ਵੀ ਨਹੀਂ ਯਾਰ।
0: ਹਾਂ ਮੀਂਹ ਵੀ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਮੀਂਹ, ਪਰ ਉਹਦੇ ਨਾਲ ਵੀ ਕਿਸੇ ਨੂੰ ਰਿਜਕ ਮਿਲ ਰਿਹਾ ਹੁੰਦਾ, ਹਵਾ ਵਗਦੀ ਉਹਦੇ ਨਾਲ ਵੀ ਕਿਸੇ ਨੂੰ ਰਿਜਕ ਮਿਲਦਾ।
1: ਪੰਜਾਬ 'ਚ ਪਿੱਛੇ ਕੱਲ੍ਹ ਪਰਸੋਂ ਬਹੁਤ ਗੜੇ ਪਏ ਆ, ਚੀਜ਼ਾਂ ਖਰਾਬ ਹੋਈਆਂ, ਫਸਲਾਂ ਬਹੁਤ ਖਰਾਬ ਹੋਈਆਂ, ਅਤੇ ਠੀਕ ਹੈ ਉਹ ਕੁਦਰਤ ਦਾ ਰੂਲ ਆ, ਸਾਨੂੰ ਅਸੀਂ ਵੀ ਉਸੇ ਯੂਨੀਵਰਸ ਦਾ ਪਾਰਟ ਆ, ਸਾਨੂੰ ਲੰਘਣਾ ਪੈਣਾ, ਕਰਨਾ ਵੇਖਣਾ ਪੈਣਾ ਕਿਸੇ ਲਈ ਬਹੁਤ ਚੰਗਾ ਹੋ ਰਿਹਾ। ਕਈ ਵਾਰੀ ਆਪਾਂ ਆਪਸ ਲੜ ਪੈਂਦੇ ਹੁੰਦੇ ਹਾਂ ਵੀ ਕਈ ਵਾਰ ਜਿਹੜੇ ਕਿਸਾਨ ਭਰਾ ਕਹਿੰਦੇ ਆ ਸਾਡੀ ਫਸਲਾਂ ਨਾਸ ਹੋ ਗਿਆ, ਅਤੇ ਕਿਸੇ ਜਗ੍ਹਾ ਸੋਕਾ ਪਿਆ ਹੁੰਦਾ, ਕਹਿੰਦੇ ਸ਼ੁਕਰ ਇਹ ਮੀਂਹ ਪੈ ਗਿਆ।
0: ਹਾਂ ਉਹ ਪਰ ਹੁਣ ਪਤਾ ਸਮੱਸਿਆ ਕੀ ਆ ਗਈ ਤੂਰ ਸਾਹਿਬ, ਪਹਿਲੀਆਂ ਦੇ ਵਿੱਚ ਨਾ ਜਿੱਦਾਂ ਹੁਣ ਆਪਣਾ ਖੇਤੀ ਪ੍ਰਧਾਨ ਇਲਾਕਾ ਵਾ, ਚਲੋ ਇੱਥੋਂ ਦੇ ਹਿਸਾਬ ਦੇ ਨਾਲ ਤਾਂ ਆਪਾਂ ਹੋਰ ਹਿਸਾਬ ਗੱਲ ਕਰਦੇ ਹਾਂ, ਪਰ ਪੰਜਾਬ ਦੀ ਇਹ ਰਹੀ ਆ ਕਹਾਣੀ, ਪੰਜਾਬ ਹਰਿਆਣੇ ਦੀ ਜਾਂ ਇਹ ਵਾਲੇ ਖਿੱਤੇ ਦੀ, ਕਿ ਇੱਥੇ ਖੇਤੀ ਪ੍ਰਧਾਨ ਇਲਾਕਾ ਹੋਣ ਕਰਕੇ ਮੌਸਮ 'ਤੇ ਆਪਾਂ ਬਹੁਤ ਡਿਪੈਂਡ ਕਰਦੇ ਹਾਂ।
1: ਬਿਲਕੁਲ ਬਿਲਕੁਲ
0: ਹੁਣ ਤਾਂ ਇੱਕ ਕੌਨਸਪਰੇਸੀ ਇਹ ਵੀ ਚੱਲਣ ਲੱਗ ਪਈ ਨਾ ਵੀ ਇਹ ਖੇਤੀ ਪ੍ਰਧਾਨ ਇਲਾਕਾ ਵਾ ਇਸ ਵਜ੍ਹਾ ਕਰਕੇ ਜਾਣ ਬੁੱਝ ਕੇ ਇੱਥੋਂ ਦੇ ਮੌਸਮਾਂ ਨੂੰ ਖਰਾਬ ਕਰਨ ਦੀ ਲੰਮੇ ਸਮੇਂ ਤੋਂ ਸਾਜ਼ਿਸ਼ ਚੱਲ ਰਹੀ ਹੈ ਚਲੋ ਇਹ ਆਪਾਂ ਸ਼ਬਦ ਯੂਜ਼ ਕੀਤਾ ਕੌਨਸਪਰੇਸੀਜ਼ ਅਤੇ ਜਿਹਦੇ ਕਿ ਪਿੱਛੇ ਲੌਜਿਕ ਤਾਂ ਜ਼ਰੂਰ ਹੁੰਦੇ ਨੇ ਪਰ ਆਪਾਂ ਕੁਛ ਕਹਿ ਨਹੀਂ ਸਕਦੇ ਹੁੰਦੇ
1: ਸਾਡੇ ਇਲਾਕੇ 'ਚ ਅਗੇਤੀ ਫਸਲ ਨੂੰ ਥੋੜ੍ਹਾ ਵੀ ਬਾਰਿਸ਼ਾਂ ਤੋਂ ਪਹਿਲਾਂ ਪਹਿਲਾਂ ਹੀ ਹੋ ਜਾਣ ਚੀਜ਼ਾਂ ਵੀ ਨੁਕਸਾਨ ਕਰਨਗੀਆਂ ਕੁਛ ਲੇਟ ਵਾਲੀ ਹੁੰਦੀਆਂ ਸੀ ਵੀ ਬਾਰਿਸ਼ਾਂ ਦੇ ਵਿੱਚ ਸਾਨੂੰ ਲੋੜ ਪੈ ਗਈ ਇਹ ਵੀ ਚੀਜ਼ ਹੁੰਦੀਆਂ ਸੀਗੀਆਂ
0: ਆਪਾਂ ਉਸ ਹਿਸਾਬ ਦੇ ਨਾਲ ਬੀਜਦੇ ਹਾਂ ਨਾ ਅਤੇ ਹੁਣ ਉਹ ਚੀਜ਼ ਜਿਹੜੀ ਆ ਉਹ ਖੇਤੀ ਪ੍ਰਧਾਨ ਹੋਣ ਦੇ ਕਰਕੇ ਮਤਲਬ ਉਸ 'ਤੇ ਡਿਪੈਂਡੈਂਸੀ ਹੋਣ ਦੇ ਕਰਕੇ ਜਦੋਂ ਹੁਣ ਮੌਸਮ ਬਦਲਦੇ ਨੇ ਮੰਨ ਲਓ ਠੰਡ ਦੇ ਟਾਈਮ ਗਰਮੀ ਆ ਗਈ ਗਰਮੀ ਦੇ ਟਾਈਮ ਠੰਡ ਆ ਗਈ ਹੁਣ ਕਣਕਾਂ ਪੱਕੀਆਂ ਸੀ ਉੱਥੋਂ ਗੜੇ ਪੈ ਗਏ ਅਤੇ ਹੁਣ ਉਹ ਕਈਆਂ ਦੀ ਹਲੇ ਤੂੜੀ ਤਾੜੀ ਵੀ ਬਣਨ ਵਾਲੀ ਆ ਉਸ ਤੋਂ ਬਾਅਦ ਉਹ ਵੀ ਹੈ ਨਾ ਉਹ ਵੀ ਖਰਾਬ ਹੋ ਗਿਆ ਜਾਂ ਹੋਰ ਕਈ ਬਦਲਵੀਆਂ ਫਸਲਾਂ ਜਿਹੜੀਆਂ ਥੋੜ੍ਹੀਆਂ ਬਦਲਦੇ ਸੀ ਅਤੇ ਉਸ ਵਜ੍ਹਾ ਦੇ ਕਰਕੇ ਜਦੋਂ ਮੌਸਮ ਇੱਕ ਸਾਰ ਹੀ ਤੇ ਉਹ ਸਾਡਾ ਪੈਟਰਨ ਹਲੇ ਕਿਸਾਨਾਂ ਦਾ ਉਹ ਹੀ ਚੱਲੀ ਜਾਣ ਡਿਆ ਹੋਰ ਕੋਈ ਹੈ ਵੀ ਨਹੀਂ ਨਾ ਜੇ ਉਹ ਕਹਿ ਤੇ ਦਿੰਦੇ ਚਲੋ ਵਿਕਦਾ ਵੀ ਨਹੀਂ ਪਰ ਉੱਥੇ ਫਿਰ ਮੌਸਮ ਜਿਹੜਾ ਬਦਲਦਾ ਹੈ ਨਾ ਮਜਾਜ ਉਹ ਇੱਧਰ ਉੱਧਰ ਤੇ ਚਲੋ ਨਾ ਅਸਰ ਕਰਦਾ ਨਹੀਂ ਕਰਦਾ ਪਰ ਉੱਥੇ ਬਹੁਤ ਕਰ ਰਿਹਾ
1: ਆਪਾਂ ਕਹਿੰਦੇ ਨੇ ਵੀ ਮੌਸਮ ਚੇਂਜ ਹੋ ਰਿਹਾ ਵੈਸਟਰਨ ਕੰਟਰੀਆਂ ਕਰਕੇ ਹੋ ਰਿਹਾ ਜਿਵੇਂ ਦਿੱਲੀ ਵਾਲੇ ਕਹਿੰਦੇ ਪੰਜਾਬ ਵਾਲੇ ਧੂੰਆਂ ਆਉਂਦਾ ਆਪਾਂ ਸਾਰੀ ਚੀਜ਼ਾਂ ਕਿਸੇ ਨਾ ਕਿਸੇ ਚੀਜ਼ ਪਾਸੇ ਜੋੜ ਦਿੰਦੇ ਹਾਂ ਵੀ ਮੌਸਮ ਕਿਉਂ ਚੇਂਜ ਹੁੰਦਾ ਪਿਆ ਵਾਕਿਆ ਪਰ ਜੇ ਤੁਸੀਂ ਪਹਿਲਾਂ ਗੱਲ ਕਰੀਏ ਨਾ 50 ਸਾਲ 60 ਸਾਲ ਪਹਿਲਾਂ ਸਾਡੇ ਜੇ ਕਿਸੀ ਪ੍ਰਧਾਨ ਦੇਸ਼ ਜਿਵੇਂ ਹਰਿਆਣੇ ਦੀ ਇੱਕ ਰਾਈਮ ਬਣੀ ਹੁੰਦੀ ਸੀ ਵੀ ਦੇਸਾਂ ਮੈਂ ਦੇਸ਼ ਹਰਿਆਣਾ ਚ ਦੁੱਧ ਦਹੀਂ ਕਾ ਖਾਣਾ ਹੈ ਨਾ ਅਤੇ ਹੁਣ ਉਹ ਚੀਜ਼ਾਂ ਉੱਥੋਂ ਘੱਟਦੀਆਂ ਪਈਆਂ ਨੇ ਕਿਉਂਕਿ ਲੋਕਾਂ ਨੇ ਡੰਗਰ ਵੀ ਘਟਾਤੇ ਆ ਦਰਖਤ ਬੜੇ ਘੱਟ ਗਏ ਸਾਡੇ ਉੱਥੇ ਕੁਦਰਤੀਆਂ ਚੀਜ਼ਾਂ ਘਟੀਆਂ ਨੇ ਚੀਜ਼ਾਂ ਘਟਾਈਆਂ ਨਾ ਸੀ ਜਿੱਦਾਂ ਅਸੀਂ ਆਪ ਪਾਲ ਰਹੇ ਤਾਂ ਅੱਗੇ ਲੋਕਾਂ ਨੇ ਖੇਤਾਂ 'ਚ ਸਮਰਸੀਬਲ ਲੱਗੇ ਹੁੰਦੇ ਉੱਥੇ ਉਹਨਾਂ ਨੇ ਬਣਾਈ ਕੋਠੀ ਪਾਈ ਹੁੰਦੀ ਜਿਹਨੂੰ ਆਪਾਂ ਕੁਛ ਵੀ ਕਹੀਏ ਅਤੇ ਔਲੂ ਬਣਿਆ ਹੁੰਦਾ ਸੀ ਆਪਣਾ ਚਮੱਚਾ ਉੱਥੇ ਉਹਨਾਂ ਨੇ ਬੜੇ ਦਰਖਤ ਲਾਏ ਹੁੰਦੇ ਸੀਗੇ ਹੁਣ ਤਾਂ ਚੀਜ਼ਾਂ ਘੱਟ ਗਈਆਂ ਸਾਰੀਆਂ ਘੱਟ ਗਈਆਂ ਉਹ ਵੀ ਇੱਕ ਚੀਜ਼ ਨੇਚਰ ਨੂੰ ਫਰਕ ਪਾਉਂਦੀ ਆ
0: ਬੜਾ ਵੱਡਾ ਫਰਕ ਪਾਉਂਦੀ ਛੋਟਾ ਨਹੀਂ ਅਸਲ 'ਚ ਤੁਸੀਂ ਵੇਖੋਗੇ ਵੀ ਜਿੱਥੇ ਜਿਹੜੇ ਬੰਦੇ ਕੋਲ ਜਿਹੜੀ ਚੀਜ਼ ਦੀ ਭਰਮਾਰ ਆ ਨਾ ਉਹ ਉਹਨੂੰ ਹੌਲੀ ਹੌਲੀ ਖਤਮ ਕਰ ਦਿੰਦਾ ਜਿਹਦੇ ਕੋਲ ਉਸ ਚੀਜ਼ ਦੀ ਅਣਹੋਂਦ ਹੁੰਦੀ ਆ ਉਹ ਹੌਲੀ ਹੌਲੀ ਉਹਨੂੰ ਵਧਾ ਲੈਂਦਾ
1: ਤੁਸੀਂ ਕਦੀ ਨਹੀਂ ਸੁਣਿਆ ਹੋਣਾ ਜਿਵੇਂ ਹੁਣ ਪਿੱਛੇ ਇੱਕ ਬੱਦਲ ਫਟਣ ਦੀ ਖਬਰਾਂ ਬਹੁਤ ਆਉਂਦੀਆਂ ਪਹਾੜਾਂ 'ਤੇ ਕਿੰਨੇ ਜ਼ਿਆਦਾ ਹੜ੍ਹ ਆਉਂਦੇ ਪਹਿਲਾਂ ਨਹੀਂ ਆਉਂਦੇ ਸੀਗੇ ਉਹਦਾ ਇੱਕ ਕਾਰਨ ਵੀ ਇਹੀ ਹੈ ਨਾ ਜਦੋਂ ਮੀਂਹ ਤਾਂ ਉਨਾ ਹੀ ਪੈ ਰਿਹਾ ਉਹ ਤੋਂ ਜ਼ਿਆਦਾ ਹੀ ਪੈ ਰਿਹਾ ਪਰ ਪਹਿਲਾਂ ਉੱਪਰ ਜਿਹੜੇ ਜਿੰਨੇ ਦਰਖਤ ਉੱਤੇ ਹੁੰਦੇ ਸੀ ਨਾ ਉਹ ਪਾਣੀ ਨੂੰ ਡਾਕ ਲਾਉਂਦੇ ਸੀਗੇ ਉਹਨੂੰ ਡੱਕ ਨੂੰ ਉਹਨੂੰ ਕੁਛ ਹੈ ਨਹੀਂ ਸਾਰੇ ਦਰਖਤ ਵੱਢ ਦਿੱਤੇ ਉਹਨਾਂ ਨੇ ਤਾਂ ਬਹੁਤ ਕੁਛ ਕੰਸਟਰਕਸ਼ਨ ਬਹੁਤ ਚੱਲਦੀ ਵੀ ਉੱਪਰਲੇ ਪਾਸੇ ਤਾਂ ਪਾਣੀ ਰੋਕ ਕੇ ਕਿਵੇਂ ਜਿਹੜਾ ਪਾਣੀ ਭਾਵੇਂ ਬਾਲਟੀ ਰੋੜੀਏ ਪਹਾੜ ਤੋਂ ਥੱਲੇ ਉਹਨੇ ਆਉਣਾ ਗੋਲੀ ਦੀ ਸਪੀਡ ਵਾਂਗੂ ਅਤੇ ਰਸ ਜਿਹੜੀ ਵੀ ਚੀਜ਼ ਉਹਨੇ ਨਾਲ ਲੈ ਜਾਣੀ ਹੈ ਇਸ ਕਰਕੇ ਇਸ ਟਾਈਮ ਪਹਾੜਾਂ ਇਲਾਕੇ 'ਚ ਪਾਣੀ ਬਹੁਤ ਜ਼ਿਆਦਾ ਦਰਿਆ ਫਲੱਡ ਬਹੁਤ ਜ਼ਿਆਦਾ ਆ ਰਹੇ ਨੇ ਉਹਦਾ ਰੀਜ਼ਨ ਇਹੀ ਆ ਵੀ ਉੱਤੇ ਡਾਕਾਂ ਨਹੀਂ ਰਹੀਆਂ ਰੋਕਣ ਵਾਲੀਆਂ ਇੱਥੇ ਇਕੱਠੇ ਹੁੰਦੇ ਸੀ
0: ਦੇਖੋ ਹਰ ਇੱਕ ਚੀਜ਼ ਬੜਾ ਵਧੀਆ ਰੋਲ ਆਪਾਂ ਆਪਣਾ ਅਦਾ ਕਰ ਰਹੀ ਹੁੰਦੀ ਹੈ ਰੁੱਖ ਵੀ ਆਪਣਾ ਰੋਲ ਅਦਾ ਕਰ ਰਹੇ ਹੁੰਦੇ ਆ ਮੀਂਹ ਆਪਣਾ ਕਰ ਰਹੇ ਹੁੰਦੇ ਆ ਧੁੱਪ ਛਾਂ
1: ਪਰ ਨੇਚਰ ਨੇ ਬੈਲੈਂਸ ਕਰਨਾ ਆਪਣੇ ਆਪ
0: ਨੇਚਰ ਨੇ ਸਾਰਾ ਕੁਛ ਉਹ ਕਰਨਾ ਸੋ ਉਹਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਵੀ ਸਰਕਾਰਾਂ ਦਾ ਕਸੂਰ ਅਤੇ ਬੜੀਆਂ ਦੇ ਵਿੱਚ ਸਾਡਾ ਆਪਣਾ ਲਾਲਚ ਵੀ ਸ਼ਾਮਿਲ ਹੁੰਦਾ ਸਰਕਾਰਾਂ ਦਾ ਇੰਨਾ ਜ਼ਰੂਰ ਵੀ ਸਮੇਂ ਸਿਰ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਉਹਨਾਂ ਨੂੰ ਆਗਾਹ ਨਹੀਂ ਕੀਤਾ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਕਹਿੰਦਾ ਵੀ ਸ਼ਾਇਦ ਹੀ ਕੋਈ ਵਿਰਲਾ ਹੀ ਹੋਊਗਾ ਜਿਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਵੀ ਕੀ ਨੁਕਸਾਨ ਹੈ ਰੁੱਖ ਦਾ ਕੀ ਅਹਿਮੀਅਤ ਹੈ ਅੱਜ ਦੀ ਡੇਟ 'ਚ ਤਾਂ ਅੱਜ ਦੀ ਡੇਟ ਕੀ ਅਸੀਂ ਜੇ ਪੁਰਾਣੇ ਆਪਣੇ ਆਪਣੀ ਜੇ ਗੁਰਬਾਣੀ ਦੇ ਹਿਸਾਬ ਦੇ ਨਾਲ ਵੀ ਆਪਾਂ ਵੇਖੀਏ ਆਪਾਂ ਕਹਿਣ ਨੂੰ ਤਾਂ ਆਪਾਂ ਪਾਠ ਕਰਦੇ ਹਾਂ ਰੋਜ਼ ਸੁਣਦੇ ਹਾਂ ਪਰ ਉਹ ਉਹਦੇ ਜੇ ਡੀਪ ਮੀਨਿੰਗ ਆਪਾਂ ਸਮਝੀਏ ਤਾਂ ਫਿਰ ਆਪਾਂ ਪਰੇ ਨਹੀਂ ਹੋ ਸਕਦੇ ਕੁਦਰਤ ਤੋਂ ਫਿਰ ਵੀ ਆਪਾਂ ਹੋਏ ਹਾਂ ਸੱਚ ਤੇ
1: ਪਰ ਪਿਛਲੇ ਸਾਲ ਜਦੋਂ ਹੜ੍ਹ ਆਇਆ ਸੀ ਪੰਜਾਬ 'ਚ ਇੰਨਾ ਆਇਆ ਵੀ ਆਪਾਂ ਹੁਣ ਮੈਂ ਨਹੀਂ ਸੁਣਿਆ ਸ਼ਾਇਦ ਮੈਂ ਪਿੱਛੇ ਰਹਿ ਗਿਆ ਉਹਨਾਂ ਸੁਣਨ 'ਚੋਂ ਵੀ ਪਤਾ ਤਾਂ ਵੀ ਹੜ੍ਹ ਹਰ ਸਾਲ ਮੀਂਹ ਪੈਣਾ ਵੀ ਅਸੀਂ ਉਹਦੀ ਪਿਛਲੇ ਸਾਲ ਤੋਂ ਸਿੱਖ ਕੇ ਹੁਣ ਤੱਕ ਸਾਡੀ ਕੀ ਤਿਆਰੀ ਵੀ ਅੱਗੇ ਮੀਂਹ ਪੈਣ ਵਾਲੇ ਆ ਹੜ੍ਹ ਫਿਰ ਆਉਣਗੇ ਸਾਡੀ ਕੀ ਤਿਆਰੀ ਸਾਡੇ ਬੰਨ ਜਿਹੜੇ ਉਹ ਬਿਲਕੁਲ ਸਟਰੋਂਗ ਹੈਗੇ ਸਾਡੀ ਕੀ
0: ਕੁਛ ਨਹੀਂ ਹੈਗਾ ਹਲੇ ਵੀ ਕੁਛ ਨਹੀਂ ਹੈਗਾ ਗਾਂਵ ਵੀ ਕੁਛ ਨਹੀਂ
1: ਫਿਰ ਜੇ ਅਸੀਂ ਤਿਆਰੀ ਇੱਕ ਸਾਲ ਪਹਿਲਾਂ ਨਹੀਂ ਕਰਕੇ ਰੱਖਣੀ ਆ ਤੇ ਫਿਰ ਸਾਨੂੰ ਨੁਕਸਾਨ ਤਾਂ ਕਿਤੇ ਨਾ ਕਿਤੇ ਚੱਲਣਾ ਪੈਣਾ ਹੀ ਹੈ ਨਾ
0: ਇੱਕ ਸਟੇਜ ਹੁੰਦੀ ਹੈ ਤੂਰ ਸਾਹਿਬ ਉਦੋਂ ਨਾ ਉਹ ਚੀਜ਼ਾਂ ਹੋ ਸਕਦੀਆਂ ਨੇ ਮੰਨ ਲਓ ਜਦੋਂ ਤਾਜ਼ੀ ਤਾਜ਼ੀ ਕੋਈ ਚੀਜ਼ ਵਿਗੜੀ ਹੋਵੇ ਅਤੇ ਉਦੋਂ ਉਹ ਚੀਜ਼ਾਂ ਹੋ ਸਕਦੀਆਂ ਪਰ ਇੱਕ ਸਟੇਜ ਆਉਂਦੀ ਆ ਮੁੜ ਕੇ ਉਹਦਾ ਕੁਛ ਹੋ ਹੀ ਨਹੀਂ ਸਕਦਾ ਕਿਉਂਕਿ ਤੁਸੀਂ ਮੈਂ ਤਾਂ ਜਾ ਕੇ ਵੇਖ ਕੇ ਆਇਆ ਨਾ ਮੈਂ ਇਸ ਕਰਕੇ ਲੋਕਾਂ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੇ ਨਾਲ ਗੱਲਾਂ ਕਰਕੇ ਅਤੇ ਉੱਥੇ ਜਾ ਕੇ ਤੁਹਾਨੂੰ ਇਹ ਪਤਾ ਲੱਗਦਾ ਵੀ ਹੁਣ ਪੋਸੀਬਿਲਿਟੀ ਨਹੀਂ ਆ ਬੜੀਆਂ ਚੀਜ਼ਾਂ ਦੀ ਹੁਣ ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਮੰਨ ਲਓ ਸਖੀਆਂ ਹੀ ਤੁਸੀਆਂ ਹੀ ਨਾਲੇ ਹੀ ਹੈ ਨਾ ਚੋ ਹੀ ਉਹ ਸਾਰੇ ਪੂਰੇ ਗਏ ਨੇ ਲੋਕਾਂ ਨੇ ਵਾਹਲੇ ਨੇ ਕੌਣ ਛਡਾਊਗਾ ਕੌਣ ਛੱਡੂਗਾ ਕਿੱਦਾਂ ਉਹ ਮੈਨੇਜ ਹੋਣਗੀਆਂ ਹੋ ਹੀ ਨਹੀਂ ਸਕਦੀਆਂ
1: ਮੈਨੂੰ ਇੱਕ ਚੀਜ਼ ਚੇਤੇ ਆ ਗਈ ਪਹਿਲਾਂ ਜਦੋਂ ਬੰਨ ਬਣਾਉਂਦੇ ਸੀ ਨਾ ਬੰਨਾਂ ਦੇ ਉੱਤੇ ਦਰਖਤ ਲਾ ਦਿੰਦੇ ਸੀਗੇ ਉਹਦਾ ਇੱਕ ਕਾਰਨ ਸੀ ਵੀ ਜੜ ਨੇ ਮਿੱਟੀ ਫੜ ਕੇ ਰੱਖਣੀ ਆ ਸਾਰਿਆਂ ਨੇ ਅਤੇ ਸਾਡੇ ਵਾਲੇ ਬੰਦਿਆਂ ਨੇ ਪਹਿਲਾਂ ਤਾਂ ਦਰਖਤ ਵੱਢੇ ਚੋਰੀ ਚੋਰੀ ਜੰਗਲਾਤ ਮਹਿਕਮੇ ਤੋਂ ਉਰਾ ਪਰ ਆ ਕੇ ਦਰਖਤ ਵੱਢ ਕੇ ਲੈ ਕੇ ਲੱਕੜਾਂ ਦੀ ਲੋੜ ਆ ਉਹ ਤਾਂ ਅਸੀਂ ਆਪ ਹੀ ਪਹਿਲਾਂ ਖਤਮ ਕਰ ਲਈ ਆ, ਤੇ ਫਿਰ ਜੇ ਪਾਣੀ ਮਾੜਾ ਜਿਹਾ ਫਾਲਤੂ ਆਇਆ ਤਾਂ ਉਹ ਤਾਂ ਬੰਨ ਤੋੜ ਹੀ ਦੇਣਾ ਵਾ।
0: ਇਹੋ ਹੀ ਹੋ ਰਿਹਾ ਹੁਣ, ਛੋਟੀ ਛੋਟੀਆਂ ਚੀਜ਼ਾਂ ਨੇ, ਨਿੱਕੀਆਂ ਨਿੱਕੀਆਂ ਇਕਾਈਆਂ ਰਲ ਕੇ ਤੇ ਫਿਰ ਉਹ ਵੱਡੀ ਚੀਜ਼ ਬਣਦੀ ਆ। ਤੁਸੀਂ ਮਤਲਬ ਹੋਰ ਜੇ ਆਪਾਂ ਆਪਣੇ ਪਿੰਡਾਂ ਵੱਲ ਨੂੰ ਆ ਜਾਈਏ ਜਾਂ ਮਤਲਬ ਡੀਪ ਚੱਲ ਜਾਈਏ ਆਪਾਂ, ਤੇ ਹਰ ਇੱਕ ਇਲਾਕੇ ਤੱਕ ਤੇ ਨਹਿਰ ਜਾਂਦੀ ਨਹੀਂ ਸੀ, ਪਰ ਉੱਤੋਂ ਗਾਂ ਫਿਰ ਖਾਲ ਜਾਂਦੇ ਸੀ,
1: ਖਾਲ ਜਾਂਦੇ ਸੀ।
0: ਤੇ ਤੁਹਾਨੂੰ ਯਾਦ ਹੋਣਾ ਉਹ ਖਾਲਾਂ ਦੇ ਉੱਤੇ ਦੱਬ ਕਾਈ ਸਰਕੜਾ ਰੁੱਖ, ਛੋਟੀਆਂ ਛੋਟੀਆਂ ਝਾੜੀਆਂ, ਹੈ ਨਾ, ਬੇਰੀਆਂ, ਕਿੰਨਾ ਕੁਛ ਹੁੰਦਾ ਸੀ। ਉਹ ਏ ਟੂ ਜੈਡ ਸਾਰੇ ਵਾਹਿਗੇ, ਸਾਡੇ ਇਲਾਕੇ 'ਚ ਤਾਂ ਬਿਲਕੁਲ ਨਹੀਂ ਹੈਗੇ, ਪਤਾ ਨਹੀਂ ਮੈਨੂੰ ਹੁਣ ਕਿੱਥੇ ਹੈਗੇ ਕਿੱਥੇ ਨਹੀਂ। ਹੁਣ ਉਹ ਵੀ ਇਹੋ ਹੀ ਰੋਲ ਅਦਾ ਕਰਦੇ ਸੀ ਵੀ ਉਹ ਨਹਿਰਾਂ ਦੇ ਵਿਚਲਾ ਪਾਣੀ ਜਿਹੜਾ ਵਾ ਉਹਨੂੰ ਅੱਗੇ ਅੱਗੇ ਲੈ ਜਾਂਦੇ ਸੀ, ਜਾਂ ਫਿਰ ਉਹ ਜਿਹੜੀ ਪਕੜ ਸੀ
1: ਜ਼ਮੀਨ ਦੀ ਪਕੜ ਬਣੀ ਹੋਈ ਸੀ,
0: ਤੇ ਉਹ ਸਾਰੇ ਗਾਇਬ ਨੇ। ਕੁਛ ਨਾ ਕੁਛ ਤੇ ਉਹ ਸਾਰੀਆਂ ਚੀਜ਼ਾਂ ਅਸਰ ਪਾਉਂਦੀਆਂ ਨੇ ਨਾ। ਸੋ ਆਪਾਂ ਆਪਾਂ ਜਿਹੜਾ ਹੁਣ ਜਿਹਨੇ ਖਾਲ ਵਾਇਆ ਉਹ ਕਹਿ ਦੂਗਾ ਵੀ ਨਹਿਰ ਵਾਲੇ ਦਾ ਕਸੂਰ ਆ, ਉਹ ਤੁਸੀ ਵਾਲੇ ਦਾ ਕਸੂਰ ਆ, ਹੈ ਨਾ, ਉਹਨੇ ਸੱਕੀ ਪਾਈ ਉਹਦਾ ਕਸੂਰ ਆ,
1: ਨਾਲ ਮਿੱਟੀ ਲਾਈ ਜਾਣੀ ਖਾਓ,
0: ਉਹਨੇ ਆਪਣੇ ਸਿਰ ਤੇ ਦੋਸ਼ ਨਹੀਂ ਲੈਣਾ, ਉਹਨੇ ਗਾਂਹ ਸੁੱਟ ਦੇਣਾ। ਤੇ ਸੱਕੀ ਵਾਲੇ ਨੇ ਕਹਿਣਾ ਵਾ ਵੀ ਇਹ ਕਿਹੜਾ ਇੰਨੇ ਚਿਰ ਦਾ ਮੀਂਹ ਪੈਣ ਡਿਆ ਸੀ, ਹੁਣ ਵਾਈ ਹੈ ਤੇ ਵਾਈ ਹੈ, ਹੈ ਨਾ। ਉਹ ਜਦੋਂ ਕਿਤੇ ਆਈ ਪ੍ਰੋਬਲਮ ਉਦੋਂ ਆਈ, ਉਹ ਨਹੀਂ ਨਾ ਇਹ ਚੀਜ਼ ਮੰਨ ਕੇ ਰਾਜੀ। ਉਹ ਕਹਿੰਦਾ ਬਈ ਇੱਥੋਂ ਤੱਕ ਪਾਣੀ ਪਹੁੰਚਦਾ ਹੀ ਨਹੀਂ ਹੈ, ਇੱਥੇ ਕੀ ਮਤਲਬ ਹੀ ਨਹੀਂ ਹੈ ਇੱਥੇ ਰੱਖਣ ਦਾ।
1: ਉਹ ਕਈ ਐਨ ਜੀ ਓ ਫਿਰ ਹੁਣ ਕੰਬਲ ਖਰੀਦਣਾ ਸ਼ੁਰੂ ਕਰ ਦਿੰਦੇ ਨੇ ਵੀ ਲੋੜ ਪੈਣੀ ਵੀ ਤੁਸੀਂ ਕੰਬਲ ਦੀ ਜਗ੍ਹਾ ਪਹਿਲਾਂ ਪੱਥਰ ਹੀ ਲੈ ਲਓ ਜਾਂ ਬੰਨ 'ਚ ਪੱਕੇ ਕਰ ਲਈਏ, ਉਹਦੀ ਲੋੜ ਹੀ ਨਾ ਪਵੇ।
0: ਪਰ ਕਮਾਲ ਦੀ ਗੱਲ ਇਹ ਆ ਤੂੰ ਸਭ, ਕਿਉਂਕਿ ਜਦੋਂ ਮੰਨ ਲਓ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਨਾ, ਤੁਸੀਂ ਜਦੋਂ ਉੱਥੇ ਰਹਿੰਦੇ ਹੁੰਦੇ ਉਦੋਂ ਹੋਰ ਤਰੀਕੇ ਦੇ ਨਾਲ ਚੀਜ਼ਾਂ ਨੂੰ ਵੇਂਦੇ ਹੋ, ਜਦੋਂ ਤੁਸੀਂ ਇੱਥੇ ਰਹਿ ਲੈਂਦੇ ਹੋ ਤਾਂ ਇੱਥੋਂ ਰਹਿ ਕੇ ਫਿਰ ਜਾ ਕੇ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਡੀਪ ਜਾਂਦੇ ਹੋ ਅਤੇ ਫਿਰ ਉਹਨੂੰ ਹੋਰ ਨਜ਼ਰੀਏ ਨਾਲ ਵੇਖਦੇ ਹੋ। ਅਤੇ ਮੈਂ ਇਹ ਸੋਚਦਾ ਸੀ ਰਾਤ ਵਿੱਚ ਵਾਪਸ ਆਉਂਦਿਆਂ ਕਿ ਜਿਹੜਾ ਸਾਡਾ ਇੱਕ ਇਹ ਭੁੱਖ ਹੀ ਜਾਂ ਭੁੱਖ ਲਾਲਸਾ ਲਾਲਚ ਇਹੋ ਹੀ ਆ, ਹੈ ਨਾ, ਅਤੇ ਆਪਾਂ ਹੋਰ ਜ਼ਮੀਨ ਵਾਹ ਲਈਏ, ਖਾਲ ਵਾਹ ਲਈਏ, ਖਾਲੀਆਂ ਛੋਟੀਆਂ ਕਰ ਦਈਏ, ਨਹਿਰ ਵਾਹ ਲਈਏ, ਤੁਸੀਂ ਵਾਹ ਲਈਏ, ਜੋ ਵੀ ਸੱਕੀ ਦਾ ਜ਼ਮੀਨ ਯੂਜ਼ ਕਰ ਲਈਏ, ਇੰਨਾ ਸਾਰਾ ਕੁਛ ਆਪਾਂ ਕਰੀ ਜਾਂਦੇ ਹਾਂ। ਅਤੇ ਫਿਰ ਸਾਰਾ ਕੁਛ ਛੱਡ ਕੇ ਉਹਨਾਂ ਦੇ ਵਿੱਚੋਂ ਹੀ ਮੈਂ ਬੜਿਆਂ ਨੂੰ ਜਾਣਦਾ ਜਿਹੜੇ ਉੱਥੇ ਹੀ ਮੈਨੂੰ ਮਿਲੇ ਵੀ ਹਾਂਜੀ ਜਿਨ੍ਹਾਂ ਦੇ ਬਾਰੇ ਕਿਸੇ ਨੇ ਕਿਹਾ ਵੀ ਆਹ ਫਲਾਣੇ ਨੇ ਆਹ ਕੰਮ ਕੀਤਾ ਜੇ, ਅਤੇ ਉਹਨਾਂ ਦੇ ਨਿਆਣਿਆਂ ਨੂੰ ਮੈਂ ਜਾਣਦਾ ਵਾਂ ਵੀ ਉਹ ਇੱਥੇ ਨੇ। ਅਤੇ ਉਹ ਫਿਰ ਮੈਂ ਇਹ ਸੋਚਦਾ ਪਾ, ਮੰਨ ਲਓ ਤੁਸੀਂ ਮੈਨੂੰ ਲਾ ਲਓ, ਤੁਸੀਂ ਮੰਨ ਲਓ ਆਪਾਂ ਹੀ ਕੁਛ ਨਾ ਕੁਛ ਇੱਦਾਂ ਦਾ ਵਾਇਆ ਹੋਵੇ, ਅਤੇ ਆਪਾਂ ਹੁਣ ਇੱਥੇ ਆ। ਮੁੱਕਦੀ ਗੱਲ ਇਹ ਵੀ ਸਰੋਕਾਰ ਕਿਸੇ ਚੀਜ਼ ਦਾ ਨਹੀਂ, ਪਿੱਛੇ ਸਾਰੀਆਂ ਚੀਜ਼ਾਂ ਉੱਦਾਂ ਦੀਆਂ ਉੱਦਾਂ ਹੀ ਛੁੱਟਦੀਆਂ ਜਾਣ ਡੀਆਂ ਵਾ, ਉਹ ਸਾਡੇ ਕਿਸੇ ਕੰਮ ਨਹੀਂ ਆ, ਪਤਾ ਨਹੀਂ ਕਿੰਨੇ ਵਾਹੁਣੀਆਂ ਕਿੰਨੇ ਕਰਨੀਆਂ ਅੱਜ ਹੁਣ ਤੱਕ, ਤਾਂ ਚਲੋ ਹੋ ਸਕਦਾ ਪਰ ਗਾਂਹ ਅਗਲੀ ਪੀੜ੍ਹੀ ਤੱਕ, ਉੱਤੋਂ ਅਗਲੇਰੀ ਪੀੜ੍ਹੀ ਤੱਕ, ਫਿਰ ਵੀ ਵੇਖ ਲਓ ਸਾਡਾ ਲਾਲਚ ਨਹੀਂ ਮੁੱਕਦਾ, ਅਸੀਂ ਇਕੱਠਾ ਕਰੀ ਜਾਂਦੇ, ਕੰਮ ਕਿਸੇ ਨਹੀਂ ਆਉਂਦੇ।
1: ਇੱਕ ਚੀਜ਼ ਜਿਹੜੀ ਮੈਂ ਆਪਣੇ ਪਿੰਡੋਂ ਵੇਖੀ ਆ, ਪਰ ਲੋਕ ਇਸ ਨਹੀਂ ਸਹਿਮਤ ਹੋਣਗੇ ਕਿ ਨਹੀਂ ਆਉਣਗੇ, ਸਾਡੇ ਜਿਵੇਂ ਮਾਰਕਣਾ ਦਰਿਆ ਬਰਸਾਤਾਂ ਦੇ ਵਿੱਚ ਬਹੁਤ ਭਰ ਕੇ ਲੰਘਦਾ, ਉਹਨਾਂ ਨੇ ਜਿੱਥੇ ਜਿੱਥੇ ਮਾਰਕਣਾ ਲੰਘਦਾ ਸੀ, ਨਹਿਰਾਂ ਲੰਘਦੀਆਂ ਨੇ, ਸਵਾਈ ਰਨ ਨੂੰ ਇੱਕ ਅੰਬਾਲੇ ਦੇ ਲਾਗੇ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਇੱਕ ਟਾਂਗਰੀ ਨਦੀ ਵੀ ਲੰਘਦੀ ਉੱਥੋਂ, ਉਹਨਾਂ ਨੇ ਨਾ ਉਹਨਾਂ ਨਹਿਰਾਂ ਨੂੰ ਥੋੜ੍ਹਾ ਜਿਹਾ ਪਾੜ ਦੇ ਕੇ ਉੱਥੇ ਉਹਨਾਂ ਨੇ ਦਰਿਆ ਦਾ ਪਾਣੀ ਤੋਂ ਕੱਢਤਾ, ਜਦੋਂ ਓਵਰਫਲੋ ਹੋਵੇ ਤਾਂ ਨਹਿਰਾਂ 'ਚ ਡਿੱਗ ਜਾਏ, ਐੱਸ ਵਾਈ ਐੱਲ 'ਚ ਡਿੱਗ ਜਾਏ ਨਾ। ਅਤੇ ਸਾਡੇ ਪਿੰਡ ਨਾ ਪਹਿਲਾਂ ਜਦੋਂ ਮਾਰਕਣਾ ਦਰਿਆ ਆਉਂਦਾ ਹੁੰਦਾ ਸੁੱਕ ਜਾਂਦਾ, ਫਿਰ ਉਹ ਰੇਤ ਕੱਢਦੇ ਹੁੰਦੇ ਸੀਗੇ ਵਿੱਚ, ਉੱਥੇ ਠੇਕਾ ਚੜ੍ਹਦਾ ਸੀਗਾ ਜਿਹੜੀ ਲੋੜ ਹੈ ਵਿੱਚ, ਉਹਦੇ ਨਾਲ ਫਰਕ ਕੀ ਪੈਂਦਾ ਸੀ, ਜਿਹੜੀ ਮਿੱਟੀ ਉੱਤੋਂ ਪਿੱਛੋਂ ਰੁੜ ਕੇ ਆਈ ਸੀਗੀ ਉਹ ਅੱਗੋਂ ਸਾਰੀ ਮਿੱਟੀ ਰੇਤ ਵੰਡੀ ਗਈ ਜਿੱਥੇ ਲੋੜ ਹੈਗੀ ਲੈ ਕੇ ਜਾਂਦੇ ਆ, ਚੁੱਕੀ ਜਾਂਦੀ ਸੀ, ਜੋ ਇੱਕ ਨਿਯਮ ਤਹਿਤ ਬਣਿਆ ਸੀ ਭਾਈ ਆ ਇੰਨੀ ਦੀ ਟਰਾਲੀ ਇੰਨੀ ਦੀ, ਸਭ ਨੂੰ ਵਾਜੋ ਪੈਂਦੀ ਸੀ, ਉਹ ਦਰਿਆ ਫਿਰ ਖਾਲੀ ਦਾ ਖਾਲੀ ਰਹਿੰਦਾ ਸੀ, ਫਿਰ ਮਿੱਟੀਆਂ ਦੀ ਭਰਦੀ, ਪਾਣੀ ਫਲੋ ਨਹੀਂ ਹੁੰਦਾ ਸੀ। ਹੁਣ ਪਿਛਲੇ ਕਈ ਸਾਲਾਂ ਤੋਂ ਉੱਥੇ ਨਹੀਂ ਆਇਆ ਮਤਲਬ ਪਾਣੀ ਜਿਹੜਾ ਆਉਂਦਾ ਪਿਆ ਕੱਢਿਆ ਕਿਸੇ ਨੇ ਨਹੀਂ, ਤਾਂ ਮਿੱਟੀ ਪਈ ਜਾਂਦੀ ਹੈ, ਉਹ ਦਰਿਆ ਉੱਚਾ ਹੋਈ ਜਾਂਦਾ, ਮਿੱਟੀ ਪਈ ਜਾਂਦੀ, ਦਰਿਆ ਫਿਰ ਉੱਚਾ ਹੋਈ ਜਾਂਦਾ। ਅਤੇ ਹੁਣ ਜਿਹੜੇ ਪਿੱਛੇ ਬੰਨ ਲੱਗ ਗਏ ਆ ਪਾਣੀਆਂ ਦੇ ਨਹਿਰਾਂ 'ਚ ਸੁੱਟਣਾ ਸ਼ੁਰੂ ਕਰਤਾ, ਅਤੇ ਅੱਗੇ ਹੁਣ ਪਾਣੀ ਜੇ ਮਤਲਬ ਦੋ ਸਾਲ ਨਹੀਂ ਆਇਆ ਨਾ, ਤਾਂ ਲੋਕਾਂ ਨੂੰ ਇਹ ਲੱਗਦਾ ਵੀ ਇੱਥੇ ਪਾਣੀ ਆਉਣਾ ਨਹੀਂ, ਥੋੜ੍ਹੀ ਜਿਹੀ ਵੱਟ ਗਾਂ ਦਰਿਆ ਦੀ ਜ਼ਮੀਨ ਵਿੱਚ ਲੈ ਲਈ ਉਹਨਾਂ ਨੇ ਫਸਲਬਾੜੀ ਕਰਨ, ਹੁਣ ਦਰਿਆ ਨੇ ਤਾਂ ਆਪਣੀ ਜਗ੍ਹਾ ਲੈਣੀ, ਜਿੱਦਣ ਆਇਆ ਉਹਨੇ ਆਪਣੀ ਜਗ੍ਹਾ ਫਿਰ ਲੈਣੀ ਲੈਣੀ ਹੈ। ਫਿਰ ਅਸੀਂ ਕਹਿੰਦੇ ਵੀ ਸਾਡਾ ਜਿਹੜਾ ਉਹ ਜਿਹੜੇ ਡੈਮ ਤੋਂ ਅੱਗੇ ਚਲਾ ਗਿਆ ਸੀ, ਜਿਹੜੇ ਬੰਨੇ ਆ ਉਹ ਤੋਂ ਅੱਗੇ ਚਲੇ ਗਿਆ ਸੀ, ਉਹ ਫਿਰ ਡੈਮ ਵੀ ਤਾਂ ਛੋਟੇ ਕੀਤੇ ਆ ਵੀ ਮੇਰੀ ਫਸਲਬਾੜੀ ਤਾਂ ਲੱਗੀ ਆ, ਵੀ ਜੋ ਸਾਡੇ ਵਾਲੇ ਕਹਿੰਦੇ ਸੀ ਚੱਲ ਕੋਈ ਨਾ ਦੋ ਸਾਲ ਬਾਬਾ ਦੇ ਗਿਆ, ਜੇ ਇੱਕ ਸਾਲ ਲੈ ਵੀ ਜਾਗਦਾ ਕੀ ਦਿੱਕਤ ਹੈ, ਪਰ ਜਿਹੜਾ ਲੈ ਗਿਆ ਪਿੰਡ 'ਚ ਵੜਿਆ ਪਾਣੀ ਉਹ ਕਿੱਧਰ ਜਾਊਗਾ।
0: ਪਰ ਹੌਲੀ ਹੌਲੀ ਤੁਹਾਨੂੰ ਆਪਣੀ ਮਾਲਕੀਅਤ ਲੱਗਣ ਲੱਗ ਪੈਂਦੀ,
1: ਲੱਗ ਪੈਂਦੀ ਨਹੀਂ ਛੱਡਦਾ।
0: ਕਈ ਲੋਕ ਤਾਂ ਮੈਂ ਇੱਦਾਂ ਦੇ ਵੀ ਵੇਖੇ ਜਿਹੜੇ ਕਹਿ ਦਿੰਦੇ ਆ, ਮਤਲਬ ਜਿਹੜੇ ਬਿਆਨ ਵੀ ਦੇ ਦਿੰਦੇ ਆ ਸਟੇਟਮੈਂਟਾਂ ਵੀ ਆ ਜਾਂਦੀਆਂ ਕਈ ਵਾਰੀ ਮੈਂ ਇਹਨਾਂ ਵੀ ਉਹ ਚੈਨਲਾਂ 'ਤੇ ਵੀ ਬੋਲ ਦਿੰਦੇ ਵੀ ਸਾਡੀ ਇੰਨੀ ਇੰਨੀ ਵਿੱਚ ਚੱਲ ਗਈ, ਪਰ ਉਹ ਬਾਅਦ ਵਿੱਚ ਉਹਨਾਂ ਦੇ ਪਿੰਡ ਵਾਲੇ ਹੀ ਦੱਸਣ ਦੇ ਹੁੰਦੇ ਵੀ ਇਹਨਾਂ ਦੀ ਤਾਂ ਹੈ ਹੀ ਨਹੀਂ, ਇਹਨਾਂ ਨੇ ਦਰਿਆ ਦੀ ਵਾਹੀ ਇਹਨਾਂ ਨੇ,
1: ਕਿਉਂਕਿ ਦਰਿਆ ਦੀ ਖਾਸੀਅਤ ਹੁੰਦੀ ਹੈ ਉਹ ਜਦੋਂ ਵਗਦਾ ਕਦੀ ਇੱਕ ਵਾਰੀ ਵਗਦਾ ਕਦੀ ਕਦੀ ਇਸ ਪਾਸੇ ਵਾਲੇ ਦੀ ਜ਼ਮੀਨ ਨਿਕਲ ਆਉਂਦੀ ਹੁੰਦੀ ਹੈ, ਜੇ ਪਰਲੇ ਪਾਸੇ ਵਗ ਗਿਆ ਜ਼ਿਆਦਾ ਤਾਂ ਉਰਲੇ ਪਾਸੇ ਵਾਲੇ ਦੀ ਜ਼ਮੀਨ ਨਿਕਲਣੀ ਕਿਉਂਕਿ ਪਰਾਂ ਪਾਣੀ ਮਿੱਟੀ ਵਹਾ ਕੇ ਲੈ ਗਿਆ, ਅਤੇ ਕਦੀ ਜੇ ਉਰਲੇ ਪਾਸੇ ਜ਼ਿਆਦਾ ਵਗਿਆ ਤਾਂ ਪਰਲੇ ਪਾਸੇ ਦੀ ਮਿੱਟੀ ਬਣ ਜਾਣੀ ਹੈ, ਅਤੇ ਦੋਵਾਂ ਪਾਸੇ ਚੱਲਦਾ ਸੀ, ਕਈ ਵਾਰੀ 2 ਕਿੱਲੇ ਦੇ ਗਿਆ ਅਤੇ ਕਈ ਵਾਰੀ 10 ਕਿੱਲੇ ਲੈ ਵੀ ਗਿਆ, ਦਰਿਆ ਐਵੇਂ ਚੱਲਦਾ ਸੀ, ਅਤੇ ਜਗਲਾ ਤਾਂ ਖੁਸ਼ ਹੁੰਦਾ ਸੀ ਜੇ ਮੇਰੇ 10 ਕਿੱਲੇ ਲੈ ਗਿਆ ਇਸ ਵਾਰੀ ਮੈਨੂੰ 20 ਦੇਗਾ ਅਤੇ 20 ਦੇ 20 ਮੇਰੇ ਨੇ ਨਾ।
0: ਪਹਿਲੀਆਂ 'ਚ ਲੋਕਾਂ 'ਚ ਇਹ ਹੁੰਦਾ ਸੀ ਵੀ ਉਹ ਇਹ ਚੀਜ਼ ਦਾ ਹਿਸਾਬ ਕਿਤਾਬ ਰੱਖਦੇ ਸੀ ਵੀ ਜੋ ਮੇਰਾ ਹੀ ਆ ਗਿਆ, ਜੋ ਨਹੀਂ ਸੀ ਚਲੋ ਐਰ ਕੀ ਵੱਧ ਆ ਗਿਆ, ਅਗਲੀ ਵਾਰੀ ਘੱਟ ਆ ਗਿਆ। ਹੁਣ ਜਦੋਂ ਇੱਕ ਵਾਰੀ ਚੀਜ਼ ਤੁਹਾਨੂੰ ਮਿਲ ਜਾਂਦੀ ਨਾ, ਹੁਣ ਅਜੋਕੇ ਸਮੇਂ ਦਾ ਸਾਡਾ ਸੁਭਾਅ ਇਹ ਆ ਵੀ ਸਾਨੂੰ ਜੋ ਮਿਲ ਜਾਂਦਾ ਉਹ ਚਾਹੇ ਸਾਡਾ ਨਾਮ ਹੀ ਹੋਵੇ ਫਿਰ ਉਹ ਪੱਕਾ ਸਾਡਾ, ਜਦੋਂ ਖੁੱਸਦਾ ਅਤੇ ਫਿਰ ਉਹ ਇੱਦਾਂ ਫੀਲ ਹੁੰਦਾ ਜਿੱਦਾਂ ਤੁਹਾਡੀ ਲਾਟਰੀ ਨਹੀਂ ਨਿਕਲੀ ਹੁੰਦੀ, ਉਹ ਤੁਹਾਨੂੰ ਇਹ ਲੱਗਦਾ ਵੀ ਜਿੱਦਾਂ ਮੇਰੀ ਮੇਰਾ ਕਰੋੜ ਅੱਜ ਜਾਂਦਾ ਰਿਹਾ। ਉਹ ਇਹ ਨਹੀਂ ਆਪਾਂ ਵੇਖਦੇ ਵੀ ਇਹ ਸਾਡੀ ਦਹਾਂ ਦੀ ਪਰਚੀ ਸੀ, ਫਿਰ ਉਹ ਸਾਨੂੰ ਦੁੱਖ ਦਾ ਸਾਨੂੰ ਉਹ ਆ। ਸੋ ਖੈਰ ਮੌਸਮਾਂ ਤੋਂ ਗੱਲ ਚੱਲੀ ਇਹ ਗੱਲਾਂ ਬਾਤਾਂ ਜਿਹੜੀਆਂ ਇੱਥੋਂ ਤੱਕ ਪਹੁੰਚੀਆਂ। ਅੱਛਾ ਤੁਸੀਂ ਵਿੱਚ ਦਰਿਆ ਦੀ ਤੁਸੀਂ ਆਪਣੇ ਦੀ ਗੱਲ ਕੀਤੀ ਹੈ, ਤੁਸੀਂ ਪਿਛਲੀ ਵਾਰੀ ਵੀ ਆਪਾਂ ਗੱਲ ਕਰ ਰਹੇ ਹਾਂ ਮਾਰਕੰਡੇ ਦਰਿਆ ਦੀ ਤੁਸੀਂ ਗੱਲ ਕੀਤੀ, ਪਿਛਲੀ ਵਾਰੀ ਵੀ ਕੋਈ ਪੁੱਛਦਾ ਸੀ ਅਤੇ ਹਾਂਜੀ ਕਾਫੀ ਵੱਡਾ ਇਤਿਹਾਸ ਹੈ ਹਿੰਦੂ ਜਿਹੜਾ ਰਿਲੀਜਨ ਦੇ ਵਿੱਚ ਕਾਫੀ ਵੱਡੀ ਮਾਨਤਾ ਵਾ ਮਾਰਕੰਡੇ ਰਿਸ਼ੀ ਦੀ।
1: ਇਹ ਗੁਰੂ ਗ੍ਰੰਥ ਸਾਹਿਬ 'ਚ ਵੀ ਇਹਨਾਂ ਦਾ ਨਾਮ ਆਉਂਦਾ ਆ ਮਾਰਕੰਡੇ ਰਿਸ਼ੀ ਦਾ, ਅਤੇ ਇਹਦੇ ਵਿੱਚ ਇਹ ਵੀ 12 ਸਾਲ ਦੀ ਇਹਨਾਂ ਦੀ ਉਮਰ ਸੀਗੀ ਜਦੋਂ ਇਹਨਾਂ ਨੂੰ ਯਮਰਾਜ ਲੈਣ ਆਇਆ ਸੀਗਾ, ਅਤੇ ਇਹ ਸ਼ਿਵਜੀ ਦੇ ਬੜੇ ਵੱਡੇ ਉਪਾਸਕ ਰਹੇ ਆ
0: ਜੀ,
1: ਅਤੇ ਉਹ ਉਹਦੇ ਨਾਲ ਕਥਾ ਜੁੜਦੀ ਮਿਲਦੀ ਕਿਉਂਕਿ ਮੈਂ ਬੜੀ ਪੁਰਾਣੀ ਪਹਿਲਾਂ ਸੁਣੀ ਸੀਗੀ ਮਾਰਕੰਡੇ ਰਿਸ਼ੀ ਦੀ, ਕਿਉਂਕਿ ਉਹ ਸ਼ਿਵਜੀ ਦੇ ਉਪਾਸਕ ਰਹੇ ਇਸ ਕਰਕੇ ਤੈਨੂੰ ਹਰ ਮਾਰਕੰਡੇ ਦਰਿਆ ਦੇ ਲਾਗੇ ਸ਼ਿਵਜੀ ਮਹਾਰਾਜ ਦੇ ਮੰਦਰ ਵਿਖ ਮਿਲਣਗੇ ਜ਼ਿਆਦਾਤਰ। ਅਤੇ ਇਹ 12 ਸਾਲ ਦੀ ਉਮਰ ਦੇ 'ਚ ਇਹਨਾਂ ਨੂੰ ਜਦੋਂ ਲੈਣਾ ਸੀ ਯਮਰਾਜ, ਅਤੇ ਇਹਨਾਂ ਨੇ ਉਦੋਂ ਭਗਤੀ ਕੀਤੀ ਸੀ, ਉਦੋਂ ਕਹਿੰਦੇ ਵੀ ਜਿਵੇਂ ਪੁਰਾਣੀਆਂ ਕਥਾਵਾਂ ਬਣੀਆਂ ਨੇ ਵੀ ਇਹਨਾਂ ਨੂੰ ਫਿਰ ਉਹ ਮਹਾਰਾਜ ਦੀ ਭਗਤੀ ਕਰਕੇ ਸ਼ਿਵਜੀ ਦੀ ਭਗਤੀ ਕਰਕੇ ਅਤੇ ਤਾਂ ਇਹਨਾਂ ਨੂੰ ਜਾਨ ਬਖਸ਼ੀ ਗਈ ਸੀ ਇਹਨਾਂ ਦੀ ਵੀ ਜਾਂ ਜੋ ਵੀ ਆ, ਅਤੇ ਉਹ ਤਾਂ ਕਰਕੇ ਤਪ

0: ਸ਼ਿਵ ਜੀ ਨੇ ਵਰ ਦਿੱਤਾ ਵੀ ਤੇਰੇ ਤੇਰੇ ਘਰ ਹੁਣ ਸੰਤਾਨ ਹੋ ਗਈ, ਸੰਤਾਨ ਨਹੀਂ ਹੈਗੀ ਉਹਨਾਂ ਦੀ
1: ਦੋਵਾਂ ਜੀ, ਕਿਉਂਕਿ ਅਲੱਗ ਅਲੱਗ ਤੱਥ ਮਿਲਦੇ ਆ ਜਦੋਂ ਅਸੀਂ ਸੰਭਾਲੀ ਉਸ਼ਾ, ਸਾਨੂੰ ਪਤਾ ਲੱਗਾ ਜਿਹੜਾ ਮੰਦਰ ਬਣਿਆ ਵਾ ਤਕਰੀਬਨ ਮੰਦਰ 'ਚ ਇਹ ਵਿਖਾਇਆ ਜਾਂਦਾ ਵੀ ਸ਼ਿਵਲਿੰਗ ਨੂੰ ਇਹਨਾਂ ਨੇ ਜੱਫੀ ਪਾਈ ਹੋਈ ਹੈ ਅਤੇ ਇੱਕ ਪਾਸੇ ਯਮਰਾਜ ਖੜਾ ਵਾ ਅਤੇ ਸ਼ਿਵ ਜੀ ਜੀ ਤਰਸ਼ੂਲ ਆ, ਯਮਰਾਜ ਨੂੰ ਡਰਾ ਰਹੇ ਆ ਵੀ ਜਦੋਂ ਲੈਣ ਆਏ ਸੀ ਉਹਨਾਂ ਨੂੰ ਅਤੇ ਉਹਨੇ ਕਹਿੰਦੇ ਇੰਨੀ ਉਮਰ ਆ, ਕਹਿੰਦੇ ਨੀ ਇਹਦੀ ਤਾਂ ਉਮਰ ਹੀ ਇੰਨੀ ਆ
0: ਵੀ ਉੱਥੇ ਜੁੜਦੀ ਜਾ ਕੇ ਉਹ ਅਤੇ ਉਹ ਕਹਿੰਦੇ ਵੀ ਜਦੋਂ ਉਹਨਾਂ ਦੇ ਉਹਨਾਂ ਨੂੰ ਬਾਹਰ ਹੋਇਆ ਨਾ ਵੀ ਹਾਂ ਤੁਹਾਡੇ ਘਰ ਪੁੱਤ ਹੋਊਗਾ, ਅਤੇ ਉਹਨਾਂ ਨੇ ਦੋ ਆਪਸ਼ਨਾਂ ਦਿੱਤੀਆਂ ਵੀ ਇੱਕ ਤੇਰਾ ਪੁੱਤ ਹੋਊਗਾ ਉਹ 12 ਜਾਂ 16 ਜਿੰਨੀ ਵੀ ਉਮਰ ਸੀ ਵੀ ਉਹ ਇੱਕ ਤੇ ਆ ਵੀ ਬੜਾ ਵਿਦਵਾਨ ਹੋਊਗਾ ਅਤੇ ਉਹਦੀ ਉਮਰ ਭਰ ਇੰਨੀ ਕੀ ਆ, ਅਤੇ ਇੱਕ ਜਿਹੜਾ ਵਾ ਉਹ ਵਿਦਵਾਨ ਨਹੀਂ ਹੋਊਗਾ, ਉਹ ਮਤਲਬ ਹੁੜਮਾਤੀ ਹੋਊਗਾ ਜਾਂ ਸੋਰੀ ਜੇ ਮੈਂ ਸ਼ਬਦ ਗਲਤ ਵਰਤ ਰਿਹਾ, ਮਤਲਬ ਉਹ ਨਹੀਂ ਆਮ ਹੀ ਹੋਊਗਾ ਉਹ, ਅਤੇ ਕਹਿੰਦੇ ਵੀ ਉਹਨੇ ਇਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਵੀ ਮੈਨੂੰ ਵਿਦਵਾਨ ਚਾਹੀਦਾ ਭਾਵੇਂ ਉਮਰ ਘੱਟ ਹੀ ਹੋਵੇ,
1: ਅਤੇ
0: ਫਿਰ ਉਦੋਂ ਮਾਰਕੰਡਾ ਦਾ ਜਨਮ ਹੋਇਆ ਰਿਸ਼ੀ ਦਾ, ਅਤੇ ਫਿਰ ਉਹਨਾਂ ਨੇ ਜਦੋਂ ਉਹ ਉਮਰ ਆਈ ਅਤੇ ਉਹਨਾਂ ਨੂੰ ਪਤਾ ਸੀ ਹੁਣ ਵੀ ਇਹਨੇ ਚੱਲ ਜਾਣਾ, ਅਤੇ ਉਹਦੇ ਵਿੱਚ ਕੁਛ ਇੱਦਾਂ ਦੀ ਜਿਹੜੀ ਉਹ ਗਾਥਾ ਆ ਕਿ ਜਿਹੜਾ ਫਿਰ ਉਹਨਾਂ ਨੇ ਸ਼ਿਵਲਿੰਗ ਨੂੰ ਜੱਫਾ ਪਾ ਲਿਆ, ਜਾਂ ਜਿਹੜਾ ਸ਼ਿਵਲਿੰਗ ਨੂੰ ਜੱਫਾ ਪਾ ਲਿਆ, ਜਾਂ ਕਈ ਥਾਵਾਂ ਦੇ ਉੱਤੇ ਇਹ ਵੀ ਆਉਂਦਾ ਵੀ ਉਹਨਾਂ ਨੇ ਉੱਤੋਂ ਰੱਸਾ ਸੁੱਟਿਆ ਜਾਂ ਇੱਦਾਂ ਕੁਛ, ਮਤਲਬ ਕੋਈ ਚੀਜ਼ ਕੋਈ ਇੱਦਾਂ
1: ਕੋਈ ਵੀ, ਅਤੇ
0: ਉਹਨਾਂ ਨੇ ਉਹ ਸ਼ਿਵਲਿੰਗ ਨੂੰ ਜਿਹੜਾ ਉਹ ਨਾਲ ਲਪੇਟਾ ਮਾਰਤਾ, ਅਤੇ ਫਿਰ ਉਹ ਉਦੋਂ ਮਜਬੂਰ ਹੋ ਗਏ, ਫਿਰ ਯਮਰਾਜ ਨਹੀਂ ਲੈ ਕੇ ਜਾ ਸਕਦੇ, ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵਰਦਾਨ ਮਿਲੇ ਕਈ ਤਰ੍ਹਾਂ ਦੇ।
1: ਇਹਨੇ ਜਿਹੜੀ ਦਰਿਆ ਦੀ ਸ਼ੁਰੂਆਤ ਹੁੰਦੀ ਭਾਅ ਜੀ ਇਹ ਹਰਿਆਣੇ 'ਚ ਹੀ ਪੈਂਦਾ ਕਾਲਾ ਅੰਬ ਜਗ੍ਹਾ, ਉੱਥੋਂ ਸ਼ੁਰੂਆਤ ਹੁੰਦੀ ਹੈ ਮਾਰਕੰਡੇ ਦੀ।
0: ਓਕੇ,
1: ਨਾਹਨ ਜਗ੍ਹਾ ਹੈ, ਨਾਹਨ ਕਸਬਾ ਬੜਾ ਵੱਡਾ ਹੈ, ਨਾਲ ਹੀ ਤਾਂ ਕਾਲਾ ਅੰਬ ਉੱਥੋਂ ਸ਼ੁਰੂਆਤ ਹੁੰਦੀ ਹੈ, ਔਰ ਇਹ ਜਾਂਦਾ, ਮੈਂ ਪਿਛਲੀ ਵਾਰ ਗੱਲ ਕੀਤੀ ਸੀ, ਚੀਕਾ ਪਾਗਲ ਇੱਕ ਜਗ੍ਹਾ ਆ ਪੇਵੇ ਦੇ ਲਾਗੇ ਪਾਗਲ, ਉੱਥੇ ਤੱਕ ਜਾਂਦੇ, ਉੱਥੇ ਮਾਰਕੰਡਾ ਦਰਿਆ ਅਤੇ ਘੱਗਰ ਇਹ ਸਾਰੇ ਇਕੱਠੇ ਹੋ ਜਾਂਦੇ ਆ, ਟਾਂਗਰੀ ਨਦੀ ਇਹ ਸਾਰੇ ਇਕੱਠੇ ਹੋ ਕੇ ਫਿਰ ਅੱਗੇ ਘੱਗਰ ਹੀ ਜਾਂਦੀ ਹੈ ਅਗਲੇ ਪਾਸੇ ਸਾਰੀ, ਇਹ ਤਿੰਨੋਂ ਇਕੱਠੇ ਉੱਥੇ ਹੁੰਦੇ ਨੇ, ਬੜਾ ਚੰਗਾ ਸੰਗਮ ਬਣਦਾ ਅਤੇ ਪਾਣੀ ਦਾ ਪਾਗਲ ਦੇ ਲਾਗੇ ਜਾ ਕੇ, ਫਿਰ ਅੱਗੇ ਘੱਗਰ ਬਣ ਕੇ ਅੱਗੇ ਨਿਕਲਦਾ।
0: ਕਾਫੀ ਵੱਡਾ ਇਤਿਹਾਸ ਹੈ, ਕਾਫੀ ਵੱਡੀ ਮਾਨਤਾ ਹੈ, ਲੋਕ
1: ਬਹੁਤ ਜ਼ਿਆਦਾ ਵੱਡੀ ਮਾਨਤਾ ਹੈਗੀ, ਸਾਰੇ ਮੰਨਦੇ, ਔਰ ਕਦੀ ਵੀ ਸਾਡੇ ਪਿੰਡ 'ਚ ਮੈਂ ਹੁਣ ਤੱਕ ਸੁਣਿਆ ਇੰਨੀ ਉਮਰ ਰਿਹਾ ਸਾਡੇ, ਸਿਰਫ ਇੱਕ ਵਾਰੀ ਪਾਣੀ ਆਇਆ ਸੀਗਾ, ਅਤੇ ਉਸ ਤੋਂ ਬਾਅਦ ਜਿਵੇਂ ਇੱਕ ਕਹਾਵਤ ਮਿੱਥ ਕਹਿ ਲਓ ਜਾਂ ਇੱਕ ਸੱਚਾਈ ਜੁੜੀ ਹੈ ਨਾ, ਜਿਵੇਂ ਪਟਿਆਲੇ ਦੇ ਸ਼ਾਹੀ ਘਰਾਣੇ ਜਦੋਂ ਅਰਦਾਸ ਕਰਦੇ ਨੇ ਸੋਨਾ ਚੜ੍ਹਾਉਂਦੇ ਅਤੇ ਨਦੀ ਉੱਤਰ ਜਾਂਦੀ ਹੈ, ਅਤੇ ਇੱਦਾਂ ਹੀ ਸਾਡੇ ਸ਼ੁਰੂ ਤੋਂ ਲੈ ਕੇ ਅਸੀਂ ਬਚਪਨ ਤੋਂ ਲੈ ਕੇ ਸੁਣਦੇ ਆਏ ਹਾਂ ਵੀ ਮਾਰਕੰਡੇ ਹਰ ਐਤਵਾਰ ਮੰਦਰ 'ਚ ਮੱਥਾ ਟੇਕਦੇ, ਸਾਰਾ ਟੇਕਦੇ, ਪਿੰਡ ਦੀ ਸ਼ਰਧਾ ਇੰਨੀ ਆ, ਅਤੇ ਪਿੰਡ ਦੇ ਬਿਲਕੁਲ ਵਿੱਚ ਆ ਕੇ ਪਾਣੀ ਵੱਜਦਾ ਫਿਰ ਮੁੜਦਾ,
0: ਅਤੇ
1: ਕਦੀ ਵੀ
0: ਪਿੰਡ 'ਚ ਅੰਦਰ ਨਹੀਂ ਆਉਂਦਾ,
1: ਅੰਦਰ ਨਹੀਂ ਅੱਜ ਤੱਕ ਕਦੀ ਪਾਣੀ ਆਇਆ ਉੱਥੇ, ਅਤੇ ਪਾਣੀ ਵੀ ਇੰਨਾ ਆਉਂਦਾ ਕਦੀ ਨਹੀਂ ਪਿੰਡ 'ਚ ਵੜਿਆ ਪਾਣੀ ਉੱਥੇ।
0: ਸੋ ਇਹ ਮਾਨਤਾਵਾਂ ਨੇ, ਬਾਕੀ ਤੋਂ ਕਿਸੇ ਕੋਲ ਹੋਰ ਵਧੇਰੇ ਹੋਵੇ ਤਾਂ
1: ਕਿਉਂਕਿ
0: ਜਿਹੜੀਆਂ ਪੁਰਾਣੀਆਂ ਪੁਰਾਣ ਕਥਾਵਾਂ ਨੇ ਇਹਨਾਂ ਦੇ ਵਿੱਚ ਅਲੱਗ ਅਲੱਗ ਰੂਪ ਹੁੰਦੇ ਨੇ,
1: ਬਿਲਕੁਲ ਬਿਲਕੁਲ ਹਰ ਜਗ੍ਹਾ ਤੇ ਹੁੰਦਾ ਹੈ ਰੂਪ ਹੁੰਦਾ ਹੈ ਆਪਣੀ।
0: ਅਤੇ ਆਪਣਾ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਆਪਣੇ ਖੇਤਾਂ 'ਚ ਕੋਈ ਵੀ ਰੁੱਖ ਨਹੀਂ ਲਾਉਣ ਦਿੰਦਾ ਅਤੇ ਸਾਡੀਆਂ ਫਸਲਾਂ ਕਹਿੰਦੇ ਨੇ ਕਿ ਮਰ ਜਾਣਗੀਆਂ। ਪਹਿਲਾਂ ਫਸਲਾਂ ਨੂੰ ਜਾਣ ਵਾਸਤੇ ਰਸਤੇ ਉੱਤੇ ਹਰ 3-4 ਮੀਟਰ ਦੇ ਉੱਤੇ ਰੁੱਖ ਹੁੰਦੇ ਸੀ। ਹਾਂਜੀ, ਪਹਿਲੀਆਂ ਦੇ ਵਿੱਚ ਤਾਂ ਇਹ ਵੀ ਹੁੰਦਾ ਸੀ ਨਾ, ਸ਼ਾਇਦ ਕਈ ਚੀਜ਼ਾਂ ਜਿਹੜੀਆਂ ਨੇ ਸਾਡੇ ਲਈ ਵਰਦਾਨ ਦੇ ਨਾਲ ਨਾਲ ਸ਼ਰਾਪ ਹੋ ਜਾਂਦੀਆਂ ਨੇ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜਿਹੜੀਆਂ ਕੱਚੇ ਪਏ ਸੀ ਨਾ, ਇੱਕ ਤਰ੍ਹਾਂ ਦੇ ਨਾਲ ਬਾਉਂਡਰੀ ਹੱਦ ਡਿਸਾਈਡ ਕਰਨ ਦੇ ਲਈ ਉੱਥੇ ਰੁੱਖ ਲਾ ਦਿੱਤਾ ਜਾਂਦਾ ਸੀ ਵੀ ਇਹ ਵਾਹਵੇ ਨਾ ਕੋਈ, ਕਿਉਂਕਿ ਜਿਹੜਾ ਮਰਜ਼ੀ ਵਾਹ ਜਾਂਦਾ ਹੁੰਦਾ ਸੀ।
1: ਬਿਲਕੁਲ ਬਿਲਕੁਲ।
0: ਅਤੇ ਜਾਂ ਫਿਰ ਦੂਸਰਾ ਵਰਦਾਨ ਸਾਡੇ ਲਈ ਇਹ ਹੋਇਆ ਜਿਹੜੇ ਟਰੈਕਟਰ ਆ ਗਏ, ਤਵੀਆਂ ਆ ਗਈਆਂ, ਹੱਲਾਂ ਆ ਗਈਆਂ। ਪਹਿਲੀਆਂ ਦੇ ਵਿੱਚ ਕੀ ਸੀ ਵੀ ਆਪਾਂ ਬਲਦਾਂ ਦੇ ਨਾਲ ਹਲ ਵਾਹੁੰਦੇ ਹਾਂ, ਸਿੰਗਲ ਉਹ ਹੀ ਇੱਕ ਫਾਲਾ ਹੁੰਦਾ ਸੀ, ਅਤੇ ਉਦੋਂ ਪਏ ਵਾਹੁਣੇ ਸੌਖੇ ਨਹੀਂ ਸੀ, ਅਤੇ ਹੁਣ ਅੱਜ ਕੱਲ੍ਹ ਮਾਰਦੇ ਤਵਾ ਅਤੇ ਐਂ 5 ਮਿੰਟਾਂ 'ਚ ਖਿਲਾਰ ਕੇ ਰੱਖ ਦਿੰਦੇ ਆ। ਸੋ ਕਈ ਚੀਜ਼ਾਂ ਸ਼ਾਇਦ ਹੁਣ ਸੜਕਾਂ ਬਣ ਗਈਆਂ ਨੇ ਅਤੇ ਹੁਣ ਉਹ ਲੋਕਾਂ ਨੇ ਉਹ ਚੀਜ਼ ਨਾ ਢਿੱਲੇ ਹੱਥੀਂ ਛੱਡ ਦਿੱਤੀ ਆ, ਜਦਕਿ ਪਹਿਲੀਆਂ ਦੇ ਵਿੱਚ ਲੋਕ ਵੀ ਅਤੇ ਸਰਕਾਰ ਵੀ ਉੱਥੇ ਰੁੱਖ ਲਾ ਕੇ ਅਤੇ ਇੱਕ ਤਰ੍ਹਾਂ ਦੇ ਨਾਲ ਬਾਉਂਡਰੀ ਕਰ ਦਿੰਦੀ
1: ਸੀ ਤੁਹਾਡੀ ਬਾਉਂਡਰੀ।
0: ਤਾਂ ਕਰਕੇ ਵੀ ਉਹ
1: ਕਈ ਇਲਾਕੇ 'ਚ ਵੇਖਿਆ, ਸ਼ਾਇਦ ਹੁਸ਼ਿਆਰਪੁਰ ਇਲਾਕੇ 'ਚ ਵੇਖਿਆ, ਲੇਕਿਨ ਸਾਡੇ ਇਲਾਕੇ ਤਾਂ ਬਹੁਤ ਹੁੰਦਾ, ਦੋ ਦੋ ਫਸਲਾਂ ਪੋਪੂਲਰ ਲਾ ਕੇ ਨਾ ਉਹਦੇ ਉੱਤੇ ਕਣਕ ਵੀ ਲਾ ਦਿੰਦੇ ਥੱਲੇ, ਜਿਹੜੀ ਜਿਹਨੂੰ ਜ਼ਿਆਦਾ ਧੁੱਪ ਨਹੀਂ ਚਾਹੀਦੀ ਅਤੇ ਜ਼ਿਆਦਾ ਛਾਣੀ ਚਾਹੀਦੀ। ਪੋਪੂਲਰ ਜਾਂ ਤਿਆਰ ਇੱਕ 4-5 ਸਾਲ 'ਚ ਜਾ ਕੇ ਤਿਆਰ ਹੁੰਦਾ, ਅਤੇ ਉਹਨਾਂ ਨੇ ਪੋਪੂਲਰ ਲਾ ਕੇ ਅੰਦਰ ਫਸਲਾਂ ਦੀ ਛੋਟੀ ਛੋਟੀ ਫਸਲਾਂ ਵੀ ਲੈ ਲੈਣੀਆਂ ਉਹਨੇ, ਜਦ ਤੱਕ ਦਰਖਤ ਤਿਆਰ ਹੁੰਦਾ ਨਾਲੇ ਪੋਪੂਲਰ ਦੀ ਲੱਕੜ ਬਹੁਤ ਵਧੀਆ ਮਿਲਦੀ ਸੀ। ਦਰਖਤ ਸਾਡੇ ਪਾਸੇ ਬਹੁਤ ਜ਼ਿਆਦਾ ਲੋਕ ਲਾ ਕੇ
0: ਰੱਖਦੇ,
1: ਲੇਕਿਨ ਉਹ ਮਿਹਨਤ ਵੀ ਮੰਗਦਾ ਨਾ,
0: ਮੈਂ ਤਾਂ ਇਲਾਕੇ ਦੇ ਹਿਸਾਬ ਨਾਲ ਹਰ ਇੱਕ ਮਿੱਟੀ ਨਹੀਂ ਨਾ ਮੰਨਦੀ, ਉਹ ਮੇਰੇ ਖਿਆਲ ਚੈੱਕ ਕਰਾ ਕੇ ਕਈ ਲਾਉਂਦੇ ਆ,
1: ਲਾਉਂਦੇ ਆ ਕਿਉਂਕਿ ਉਹ ਚੰਗੇ ਪੈਸੇ ਦੇ ਕੇ ਜਾਂਦਾ, ਉਹ ਵੀ ਫਸਲ ਚੰਗੇ ਪੈਸੇ ਦੇ ਕੇ ਜਾਂਦੀ ਤੁਹਾਨੂੰ ਪੋਪੂਲਰ।
0: ਅੱਜ ਕੱਲ੍ਹ ਕਾਫੀ ਲੋਕ ਚਲੋ ਕਰ ਰਹੇ ਆ ਬਦਲਵੇਂ ਹੱਲ ਇਸ ਚੀਜ਼ ਦੇ। ਚਲੋ ਖੈਰ, ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਅੱਜ, ਕਿਉਂਕਿ ਜਿੱਧਰ ਨੂੰ ਸਵੇਰੇ ਸਵੇਰੇ ਜਿੱਦਾਂ ਦਾ ਮਾਹੌਲ ਚੱਲਦਾ
1: ਸੁਭਾਅ ਵੀ ਪਾਣੀ ਵਰਗਾ
0: ਹਾਂ ਉਧਰਲੇ ਪਾਸੇ ਨੂੰ ਵਹਿ ਜਾਂਦਾ ਤੇ ਅੱਜ ਕਿਉਂਕਿ ਅੱਜ ਮੰਗਲਵਾਰ ਦਾ ਦਿਨ

0: ਤੇ ਮੰਗਲਵਾਰ ਦੇ ਦਿਨ ਸਾਡੇ ਸੱਤ ਸ਼ਬਦ ਵੀ ਹੁੰਦੇ ਨੇ ਤੇ ਮੰਗਲਵਾਰ ਦੇ ਦਿਨ ਸਾਡਾ ਇੱਕ ਵਿਸ਼ਾ ਵੀ ਹੁੰਦਾ ਵਾ ਤੇ ਉਧਰਲੇ ਪਾਸੇ ਨੂੰ ਵੀ ਆਪਾਂ ਆਉਂਦੇ ਹਾਂ ਜਿਹਦੇ ਵਿੱਚ ਤੁਸੀਂ ਵੀ ਸਾਂਝਾ ਪਾਉਣੀਆਂ ਨੇ ਸੋ ਆਪਾਂ ਵਿਸ਼ਾ ਦੱਸ ਕੇ ਆਪਾਂ ਅੱਜ ਦੇ ਸੱਤ ਸ਼ਬਦ ਦੱਸ ਕੇ ਤੇ ਫਿਰ ਆਪਾਂ ਇੱਕ ਬ੍ਰੇਕ ਤੇ ਜਾਂਦੇ ਹਾਂ ਤੇ ਆ ਕੇ ਫਿਰ ਤੁਹਾਡੀਆਂ ਕੌਲਾਂ ਲੈਂਦੇ ਹਾਂ ਤੇ ਉਹਨਾਂ ਵਿਸ਼ਿਆਂ ਤੇ ਗੱਲਾਂ ਬਾਤਾਂ ਕਰਾਂਗੇ ਅੱਜ ਦਾ ਵਿਸ਼ਾ ਤੁਹਾਡੇ ਦਿਲ ਦੇ ਕਾਫੀ ਕਰੀਬ ਹੋਊਗਾ ਆਪਾਂ ਤੁਹਾਨੂੰ ਮੌਸਮ ਦੇ ਪੱਜ ਤੁਹਾਨੂੰ ਪਿੰਡ ਲੈ ਕੇ ਗਏ ਹਾਂ ਤੁਹਾਡੀਆਂ ਵੱਟਾਂ ਦੇ ਉੱਤੇ ਲੈ ਕੇ ਗਏ ਖੇਤਾਂ 'ਚ ਲੈ ਕੇ ਗਏ ਪਹਿਆਂ ਦੇ ਵਿੱਚ ਲੈ ਕੇ ਗਏ ਅਤੇ ਉੱਥੋਂ ਦੀ ਲੰਘ ਕੇ ਤੁਸੀਂ ਆਪਣੇ ਸਕੂਲ ਕਾਲਜਾਂ ਨੂੰ ਵੀ ਜਾਂਦੇ ਰਹੇ ਹੋਗੇ ਸੋ ਅੱਜ ਦੇ ਦਿਨ ਆਪਾਂ ਉਹਨਾਂ ਫਿਰ ਰਾਵਾਂ ਦੇ ਉੱਤੇ ਤੁਹਾਨੂੰ ਲੈ ਕੇ ਜਾਣਾ ਚਾਹੁੰਦੇ ਜਿਹਨਾਂ ਰਾਵਾਂ ਤੋਂ ਲੰਘ ਕੇ ਤੁਸੀਂ ਸਕੂਲਾਂ ਕਾਲਜਾਂ 'ਚ ਜਾਂਦੇ ਹੋ ਅਤੇ ਕੀ ਤੁਹਾਡੇ ਸਾਧਨ ਰਹੇ ਤੁਹਾਡੇ
1: ਸਕੂਲ ਜਾਣ
0: ਦੇ ਹਾਂ ਸਕੂਲ ਜਾਣ ਦੇ ਕਾਲਜ ਜਾਣ ਦੇ ਕਿਹੜੇ ਕਿਹੜੇ ਸਾਧਨ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਹੰਢਾਏ ਆ ਨਿੱਕੇ ਹੁੰਦਿਆਂ ਤੋਂ ਲੈ ਕੇ ਅਤੇ ਜੋ ਜੋ ਵੀ ਤੁਹਾਡੀ ਯਾਦ ਦੇ ਵਿੱਚ ਪੈਦਲ ਜਾਂਦੇ ਹੋ ਸਾਈਕਲ ਤੇ ਜਾਂਦੇ ਹੋ ਸਕੂਟਰ ਮਿਲ ਗਿਆ ਚੇਤਕ ਮਿਲਿਆ ਕਿ ਵੈਸਪਾ ਮਿਲਿਆ
1: ਟਰਾਲੀਆਂ ਦੇ ਮਗਰ ਲਮਕ ਕੇ ਜਾਣਾ
0: ਟਰਾਲੀਆਂ ਦੇ ਮਗਰ ਜਾਂ ਬੱਸਾਂ ਦੇ ਮਗਰ ਲਮਕ ਕੇ ਜਾਂਦੇ ਹੋ ਕਿੱਦਾਂ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਉਹਦੇ ਨਾਲ ਉਸ ਸਫ਼ਰ ਦੇ ਨਾਲ ਰਿਲੇਟਿਡ ਤੁਹਾਨੂੰ ਯਾਦ ਨੇ ਉਹ ਤੁਸੀਂ ਸਾਂਝੀਆਂ ਕਰਿਓ ਅਤੇ ਨਾਲ ਆਪਾਂ ਸੱਤ ਸ਼ਬਦ ਅਤੇ ਫਿਰ ਆਪਾਂ ਆ ਕੇ ਤੁਹਾਡੀਆਂ ਕਹਾਣੀਆਂ ਸੁਣਦੇ ਤੁਸੀਂ ਆ ਕੇ ਹੋਲਡ ਦੇ ਉੱਤੇ ਜ਼ਰੂਰ ਤੁਸੀਂ ਰਹਿ ਸਕਦੇ ਹੋ ਹਾਂਜੀ ਤੁਰ ਸਭ ਸ਼ਬਦ ਦੱਸ ਦਈਏ ਆਪਾਂ
1: ਸ਼ਬਦ ਹੈ ਜੀ ਪਹਿਲਾ ਸ਼ਬਦ ਹੈਗਾ ਤਿਉਰ
0: ਤਿਉਰ
1: ਤਿਉਰ ਤੱਤੇ ਤੋਂ
0: ਅੱਛਾ ਜੀ
1: ਸੂਲ
0: ਸੂਲ
1: ਸੂਲ
0: ਓਕੇ
1: ਟੀਮ
0: ਹਾਂ
1: ਪੇਟ ਕਰੋੜੀ ਦਾ
0: ਅੱਛਾ ਪੇਟ ਕਰੋੜੀ
1: ਪੇਟ ਕਰੋੜੀ ਦਾ ਪੱਖਣ ਜਾਂ ਪੱਖਣਾ ਇੱਕ ਵਗੇ ਉਸਲਵੱਟਾ
0: ਓਕੇ ਉਸਲਵੱਟੇ
1: ਉਸਲਵੱਟਾ
0: ਓਕੇ
1: ਕਿੰਨੇ ਹੋ ਗਏ ਜੀ
0: ਹਾਂਜੀ ਹੋਈ ਗਏ ਬਾਬਾ ਗਿਣਾ
1: ਦੋ ਹੋਰ ਕਰ ਲਈਏ
0: ਇੱਕ ਦੋ ਤਿੰਨ ਚਾਰ ਪੰਜ ਛੇ ਇੱਕ ਹੋਰ ਕਰ ਦਿਓ
1: ਦੋ ਰਲਦੇ ਮਿਲਦੇ ਨੇ ਤਾਂ ਕਰਕੇ ਮੈਂ ਦੋ ਹੋਰ ਕਰ
0: ਹਾਂ ਚਲੋ ਇੱਕ ਇੱਕ ਇੱਕ ਬੋਨਸ ਦੇ ਦਿੰਦੇ ਤੁਹਾਨੂੰ ਚਲੋ ਤੁਸੀਂ
1: ਉਸਕਣਾ
0: ਉਸਕਣਾ
1: ਅਤੇ ਕੁਸਕਣਾ
0: ਅੱਛਾ ਉਸਕਣਾ ਅਤੇ ਕੁਸਕਣਾ
1: ਹਾਂ
0: ਓਕੇ ਕੋਕੋ ਕੋਕੋ ਕੁਸਕਣਾ
1: ਕੋਕੋ ਕੋਕੋ ਕੁਸਕਣਾ
0: ਮੈਂ ਕਰੀ ਰਿਪੀਟ ਕਰਦਾ
1: ਹਾਂਜੀ ਜੀ
0: ਉਸਕਣਾ ਅਤੇ ਕੁਸਕਣਾ
1: ਹਾਂਜੀ
0: ਹਾਂਜੀ ਅਤੇ ਤਿਉਰ ਤਿਉਰ
1: ਤਿਉਰ ਤੱਤੇ ਤੋਂ
0: ਤਿਉਰ ਸੂਲ ਸੂਲ ਕੇ ਸ਼ੂਲ
1: ਸੂਲ
0: ਸੂਲ ਹਾਂ ਸੂਲ ਪੰਜਾਬੀ ਦਾ ਹੈ ਨਾ ਸੂਲ ਅਤੇ ਟੀਮ
1: ਜੀ
0: ਪੇਟ ਕਰੋੜੀ
1: ਪੇਟ ਕਰੋੜੀ
0: ਅਤੇ ਪੱਖਣ
1: ਪੱਖਣ ਪੱਖਣ ਜਾਂ ਪੱਖਣਾ
0: ਹਾਂ ਅਤੇ ਇੱਕ ਕੀ ਸੀ ਉਬ
1: ਉਸਲਵੱਟਾ
0: ਉਸਲਵੱਟਾ ਓਕੇ ਸੋਰੀ ਮੈਂ ਉਸਲਵੱਟਾ ਭੁੱਲ ਗਿਆ ਮੈਂ ਲਿਖਣਾ ਓਕੇ ਉਸਲਵੱਟਾ ਅਤੇ ਆਪਣਾ ਉਸਕਣਾ ਅਤੇ ਕੁਸਕਣਾ ਸੋ ਅੱਠ ਹੋ ਗਏ ਹੈ
1: ਸੱਤ ਅੱਠ ਹੋ ਗਿਆ
0: ਅੱਠ ਹੋ ਗਏ ਤੁਸੀਂ ਅੱਠਾਂ 'ਚੋਂ ਸੱਤ ਦੇ ਸਕਦੇ ਹੋ
1: ਹਾਂ ਜੀ ਸੱਤ ਦੇ
0: ਅੱਠਾਂ 'ਚੋਂ ਸੱਤ ਦੇ ਪੂਰੇ ਪੂਰੇ ਮਾਰਕਸ ਤੁਹਾਡੇ ਆਉਣਗੇ
1: ਲਓ ਜੀ
0: ਅਤੇ ਆ ਕੇ ਆਪਾਂ ਫਿਰ
1: ਫਿਰ ਤੁਹਾਨੂੰ ਸਕੂਲ ਲੈ ਜਾਂਦੇ
0: ਹਾਂ ਆ ਗਿਆ ਅਸੀਂ ਤਾਂ ਜਿੱਦਾਂ ਉਹ ਕਹਿੰਦੇ ਦਿੰਦੇ ਵੀ ਆਪਣਾ ਜਦੋਂ ਪੇਪਰ ਸ਼ੁਰੂ ਹੁੰਦੇ ਆ ਅਤੇ ਉਹ ਜਿਹੜਾ ਕੁਐਸਚਨ ਪੇਪਰ ਟੀਚਰ ਵੰਡ ਕੇ ਅਤੇ ਕਹਿੰਦੀ ਹੁੰਦੀ ਵੀ ਹਾਲੇ ਪੁੱਠੇ ਰੱਖਣਾ ਪੁੱਠੇ ਰੱਖਣਾ ਆਪਾਂ ਕਈਆਂ ਨੂੰ ਆਦਤ ਹੁੰਦੀ ਨਾ ਕਈ ਪੜਾਕੂ ਜਿਹੜੇ ਉਹ ਦਵਾ ਦਵਾ ਵੇਖਦੇ ਹੁੰਦੇ ਵੀ ਅਸੀਂ ਸ਼ਾਇਦ ਪੜ੍ਹ ਕੇ ਅਤੇ ਦਵਾ ਦਵਾ ਲਿਖਣਾ ਸ਼ੁਰੂ ਕਰ ਦਾਂਗੇ
1: ਪਹਿਲਾਂ ਪਿੱਛੇ ਵੇਖ ਲਈ
0: ਹਾਂ ਫਿਰ ਟੀਚਰ ਐਂ ਕਰਕੇ ਤਾਂ ਰੱਖਦੀ ਪੁੱਠਾ ਹੁੰਦੀ ਆ ਅਤੇ ਉਹ ਕਹਿੰਦੀ ਹੁੰਦੀ ਵੀ ਇਹਨੂੰ ਹਾਲੇ ਸਿੱਧਾ ਨਹੀਂ ਕਰਨਾ ਸਾਰਿਆਂ ਨੂੰ ਵੰਡ ਕੇ
1: ਸਾਰੇ ਵੰਡ ਕੇ ਫਿਰ ਕਰੋਲਾ ਪਾਉਣਾ ਸ਼ੁਰੂ ਕਰਦੇ ਆ ਵੀ ਆਉਂਦਾ ਆ ਵੀ ਆਉਂਦਾ
0: ਸਾਡੇ ਅਰਗੇ ਤੇ ਹੱਥ ਹੀ ਨੀ ਨਾ ਲਾਉਂਦੇ ਹੁੰਦੇ ਵੀ ਐਂ ਪਿਆ ਵਾ ਰੱਖਤਾ ਹੀ ਤੇ ਠੀਕ ਹੈ ਜਦੋਂ ਕਹੇਗੀ ਚੁੱਕ ਲਾਂਗੇ
1: ਸਾਨੂੰ ਤਾਂ ਰੋਲਾ ਹੋਰ ਹੁੰਦਾ ਸੀ ਨਾ ਜਿਹਨੇ ਮੇਰੀ ਨਕਲ ਮਾਰੀ ਸੀ ਮੇਰੇ ਤੋਂ ਜ਼ਿਆਦਾ ਨੰਬਰ ਲੈ ਜਾਂਦਾ ਉਦੋਂ ਸਿਆਪਾ ਪੈਂਦਾ ਵੀ ਸਾਰਾ ਪੇਪਰ ਤੂੰ ਮੇਰੇ ਤੋਂ ਵੇਖਿਆ
0: ਉਹ ਲਾਲ ਜੀ ਦੇ ਚੁਟਕਲੇ ਵਾਂਗੂ ਵੀ ਉਹ ਗਲਤ ਹੀ ਵੀ ਮੈਂ ਤਾਂ ਲਿਖੇ ਕੁਝ ਨਹੀਂ ਆ ਤੇ ਮੇਰੇ ਕੋਲ ਨਕਲ ਕੌਣ ਮਾਰੀ ਜਾਂਦਾ
1: ਮੇਰੇ ਤੋਂ ਨਕਲ ਕੌਣ ਮਾਰੀ
0: ਅੱਛਾ ਫਿਰ ਉਹ ਸਾਰੇ ਪੇਪਰ ਦੇ ਕੇ ਨਾ ਅਤੇ ਫਿਰ ਮੈਡਮ ਅਗਲੇ ਪਾਸੇ ਆਉਂਦੀ ਹੁੰਦੀ ਕਲਾਸ 'ਚ ਫਿਰ ਉਹ ਇੰਸਟਰਕਸ਼ਨ ਦਿੰਦੀ ਹੁੰਦੀ ਸੀ ਵੀ ਜਦੋਂ ਮੈਂ ਕਹੂੰਗੀ ਉਦੋਂ ਸਾਰਿਆਂ ਨੇ ਪੇਪਰ ਸਿੱਧਾ ਕਰਨਾ ਉਦੋਂ ਪੜ੍ਹਨਾ ਸ਼ੁਰੂ ਕਰਨਾ ਇੱਕ ਦੂਸਰੇ ਵੱਲ ਨਹੀਂ ਵੇਖਣਾ ਨਕਲ ਨਹੀਂ ਮਾਰਨੀ ਅਤੇ ਤੁਸੀਂ ਆਪਣਾ ਉਹ ਨਹੀਂ ਕਰਨਾ ਵਿਖਾਉਣਾ ਵੀ ਨਹੀਂ ਕਿਸੇ ਨੂੰ ਅਤੇ ਉਹ ਪਰਚੀਆਂ ਨਹੀਂ ਚਲਾਉਣੀਆਂ ਬਿਲਕੁਲ ਜੇ ਫੜੇ ਗਏ ਤਾਂ ਮੈਂ ਪੇਪਰ ਖੋਲ ਲੈਣਾ ਅਤੇ ਕੋਸ਼ਿਸ਼ ਕਰਿਓ ਤੁਸੀਂ ਨਿੱਕੇ ਨੰਬਰਾਂ ਵਾਲੇ ਜਿਹੜੇ ਆ ਉਹ ਪਹਿਲਾਂ ਕਰਿਓ
1: ਇਹ ਤਾਂ ਸਮਾਂ ਬਦਲ ਗਿਆ ਨਾ ਸਕੂਲ ਦਾ ਬੈਂਚਾਂ 'ਤੇ ਬੈਨ ਲੱਗਿਆ ਸੀ ਤਾਂ ਟਾਟ 'ਤੇ ਬੈਠਣ ਵਾਲੇ ਬੰਦੇ ਸਾਡੇ ਬੋਰਡ ਦਾ ਇਗਜ਼ਾਮ ਤਾਂ ਮੈਂ ਪੇਪਰ ਇੱਕ ਸ਼ੀਟ ਭਰ ਗਈ ਪਹਿਲੀ ਸ਼ੀਟ ਉਹ ਅੱਠ ਪੰਨੇ ਦੀ ਹੁੰਦੀ ਸੀਗੀ ਨਾ ਅਤੇ ਉਸ ਤੋਂ ਬਾਅਦ ਇੱਕ ਚਾਰ ਚਾਰ ਪੰਨੇ ਵਾਲੀ ਦਿੰਦੇ ਸੀ ਤੋ ਜਦੋਂ ਮੇਰੀ ਚਾਰ ਪੰਨੇ ਵਾਲੀ ਭਰੀ ਤਾਂ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਵੀ ਮੈਡਮ ਮੈਨੂੰ ਸ਼ੀਟ ਚਾਹੀਦੀ ਕਹਿੰਦੀ ਆ ਕੇ ਲੈ ਜਾ ਮੈਂ ਪੇਪਰ ਰੱਖ ਕੇ ਨਾ ਕਹਿੰਦੀ ਪੁੱਠਾ ਕਰਕੇ ਆਈ ਸਿੱਧਾ ਨਹੀਂ ਕਰਨਾ ਪੁੱਠਾ ਕਰਕੇ ਗਿਆ ਅਤੇ ਮੈਂ ਜਦੋਂ ਆਇਆ ਨਾ ਜਿਹੜੀ ਸ਼ੀਟ ਮੇਰੀ ਚਾਰ ਪੰਨੇ ਦੀ ਭਰੀ ਉਹ ਗਾਇਬ
0: ਅੱਛਾ
1: ਤਾਂ ਮੈਂ ਬੜਾ ਹੈਰਾਨ ਵੀ ਮੈਂ ਇੱਧਰ ਆਸੇ ਪਾਸੇ ਵੇਖਾਂ ਤਾਂ ਸਾਡਾ ਗੁਆਂਢੀ ਦਾ ਮੁੰਡਾ ਮੈਨੂੰ ਦੂਰੋਂ ਅੱਖ ਨਾਲ ਇਸ਼ਾਰਾ ਕਰੇ ਮੇਰੇ ਕੋਲ ਕਹਿੰਦਾ ਵੀ ਦੱਸੀ ਨਾ ਮੈਨੂੰ ਡਰ ਬੜਾ ਮੈਂ ਬੋਰਡ ਦਾ ਇਗਜ਼ਾਮ ਵੀ ਸਾਰੀ ਸ਼ੀਟ ਤੂੰ ਲੈ ਗਿਆ ਵੀ ਜੇ ਤੂੰ ਮੈਨੂੰ ਫੜਾਉਂਦਾ ਫੜੇਗਾ ਦੋਵੇਂ ਜਾਵਾਂਗੇ ਕਹਿੰਦਾ ਦੱਸੀ ਨਾ ਬਸ ਮੈਂ ਇੱਥੇ ਕਾਪੀ ਕਰ ਲੈਣਾ ਉਹ ਸਾਰਾ ਪੇਪਰ ਚੁੱਕ ਕੇ ਲੈ ਗਿਆ ਮੇਰਾ ਆਨਸਰ ਸ਼ੀਟ ਹੀ ਲੈ ਗਿਆ ਚੱਕ
0: ਡਿਟੋ ਚਿਪ
1: ਡਿਟੋ ਮੈਂ
0: ਕੀ ਉਹ ਹੁੰਦੀ ਆ ਪਾਇਰੇਸੀ
1: ਪਿਛਲੇ ਨਕਲ ਮਾਰੀ ਆ ਤੇ ਜੇ ਉਹਨੇ ਮੇਰੇ ਵਾਲੇ ਪਾਸੇ ਸ਼ੁਰੂ ਕੀਤਾ ਪਿਛਲੇ ਮੇਰੀ ਨਕਲ ਮਾਰੀ ਆ ਜਿਦਾਂ ਇੱਕ ਕੁਐਸਚਨ ਯਾਦ ਹੋ ਰਿਹਾ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਜਾਈਏ ਸਾਡੇ ਨਾ ਜਿਹੜੇ ਪ੍ਰਿੰਸੀਪਲ ਹੁੰਦੇ ਸੀ ਨਾ ਉਹ ਉਹਨਾਂ ਨੂੰ ਸਰਕਾਰੀ ਸਕੂਲ ਚ ਟੀਚਰ ਸੀਗੇ ਲੱਗੇ ਤੇ ਉਹਨਾਂ ਦੀ ਵਾਈਫ ਪ੍ਰਿੰਸੀਪਲ ਸੀ ਪ੍ਰਾਈਵੇਟ ਸਕੂਲ ਦੀ ਉਹਨਾਂ ਨੂੰ ਪੇਪਰ ਮਿਲਦੇ ਹੁੰਦੇ ਸੀਗੇ ਨਾ ਚੈੱਕ ਕਰਨ ਵਾਸਤੇ
0: ਅੱਛਾ
1: ਤੇ ਉਹ ਕਹਿੰਦੇ ਵੀ ਮੇਰੇ ਚਾਚਾ ਜੀ ਨੂੰ ਇੱਕ ਵਾਰ ਪੇਪਰ ਮਿਲਿਆ ਤੇ ਮੈਂ ਉਹ ਵੀ ਸਕੂਲ ਚ ਲੈਕਚਰਾਂ ਲੱਗੇ ਹੁੰਦੇ ਸੀ ਅਸੀਂ ਬਹਿ ਕੇ ਚੈੱਕ ਕਰਨ ਲੱਗੇ ਤੇ ਇੱਕ ਨਾ ਕੁਐਸਚਨ ਸੀ ਵੀ ਗੰਗਾ ਬੰਗਾਲ ਕੀ ਖਾੜੀ ਮੇ ਗਿਰਤੀ ਹੈ ਇਹਦੇ ਤੇ ਲੇਖ ਲਿਖਣਾ ਸੀ ਨਾ ਤੇ ਉਹਦੇ ਚਾਚਾ ਜੀ ਨੇ ਪੰਜ ਨੰਬਰ ਦਿੱਤੇ ਉਹਨੂੰ ਉਹਨੇ ਵਾਹਵਾ ਲਿਖਿਆ ਪੰਜ ਛੇ ਲੈਣਾ ਨਾ ਤੇ ਪੰਜ ਨੰਬਰ ਦਿੱਤੇ ਉਹ ਅੱਗੇ ਮਾਪ ਕੇ ਵੇਚ ਦਿੰਦੇ ਸੀ ਵੀ ਕਿੱਡਾ ਵੱਡਾ ਕਿਹਨੇ ਲਿਖਿਆ
0: ਗਿੱਠਾ ਨਾ
1: ਕਹਿੰਦੇ ਮੈਂ ਉਦਾਂ ਹੀ ਪੜ੍ਹਨ ਲੱਗ ਗਿਆ ਤੇ ਉਹ ਮੈਂ ਜੋ ਲੈਣਾ ਪੜ੍ਹੀਆਂ ਲਿਖਿਆ ਵੀ ਗੰਗਾ ਬੰਗਾਲ ਕੀ ਖਾੜੀ ਮੇ ਗਿਰਤੀ ਹੈ ਕਿਉਂਕਿ ਗੰਗਾ ਬੰਗਾਲ ਕੀ ਖਾੜੀ ਮੇ ਗਿਰਤੀ ਹੈ ਇਸ ਲਈ ਗੰਗਾ ਬੰਗਾਲ ਕੀ ਖਾੜੀ ਮੇ ਗਿਰਤੀ ਕਹਿੰਦਾ ਚਾਚਾ ਜੀ ਆਹ ਵੇਖੋ ਕੀ ਲਿਖਿਆ ਇਹਨੇ ਕਹਿੰਦੇ ਕੀ ਕਹਿੰਦਾ ਆਹ ਲਿਖਿਆ ਕਹਿੰਦੇ ਯਾਰ ਮੈਂ ਤਾਂ ਗਿੱਠਾ ਹੀ ਮਾਪਦਾ ਰਹਿ ਗਿਆ ਘੱਟ ਨੰਬਰ ਕਹਿੰਦਾ ਇਹਦੇ
0: ਪੇਪਰ ਕਿਉਂਕਿ ਉਹਨਾਂ ਦਾ ਚੈੱਕ ਕਰਨ ਦਾ ਸਟਾਈਲ ਉਹ ਹੋਊਗਾ ਨਾ ਵੇਖਣਾ ਬਸ ਤੱਕ ਤੱਕ ਤੱਕ ਤੱਕ ਤੱਕ ਤੱਕ ਜੋ ਆਪਣਾ ਸਟਾਈਲ ਉਸ ਹਿਸਾਬ ਦੇ ਨਾਲ ਉਹਨਾਂ ਨੇ ਗਾਹ ਦੱਸਣਾ ਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ
1: ਜੀ ਜੀ ਬਿਲਕੁਲ
0: ਆ ਕੇ ਤੇ ਫਿਰ ਹੁੰਦੀਆਂ ਨੇ ਗੱਲਾਂ ਬਾਤਾਂ 044-747-1674 ਸਾਡੇ ਫੋਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਇਹੋ ਹੀ ਵਟਸਐਪ ਹੈ ਇਹਦੇ ਉੱਤੇ ਮੈਸੇਜ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੀ ਟ੍ਰੈਂਡਿੰਗ ਇਸ ਟਾਈਮ ਦੇ ਉੱਤੇ ਚੱਲ ਰਿਹਾ ਉਸ ਬਾਬਤ ਵੀ ਤੁਹਾਡੇ ਨਾਲ ਆਪਾਂ ਅਗਲੇ ਹਿੱਸੇ ਦੇ ਵਿੱਚ ਪਾਵਾਂਗੇ ਸਾਂਝ ਫਿਲਹਾਲ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiyan Shera, te mudiyan vi kede haath ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya jithon koi nahi mud ke aunga.
3: Written and directed by Savio Sandhu, produced by Anmol Sahni.
5: Hun vekhna na bhullo 15 mai ton tuhade nedle cinema ghara vich
3: Shera.
7: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਸੀ ਜਾਂ ਫਿਰ ਆਪਾਂ ਪਹਿਲੇ ਹਿੱਸੇ ਦੇ ਵਿੱਚ ਚਲਾ ਕੇ ਗਏ ਹਾਂ ਸਕੂਲ ਦੇ ਸਫ਼ਰ ਦੇ ਬਾਰੇ, ਕਿੱਦਾਂ ਸਕੂਲ ਤੁਸੀਂ ਜਾਂਦੇ ਹੁੰਦੇ ਸੀ, ਕੀ ਉਹਦੇ ਨਾਲ ਜੁੜੀਆਂ ਤੁਹਾਡੀਆਂ ਯਾਦਾਂ ਨੇ, ਨਾਲ 7 ਸ਼ਬਦ ਜਿਨ੍ਹਾਂ ਦੇ ਤੁਸੀਂ ਅਰਥ ਦੱਸ ਸਕਦੇ ਹੋ, ਜੋ ਤੁਹਾਡੇ ਇਲਾਕੇ ਦੇ ਵਿੱਚ ਕਹਿੰਦੇ ਆ ਉਸ ਹਿਸਾਬ ਦੇ ਨਾਲ ਵੀ ਜ਼ਰੂਰ ਤੁਸੀਂ ਦੱਸਿਓ, ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ। ਅਤੇ ਮੇਰੇ ਨਾਲ ਨੇ ਹਰਮੀਤ ਤੂਰ।
1: ਹਾਏ, ਇੱਕ ਵਾਰ ਫਿਰ ਰਾਮ ਰਾਮ ਸਾਰੇ ਭਾਈਆਂ ਨਾਲ ਕੀ ਲਗਾਈਆਂ ਨੇ
0: ਹੁਣ ਕੀ ਲਗਾਈਆਂ ਨੇ
1: ਹੁਣ ਕੀ ਲਗਾਈਆਂ ਬੋਲਾਂਗੇ ਭਾਈ ਅੱਧੇ ਦਾ ਮੈਨੂੰ ਉਹਨੂੰ ਦੱਸਿਆ ਬਾਈ ਬਾਰ ਬਾਰ ਲਗਾਈ ਇੱਕ ਨਾਮ ਕਿਉਂ ਲੈ ਰਿਹਾ ਬਾਈ ਮਾਰਾ ਨਾਮ ਲੈ ਦੇ ਭਾਈ ਅਸੀਂ ਨਾ ਨਿੱਕੇ ਹੁੰਦੇ ਬੜਾ ਕਰਦੇ ਜੀ, ਅਸੀਂ ਜਦੋਂ ਥੋੜ੍ਹੀ ਜਿਹੀ ਸੰਭਾਲੀ ਨਾ ਸਾਰਿਆਂ ਨੇ ਕਹਿਣਾ ਮਜ਼ਾਕ ਕਰਦੇ ਨਾ, ਜਿਵੇਂ ਸਾਰੇ ਸਾਨੂੰ ਕਹਿਣਾ ਬਾਈ ਰਾਮ ਰਾਮ ਭਾਈ ਰਹੇ, ਅਸੀਂ ਕਹਿਣਾ ਸੀਤਾ ਸੀਤਾ ਭਾਈ ਰਹੇ ਪਰ ਸਾਡਾ ਐਡਾ ਪਿਆਰ ਬਣਿਆ ਤਾਂ ਵੀ ਕਰੇ ਵੀ ਕਈ ਵਾਰੀ ਅਸੀਂ ਹਰਿਆਣਵੀ ਬੋਲ ਲੈਣੀ, ਵਾਈਫ ਪੰਜਾਬ ਤੋਂ ਨੇ ਅਤੇ ਉਹਨੂੰ ਲੱਗਦਾ ਸੀ ਵੀ ਪਲੀਜ਼ ਪੰਜਾਬੀ ਬੋਲਿਆ ਕਰੋ, ਸਮਝ ਨਹੀਂ ਆਉਂਦੀ, ਮੈਂ ਕਿਹਾ ਇਹ ਚਿੰਤਾ ਨਾ ਕਰੋ ਤੁਹਾਡੀ ਚੁਗਲੀ ਨਹੀਂ ਕਰਦੇ
0: ਬਾਈ ਇੰਨਾ ਕਿਤੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਓਲਾ ਮਿਲ ਜਾਂਦਾ ਤੁਹਾਨੂੰ ਹੈ ਨਾ, ਅੱਜ ਮਿਲ ਜਾਂਦਾ ਜਦੋਂ ਤੁਸੀਂ ਹੋਰ ਕੋਈ ਭਾਸ਼ਾ ਤੁਹਾਨੂੰ ਆਉਂਦੀ ਹੋਵੇ ਮਾੜੀ ਮੋਟੀ ਨਾ,
1: ਨਹੀਂ ਉਹ ਭਾਅ ਜੀ ਤੁਹਾਡਾ
0: ਹੋਰ ਕਪਾਤਾ ਪੈਂਦਾ
1: ਫੇਸ ਇੰਪ੍ਰੈਸ਼ਨ ਪੜ੍ਹ ਲੈਂਦੇ ਨਾ
0: ਪਤਾ ਲੱਗ ਜਾਂਦਾ ਵੀ ਕਿਹੜੀ ਗੱਲ,
1: ਬੜਾ ਖੁਸ਼ ਹੋ ਰਿਹਾ ਉਦੋਂ, ਖੁਸ਼ ਨਹੀਂ ਪਰ ਬੜਾ ਖੁਸ਼ ਹੋ ਰਿਹਾ ਉਹ ਫਿਰ ਉਹ ਗੱਲਾਂ ਹੁੰਦੀਆਂ ਨਾ ਸਾਡੀਆਂ, ਉਹ ਕਹਿੰਦਾ ਨਾ ਉਹ ਮੈਨੂੰ ਇੱਕ ਹੋਰ ਚੀਜ਼ ਚੇਤੇ ਆ ਗਈ, ਸਾਡੇ ਬੰਦੇ ਹਰਿਆਣੇ ਨਾ ਬਾਲੇ ਭੋਲੇ ਬੰਦੇ ਹੁੰਦੇ ਆ, ਅਤੇ ਉਹ ਇੱਕ ਬੰਦਾ ਬੱਸ ਦੀ ਵੇਟ ਕਰਦਾ ਪਿਆ ਅਤੇ ਜਦੋਂ ਬੱਸ ਆਈ ਨਾ ਅਤੇ ਉਹਦੇ ਕੋਲ ਪੈਸੇ ਨਹੀਂ ਸੀਗੇ ਵਿਚਾਰੇ ਕੋਲ ਟਿਕਟ ਲੈਣ ਨੂੰ ਨਾ, ਉਹ ਜਦੋਂ ਬੱਸ 'ਚ ਪਿੱਛੇ ਜਾ ਕੇ ਬਹਿ ਗਿਆ ਅਤੇ ਕੰਡਕਟਰ ਆਇਆ ਨਾ ਅਤੇ ਕੰਡਕਟਰ ਪੁੱਛਣ ਲੱਗ ਗਿਆ ਸਾਰਿਆਂ ਨੂੰ ਹਾਂਜੀ ਵੀ ਟਿਕਟ, ਅਤੇ ਉਹ ਕੋਈ ਸਰਕਾਰੀ ਸਟਾਫ ਬੈਠਾ ਸੀ ਉਹ ਕਈ ਜਣ ਮੁਲਾਜ਼ਮ ਮੁਲਾਜ਼ਮ ਮੁਲਾਜ਼ਮ ਉਹ ਸੁਣੀ ਜਾਵੇ ਵੀ ਯਾਰ ਇਹਨੂੰ ਟਿਕਟ ਪੁੱਛਦਾ ਨਹੀਂ ਮੁਲਾਜ਼ਮ, ਕਹਿੰਦੇ ਪੈਣ ਜੋ ਵੀ ਉਹਨੂੰ ਪੁੱਛਦਾ ਹਾਂ ਬਈ ਤਾਊ ਤੇਰੀ ਟਿਕਟ, ਕਹਿੰਦਾ ਜੀ ਮੁਲਜ਼ਮ ਕਹਿੰਦਾ ਆ ਜਾ ਫਿਰ, ਅਸੀਂ ਬਈ ਬੜੇ ਬੋਲੇ ਬੰਦੇ ਆ ਉਹ ਯਾਰ
0: ਤਾਊ ਦੇ ਪਹਿਲਾਂ ਤਾਂ ਬੜੇ ਚੁਟਕਲੇ ਹੁੰਦੇ ਅੱਜ ਕੱਲ੍ਹ ਨਹੀਂ ਹੈਗੇ
1: ਹੈਗੇ ਆ, ਕਹਿੰਦਾ ਉਹ ਇੱਕ ਤਾਊ ਦੀ ਤਾਂ ਇੱਕ ਤੇਲੀ ਨਾਲ ਲੜਾਈ ਹੋ ਗਈ, ਤੇਲੀ ਜਿਹੜਾ ਉਹ ਤੇਲ ਕੱਢ ਦਿੰਦਾ ਅਤੇ ਤੇਲੀ ਤਾਊ ਨੂੰ ਸੁਣਾਉਣ ਲੱਗ ਕੇ ਕਹਿੰਦਾ ਉਹ ਜਾਟ ਜਾਟ ਰਾ ਜਾਟ ਤੇਰੇ ਸਿਰ ਪਾ ਖਾਟ, ਤੇ ਤਾਊ ਨੂੰ ਗੈਰ ਵੀ ਕੀ ਗੱਲ ਹੈ, ਕਹਿੰਦਾ ਤੇਲੀ ਰੇ ਤੇਲੀ ਤੇਰੇ ਸਿਰ ਪਾ ਕੋਲੂ, ਕਹਿੰਦਾ ਲੈ ਗਾ ਬਾ ਵੱਧ ਤੋਂ ਬਣੀ ਕੋਈ ਨੀ, ਕਹਿੰਦਾ ਬਣੀ ਜਾਣੇ ਬਣੀ ਬੋਝ ਕਹਿੰਦੇ ਚਦੋਂ ਆਵਾਗਾ ਤੈਨੂੰ ਭਾਰ ਤਾਂ ਪਵੇ ਕੋਲੂ ਦਾ
0: ਪਤਾ ਤਾਂ ਲੱਗੇ ਤੈਨੂੰ ਕੌੜੀ ਖਲ ਗਤਾਵਾ
1: ਬਹੁਤ ਜਗ ਨਿੱਚਾ ਆਵਾਗਾ ਭਾਈ, ਇਹ ਬੜੀ ਫੇਮਸ ਰੀਕ ਆਵਤ ਸਾਰੇ ਪਾਸੇ ਨਾ ਜਾਟ ਜਾਟ ਤੇਰੇ ਸਿਰ ਪਾ ਖਾਟ।
0: ਤੋ ਚਲੋ ਸਕੂਲ ਵਾਲੇ ਪਾਸੇ ਆਉਂਦੇ ਹਾਂ ਜੀ, ਸਕੂਲ ਦਾ ਤੁਸੀਂ ਤੂੰ ਸਭ ਤੁਸੀਂ ਕਿੱਦਾਂ ਜਾਂਦੇ ਰਹੇ ਹੋ ਸ਼ੁਰੂਆਤੀ ਸਮੇਂ ਦੇ ਵਿੱਚ, ਲਾਗੇ ਸਕੂਲ ਕਿ ਦੂਰ ਸੀ?
1: ਸਾਡਾ ਸਕੂਲ ਲਾਗੇ ਸੀਗਾ ਜੀ, ਪਹਿਲਾਂ ਅਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਰਹੇ 8ਵੀਂ ਤੱਕ, ਉਸ ਤੋਂ ਬਾਅਦ ਅਸੀਂ ਸਰਕਾਰੀ ਸਕੂਲ 'ਚ ਆ ਗਏ ਅਤੇ ਸਰਕਾਰੀ ਸਕੂਲ ਸਾਡੇ ਘਰ ਦੇ ਨਾਲ ਹੀ ਹੁੰਦਾ ਸੀਗਾ, ਉਹਦੇ ਸੜਕ ਟੱਪ ਕੇ, ਸਾਨੂੰ ਇਹ ਹੁੰਦਾ ਸੀ ਵੀ ਸਰਕਾਰੀ ਸਕੂਲ ਤੁਰ ਕੇ ਚਲੇ ਜਾਣਾ, ਪਰ ਸਾਡੇ ਮਨ 'ਚ ਹਮੇਸ਼ਾ ਚਾਅ ਰਹਿੰਦਾ ਸੀ ਜਿਵੇਂ ਦੂਜੇ ਨਾਲ ਦੇ ਪਿੰਡਾਂ ਵਾਲੇ ਸਾਈਕਲ 'ਤੇ ਆਉਂਦੇ ਉਹਨਾਂ ਸਪੈਸ਼ਲ ਸਾਈਕਲ ਮਿਲਣਾ,
0: ਸਾਈਕਲ ਮਿਲੇ
1: ਉਹ ਸਕੂਲ ਸਾਈਕਲ 'ਚ ਵੜ ਜੇ ਸਾਈਕਲ ਖੜਾ ਕਰਦੇ ਸੀ ਉਹਨਾਂ ਕੋਲ ਦਾਰਾ ਮਾਰ ਕੇ ਆਪ ਬਾਹਰ ਤੁਰ ਜਾਣਾ ਕਰਨਾ ਵੀ ਸਾਈਕਲ ਚਲਾ ਕੇ ਆਈਏ ਨਾ, ਸਾਈਕਲ ਉਦੋਂ ਛੋਟੇ ਸਾਈਕਲ ਆਉਂਦੇ ਹੁੰਦੇ ਸੀ, ਇੱਕ ਰੇਂਜਰ ਆਉਣ ਲੱਗ ਗਏ ਸੀ ਉਸ ਟਾਈਮ ਦੇ ਨਵੇਂ ਨਵੇਂ ਜਿਹੜੇ ਉਹ ਮੋਟੇ ਜਿਹੇ ਟਾਇਰਾਂ ਵਾਲੇ ਹੁੰਦੇ, ਅੱਜ ਅੱਜ ਕੱਲ੍ਹ ਵੀ ਚੱਲਦੇ ਆ ਉਹਨੂੰ ਰੇਂਜਰ ਸਾਈਕਲ ਕਹਿੰਦੇ ਹੁੰਦੇ,
0: ਅਮੀਰ ਜੇ ਨਿਆਣੇ ਹੁੰਦੇ
1: ਬਸ ਉਹਨਾਂ ਨੇ ਲੈ ਆਉਣਾ ਵੀ ਉਹ ਦੂਰੋਂ ਹੀ
0: ਸਾੜਨ ਜੇ ਵਾਲੇ ਹੁੰਦਾ ਸੀ ਕੰਮ।
1: ਹਾਂ, ਤੇ ਇੱਕ ਦੋ ਯਾਰ ਦੋਸਤ ਅਸੀਂ ਬਣਾਏ ਹੁੰਦੇ ਸੀ ਯਾਰ ਚੱਲ ਤੂੰ ਕਲਾਸ ਲਵਾ ਮੈਂ ਗੇੜਾ ਕੱਢਿਆ, ਸਾਡੀ ਅਟੈਂਡੈਂਸ ਛੋਟੀ ਹੁੰਦੀ ਸੀ, ਚਾਹ ਜਿਹਾ ਹੁੰਦਾ ਸੀ, ਫਿਰ ਜਦੋਂ ਅੰਬਾਲੇ ਪੜ੍ਹਨ ਲੱਗ ਗਏ ਫਿਰ ਅਸੀਂ ਬੱਸਾਂ 'ਤੇ ਜਾਣਾ ਕਰਨਾ, ਉਹ ਤੋਂ ਫਿਰ ਸਾਨੂੰ ਇਹ ਆਉਂਦਾ ਸੀ ਆਹ ਹਾ ਬੱਸ ਭਾਵੇਂ ਅਖੀਰਲੀ ਬੱਸ 'ਤੇ, ਸੱਚ ਬੱਸ ਤੋਂ ਕਿੱਸਾ ਹੋਰ ਚੇਤੇ ਆ ਗਿਆ ਮੈਨੂੰ, ਮੈਂ ਆਈ ਟੀ ਅੰਬਾਲਾ ਪੜ੍ਹਿਆ ਵਾਂ ਅਤੇ ਸਾਡੀ ਨਾ ਇੱਕ ਆਈ ਟੀ ਦੀ ਇੱਕ ਡਰੈਸ ਹੁੰਦੀ ਸੀ ਵੀ ਡਾਰਕ ਬਲਿਊ ਕਲਰ ਦੀ ਅਸਮਾਨੀ ਜਿਹੇ ਰੰਗ ਦੀ ਸ਼ਰਟ ਹੁੰਦੀ ਸੀ ਅਤੇ ਡਾਰਕ ਬਲਿਊ ਪੈਂਟ ਹੁੰਦੀ ਸੀ ਨਾ, ਅਤੇ ਅਸੀਂ ਕਦੀ ਕੱਪੜੇ ਪਾ ਕੇ ਨਾ ਉਹ ਵਾਲੇ ਕਦੀ ਕਾਲਜ
0: ਜਾਂਦੇ,
1: ਸਾਨੂੰ ਕਹਿੰਦੀ ਸੀ ਸਰ ਕੁੜੀਆਂ ਕਹਿੰਦੀ ਸਰਕਾਰੀ ਲੁਹਾਰ ਆਏ ਨਾ, ਸਰਕਾਰੀ ਲੁਹਾਰ ਫਿਰਦੇ ਨਾ, ਅਤੇ ਅਸੀਂ ਹੁਣ ਜਿੱਦਾਂ ਬੱਸ 'ਤੇ ਜਾਣਾ ਸਾਨੂੰ ਪਤਾ ਹੁੰਦਾ ਵੀ ਸਾਡੇ ਰੂਟ 'ਤੇ ਉੱਥੇ ਕਾਲਜ ਵੀ ਕਈ ਕਾਲਜ ਨੇ ਅੰਬਾਲੇ ਪੜ੍ਹਦੇ, ਕਈ ਕੁੜੀਆਂ ਕਈ ਮੁੰਡੇ ਜਾਂਦੇ ਤੇ ਕਿਸੇ ਨੂੰ ਦੱਸਿਆ ਨਹੀਂ ਸੀ ਵੀ ਅਸੀਂ ਕਿੱਥੇ ਪੜ੍ਹਦੇ ਹਾਂ, ਕਿਉਂਕਿ ਅਸੀਂ ਡਰੈਸ ਪਾਣੀ ਉਹ ਸਾਡੇ ਕੋਲ ਪ੍ਰੈਕਟੀਕਲ ਰੂਮ ਹੁੰਦਾ ਸੀ ਉੱਥੇ ਡਰੈਸ ਚੇਂਜ ਕਰਕੇ ਨਾ ਉੱਥੇ ਹੀ ਲਾ ਕੇ ਦੂਜੇ ਕੱਪੜੇ ਪਾ ਕੇ ਆਏ ਨਾ, ਅਸੀਂ ਲੋਕਾਂ ਨੂੰ ਕਿਹਾ ਅਸੀਂ ਕਾਲਜ ਪੜ੍ਹਦੇ ਹਾਂ, ਕਿਹੜੇ ਡੀਏਵੀ ਕਾਲਜ ਪੜ੍ਹਦੇ
0: ਹਾਂ, ਜਿਹੜਾ ਸਕੂਲ ਵਾਲਾ ਹੁੰਦਾ ਨਾ ਜਾਂ ਫਿਰ ਆਈ ਟੀ ਆਈ ਵਾਲਾ ਉਹਨੂੰ ਇਹ ਹੁੰਦਾ ਵਾ ਵੀ ਮੈਂ ਸਕੂਲ ਕਹਾਂ ਪੋਲੀਟੈਕਨਿਕ ਵਾਲੇ ਨੂੰ ਇਹ ਹੁੰਦਾ ਵੀ ਕਾਲਜ ਕਿਹਾ ਬੜਾ
1: ਆਈ ਟੀ ਆਈ, ਅਸੀਂ ਪ੍ਰੇਜ ਕਰਦੇ ਹਾਂ, ਅਸੀਂ ਪ੍ਰੇਜ ਕਰਦੇ ਆਈ ਟੀ ਨਹੀਂ ਦੱਸਣਾ ਵੀ ਉੱਥੇ, ਕਿਉਂਕਿ ਆਈ ਟੀ ਸਾਰੇ ਕਹਿੰਦੇ ਯਾਰ ਖੜਦੂ ਦਿਮਾਗ ਪੜ੍ਹਦੇ ਉੱਥੇ ਨਾ, ਅਤੇ ਕਾਲਜ ਜਿਹੜੇ ਸਾਡੇ ਨਾਲ ਦੇ ਕਲਾਸਮੇਟ ਸੀ ਜਿਹੜੇ ਬਾਰ੍ਹਵੀਂ ਕਰਕੇ ਨਿਕਲੇ ਸੀ ਉਹ ਡੀਏਵੀ ਪੜ੍ਹਦੇ ਸੀ, ਅਸੀਂ ਬੰਕ ਕਰਕੇ ਆਈ ਟੀ ਉਹਨਾਂ ਕਾਲਜ ਚਲੇ ਜਾਣਾ, ਅਤੇ ਕਾਲਜ ਦਾ ਸਾਨੂੰ ਚੱਪਾ ਚੱਪਾ ਪਤਾ ਸੀ ਵੀ ਕਿੱਥੇ ਕਿਹੜੀ ਕਲਾਸ ਲੱਗਦੀ, ਜੇ ਕੋਈ ਕੁੜੀ ਪੁੱਛ ਵੀ ਲੈਂਦੀ ਨਾ ਬੱਸ 'ਚ ਤਾਂ ਦਸ ਦਿਨ ਡੀਏਵੀ ਪੜ੍ਹਦੇ ਆ ਫਲਾਣੀ ਫਲਾਣੀ ਜਗ੍ਹਾ, ਉਹਨੇ ਕਹਿੰਦਾ ਹਾਂ ਇਹਨੂੰ ਪਤਾ ਨਾ
0: ਉੱਥੋਂ ਬਾਰੇ ਦੱਸਣ ਲਈ ਆਉਂਦਾ,
1: ਹਾਂ ਬਸ ਬਸ ਬਸ, ਅਸੀਂ ਨਾ ਇੱਕ ਦਿਨ 4 ਵਜੇ ਸਾਡੇ ਟੀਚਰ ਨੇ ਨਾ ਫ੍ਰੀ ਕਰ ਦਿੰਦੇ ਸਾਨੂੰ ਵੀ 4 ਤੋਂ 5 ਵਜੇ ਤੱਕ ਕੋਈ ਵੀ ਸਪੋਰਟਸ ਖੇਡੋ। ਉੱਥੇ NCC ਦੇ ਕੈਂਪ ਵੀ ਲੱਗਦੇ ਸੀ, ਕੋਈ NCC ਜੁਆਇਨ ਕੀਤੀ, ਕੋਈ ਵਾਲੀਬਾਲ ਖੇਡਦਾ ਸੀ ਵਾਲੀਬਾਲ ਖੇਡਣ ਲੱਗ ਗਿਆ। ਅਤੇ ਸਾਡੇ ਸੈਕਟਰ ਨੂੰ ਜਾਣਾ ਪਹਿਲਾਂ ਪੈ ਗਿਆ, 4 ਵਜੇ ਪ੍ਰੈਕਟੀਕਲ ਰੂਮ ਨੂੰ ਲੋਕ ਲਾ ਗਿਆ ਅਤੇ ਅਸੀਂ ਵਰਦੀਆਂ ਪਾਈਆਂ ਸੀਗੀਆਂ। ਮੈਂ ਕਿਹਾ ਯਾਰ ਆਹ ਵਰਦੀ ਪਾ ਕੇ ਤਾਂ ਜਾਣਾ ਨਹੀਂ, ਇਹ ਤਾਂ ਪਤਾ ਲੱਗ ਜਾਣਾ ਕੁੜੀਆਂ ਨੂੰ ਵੀ ਉੱਥੇ ਵੀ ਤਾਂ ਸਰਕਾਰੀ ਫੜੇ ਜਾਣੇ। ਅਸੀਂ ਭਾਜੀ 8 ਵਜੇ ਵਾਲੀ ਲਾਸਟ ਬੱਸ ਫੜੀ, ਪਿੱਛੇ ਬੈਠੇ ਰਹਿ ਵੀ ਸਾਨੂੰ ਕੋਈ ਵੇਖੇ ਨਾ ਵੀ ਇਹੋ ਹੀ ਬੰਦੇ ਫਿਰਦੇ,
0: ਇਹੋ ਹੀ ਕਾਲਜ ਪ੍ਰੋਫੈਸਰ ਲੱਗੇ।
1: ਅਗਲੇ ਦਿਨ ਅਸੀਂ ਡਰੈਸਾਂ ਫਿਰ ਲਿਫਾਫੇ 'ਚ ਪਾ ਕੇ ਦੂਜੇ ਕੱਪੜੇ ਪਾ ਕੇ ਸੋਹਣੇ ਸੋਹਣੇ ਬਣ ਕੇ ਗਏ ਵੀ ਦੱਸਣਾ ਨਹੀਂ ਸੀ ਕਿੱਥੋਂ ਆਏ।
0: ਕਾਲਜ ਦਾ ਤਾਂ ਇੱਕ ਹੋਰ ਵੀ ਟੈਸ਼ਨ ਹੁੰਦਾ ਸੀ ਨਾ ਵੀ ਬੈਗ ਨਹੀਂ ਫੜਨਾ, ਬੈਗ ਫੜੇ ਦਾ ਮਤਲਬ ਵੀ ਇਹ ਸਕੂਲ ਜਾਂਦਾ ਤੇ ਕਾਪੀ ਮਰੋੜ ਜੀ ਕੇ ਫੜੀ, ਤੇ ਜੇ ਨਾ ਹੀ ਫੜੀ ਓਦਾਂ ਹੀ ਲਕਾਈ ਪਿੱਛੇ ਨੇ ਚ ਡੰਗ ਲੈਣੀ ਜਾਂ ਕੁਛ, ਤੇ ਉਹਦਾ ਮਤਲਬ ਇਹ ਹੁੰਦਾ ਵੀ ਇਹ ਕਾਲਜ ਜਾਂਦਾ।
1: ਉਹ ਇੱਕ ਨਾ ਚਲੋ ਉਹ ਵੀ ਤੁਸੀਂ ਗੱਲ ਇੱਕ ਹੋਰ ਚੇਤੇ ਕਰਾਤੀ, ਜਦੋਂ NCC ਕੈਂਪ ਲੱਗੇ ਸਾਨੂੰ ਕਹਿੰਦੇ NCC ਅਸੀਂ ਉਦੋਂ ਜੁਆਇਨ ਕੀਤੀ ਸੀ ਜਦੋਂ ਪਤਾ ਲੱਗਾ ਵੀ ਕੈਂਪ ਤੋਂ ਬਾਅਦ ਟ੍ਰੇਨਿੰਗ ਤੋਂ ਬਾਅਦ ਇਹ ਖਾਣ ਨੂੰ ਸਮੋਸੇ ਕੁਛ ਚੀਜ਼ਾਂ ਜਿਹੜੀ ਰਿਫਰੈਸ਼ਮੈਂਟ ਮਿਲਦੀ ਉਹ ਦਿੰਦੇ ਹੁੰਦੇ ਨਾ, ਤੇ ਸਾਡੇ ਟੀਚਰ ਬੜੇ ਸਟ੍ਰਿਕਟ ਹੁੰਦੇ ਸੀ, NCC ਵਾਲੇ ਸਰਦਾਰ ਜੀ ਹੁੰਦੇ ਸੀ ਨਾ ਭੁੱਲ ਗਿਆ ਦਾ, ਤੇ ਅੰਬਾਲਾ ITI ਅਤੇ ਮਾਡਲ ਟਾਊਨ ਦਾ ਬੈਕਗਰਾਊਂਡ 'ਚ ਗਰਾਊਂਡ ਹੁੰਦਾ ਸੀ, ਉਹਨਾਂ ਨੇ ਗਰਾਊਂਡ 'ਚ ਪਰੇਡ ਕਰਨੀ ਨਾ ਅਤੇ ਉਹਨਾਂ ਨੇ NCC ਦੀ ਡਰੈਸ ਪਾਈ ਹੋਣੀ ਅਤੇ ਮੁੰਡੇ ਸਾਰਿਆਂ ਨੇ ਐਂ ਪਰੇਡ ਕਰਦੇ ਜਾਣਾ, ਏਕ ਤੋ ਏਕ ਤੋ ਏਕ ਤੋ ਕਰਦੇ ਜਾਣਾ। ਜਦੋਂ ਦੂਰ ਨਿਕਲ ਜਾਂਦੇ ਨਾ ਅਤੇ ਕਈ ਵਾਰ ਚੁਬਾਰੇ ਦੇ ਕੁੱਤੇ ਕੁੜੀ ਖਲੋਤੀ ਦੀ ਉਹਨੂੰ ਫਿਰ ਕਹਿ ਲਾ ਆਪਣਾ ਦੇਖ ਤੋ ਦੇਖ ਤੋ ਦੇਖ। ਉਹ ਇੱਕ ਦੋ ਨੇ ਸ਼ਿਕਾਇਤ ਲਾਈ ਵੀ ਤੁਹਾਡੇ ਬੱਚੇ ਛੇੜਦੇ ਆ ਨਾ, ਟੀਚਰ ਕਹਿੰਦਾ ਵੀ ਨਹੀਂ ਮੈਂ ਮੈਥ ਉੱਥੇ ਨਹੀਂ ਨਿਹਾ, ਕਹਿੰਦੇ ਐਸੇ ਨਹੀਂ ਸਰ ਐਸੇ ਛੇੜਦੇ, ਆਪ ਤੋਂ ਇੱਕ ਦੋ ਦੇਖ ਰਹੇ ਵਾਹ ਦੇਖ ਤੋ ਰਹਾ ਦੇਖ ਤੋ। ਇਹ ਬੜੀ ਚੀਜ਼ਾਂ ਹੁੰਦੀ ਰਹੀ ਸਾਡੇ ਕੋਲ 90s 'ਚ।
0: ਚਲੋ ਆਪਾਂ ਇੱਦਾਂ ਦੀਆਂ ਤੁਸੀਂ ਵੀ ਆਪਣੀਆਂ ਦੱਸ ਸਕਦੇ ਹੋ ਕੀ ਤੁਹਾਡੇ ਸਫ਼ਰ ਰਹੇ ਜਾਣ ਦੇ, ਕੀ ਉਹਦੇ ਵਿੱਚ ਮੁਸ਼ਕਲਾਂ ਲਈਆਂ, ਕੀ ਹਾਸੇ ਠੱਠੇ ਜਿਹੜੇ ਅੱਜ ਚੰਗੇ ਲੱਗਦੇ ਆ, ਉਦੋਂ ਤਾਂ ਬੱਸ ਵਾਲੇ ਚੜਾਉਂਦੇ ਵੀ ਨਹੀਂ ਹੁੰਦੇ, ਹੁਣ ਅਸੀਂ ਚਾਹੀਦਾ ਭਜਾ ਕੇ ਨੰਘਾ ਲੈਂਦੇ ਹੁੰਦੇ,
1: ਬੜਾ ਭਜਾਦੇ, ਰੋਲਾ ਬਹੁਤ ਪਾਉਣਾ ਸੀ ਬੱਸਾਂ 'ਚ ਵੀ, ਰੋਕ ਲੈ ਵਿੱਚ ਰੋਕ ਲੈ, ਰੋਲਾ ਬਹੁਤ ਪਾਉਣਾ।
0: ਅੰਮ੍ਰਿਤ ਭੈਣ ਜੀ ਨੇ ਸਾਡੇ ਨਾਲ, ਭੈਣ ਜੀ ਤੁਸੀਂ ਆਉਂਦੇ ਹੋ। ਜੀ ਸਤਿ ਸ਼੍ਰੀ ਅਕਾਲ ਭੈਣ ਜੀ,
1: ਕੀ ਹਾਲ ਭੈਣ ਜੀ,
0: ਜੀ ਲੱਗੇ ਵਾਰੇ
2: ਤੇ ਹਾਂਜੀ ਹਾਂਜੀ ਰਾਮ ਰਾਮ ਆਇਆ
1: ਰਾਮ ਰਾਮ ਹੈ ਜੀ ਕੇ ਸਰ
2: ਭਾਈ ਵਧੀਆ ਵਧੀਆ
0: ਤੇ ਕਰੋ ਕਰੋ ਹਾਂ ਦੋਵੇਂ ਜਣੇ ਕਰੋ ਹਾਂ
2: ਇਤਨੀ ਅੱਛੀ ਨਹੀਂ ਹੈ ਵੀਰ ਜੀ
1: ਰਾਮ ਰਾਮ ਤੋਂ ਰਾਮ ਰਾਮ ਹੀ ਰਹੇਗੀ
2: ਹਾਂ ਰਾਮ ਰਾਮ ਤੋਂ ਰਾਮ ਰਾਮ ਹੀ ਰਹੇਗੀ
1: ਨਾ ਨਾ ਸਭ ਕੁਝ ਨਹੀਂ ਭੈਣ ਜੀ ਆਪ ਕੋਈ ਸੀ ਭਾਸ਼ਾ ਬੋਲੋ
0: ਤੁਹਾਡਾ ਵੀ ਇਲਾਕਾ ਨਾਲ ਹੀ ਪੈਂਦਾ ਨਾ
2: ਅਸੀਂ ਅੰਬਾਲੇ ਤੋਂ ਵੀਰ ਜੀ ਮੈਂ ਸਾਰੇ ਮੇਰੇ ਅੰਬਾਲੇ ਨੇ ਅਸੀਂ ਅੰਬਾਲੇ ਸਿਟੀ
1: ਥੋੜੀ ਥੋੜੀ ਹਰਿਆਣਵੀ ਥੋੜੀ ਥੋੜੀ ਪੁਆਧੀ ਭਾਸ਼ਾ ਸਭ
2: ਪੁਆਧੀ ਬੋਲਦੇ ਅਸੀਂ ਜ਼ਿਆਦਾਤਰ ਹਰਿਆਣਵੀ ਨੀ ਕਿਉਂਕਿ ਮੈਂ ਪੰਜਾਬ ਤੋਂ ਬਿਲੋਂਗ ਰਹੀ ਨੀ ਨਾ ਕਦੀ ਏਅਰਫੋਰਸ ਚ ਡੈਡੀ ਸੀ ਤਾਂ ਹਿੰਦੀ ਜਿਆਦਾ ਆਉਂਦੀ ਸੀ ਸਾਨੂੰ ਬਾਹਰ ਤੇ ਤਾਂ ਕਰਕੇ ਇੰਨੀ ਜਿਆਦਾ ਮਤਲਬ ਮਿਲਾਵਟੀ ਜੀ ਪਿਓਰ ਪੰਜਾਬੀ ਵੀ ਨਹੀਂ ਆਉਂਦੀ ਚੰਗੀ ਤਰ੍ਹਾਂ ਮਤਲਬ ਅਸੀਂ ਰਲੇ ਮਿਲੇ ਜੇ ਨੇ
0: ਪੁਆਧੀ ਚ ਗੱਲ ਕਰਕੇ ਵਿਖਾਓ ਹਾਂ ਤੁਸੀਂ
2: ਪੁਆਧੀ ਮਾਰਥਾਰਾ ਕਰਕੇ ਵੀ ਜੀ
0: ਹਾਂ ਕਰੋ ਅੱਜ ਉਹਦੇ ਚ ਕਰੋ ਹਾਂ ਤੁਸੀਂ
2: ਅੱਛਾ ਅੱਛਾ
0: ਜਿਹਦੀ ਬੋਲੀ ਉਹਦੇ ਚ ਕਰਿਆ ਕਰੋ ਤੁਸੀਂ
1: ਹਾਂ
2: ਬੋਲੋ
0: ਤੁਸੀਂ
2: ਪਹਿਲਾਂ ਤਾਂ ਮੈਂ ਅੱਖਰ ਲੈ ਕੇ ਆਈ ਜੀ ਅੱਖਰ ਕਲੀਅਰ ਕਰ
1: ਦੇ
2: ਪਹਿਲਾਂ ਵਾਲਾ ਤਾਂ ਹੈਗਾ ਤਿਓਰ ਕੀਮਤੀ ਚੀਜ਼ਾਂ ਨੂੰ ਕਹਿ ਦਿੰਦੇ ਆਪਾਂ ਤਿਓਰ ਫਿਰ ਸੂਲ ਹੁੰਦੀ ਹੈ ਜਿਹੜੀ ਆਪਣੀ ਕਿੱਕਰ ਹੁੰਦੀ ਹੈ ਉਹ ਚ ਕੜ ਲੱਗਦੀ ਨਾ ਸੂਲਾਂ ਤਿੱਕੀ ਤਿੱਕੀ ਜਿਹਾ ਕੰਡੇ ਜੇ ਹੁੰਦੇ ਉਹਨੂੰ ਸੂਲ ਕਹਿੰਦੇ
0: ਆ ਕੰਡਾ ਤੇ ਉਹ ਤੇ ਕੰਡਾ ਵੀ ਹੁੰਦਾ ਵਾ ਤੇ ਸੂਲ ਵੀ ਹੁੰਦੀ ਹੈ ਫਿਰ ਫਰਕ ਕੀ ਹੋਇਆ
2: ਮਤਲਬ ਉਹ ਤਿੱਖੀ ਜਿਹੜੀ ਜਿਹਦੀ ਨੋਕ ਹੋਏ ਨਾ ਉਹਨੂੰ ਕਹਿ ਦਿੰਦੇ ਸੂਲ ਮਤਲਬ
0: ਕੰਡਾ ਵੀ ਤੇ ਤਿੱਖਾ ਹੀ ਹੁੰਦਾ
2: ਨਹੀਂ ਆ ਸੂਲ ਨੂੰ ਅਲੱਗ ਮਤਲਬ ਇਹ ਦਰਖਤਾਂ ਤੇ ਹੀ ਲੱਗਦੀ ਹੈ ਵੀਰ ਜੀ
0: ਨਹੀਂ ਲੱਗਦੀ ਤੇ ਉਹ ਵੀ ਦਰਖਤਾਂ ਤੇ ਹੀ ਆ
1: ਇਹ ਸਾਡੇ ਵਾਲੀ ਸੂਲ ਹੋਰ ਸਹਿ
2: ਮਾਰੇ ਵਾਰੇ ਹਰਿਆਣੇ ਮਾਤਾ ਸੂਲ ਹੀ ਕਹਵੇਂ ਹਮ ਤਾਂ
0: ਨਹੀਂ ਹੈ ਤੇ ਉਹੀ ਆ ਪਰ ਦੋਵਾਂ ਚ ਫਰਕ ਹੁੰਦਾ ਥੋੜਾ ਜਿਹਾ
2: ਕੰਡਾ ਵੀਰ ਜੀ ਮੈਨੂੰ ਤਾਂ ਜਿੱਥੇ ਤੱਕ ਸੂਲ ਕੰਡਾ ਹੁੰਦਾ ਛੋਟਾ ਹੁੰਦਾ ਆਈ ਥਿੰਕ ਸੂਲ ਲੰਬੀ ਹੁੰਦੀ ਹੈ ਤਾਂ ਕਰਕੇ ਕਹਿੰਦੇ ਆ
0: ਬਿਲਕੁਲ ਬਿਲਕੁਲ
2: ਤੇ ਸੂਲ ਨਾਲ ਤੇ ਮੇਰੀ ਦੀਦੀ ਨੇ ਮੇਰੇ ਕੰਨ ਬਿੰਨੇ ਹੋਏ ਨੇ ਦੋਨੋਂ पेट
0: करोड़ी वाले रहना
1: खीला बच्चा बन लो खीला
2: ਵੀਰ ਜੀ ਹੁਣ ਬੱਚੇ ਇੱਕ ਦੋ ਕਰਨ ਲੱਗੇ ਪਹਿਲਾਂ ਤਾਂ ਵਾਧੂ ਵਾਧੂ ਕੀਤੇ ਹੋਏ ਨੇ ਜਿਵੇਂ ਨਾਨੀ ਮੇਰੇ ਮੰਮੀ ਦੇ ਮੰਮੀ ਦਾ 12 ਭੈਣ ਭਰਾ ਸੀ
0: ਅਵੇਲ ਹੁਣ ਇਹ ਸ਼ਬਦ ਵੀ ਜਾਂਦਾ ਰਿਹਾ ਨਾ ਇਸੇ ਕਰਕੇ
2: ਹਾਂਜੀ ਹਾਂਜੀ ਤੇ ਉਸ ਤੇ ਅਗਲਾ ਹੈਗਾ
0: ਉਸਲਵੱਟੇ
2: ਹੁੰਦੇ ਆ ਕਿ ਬੇਚੈਨੀ ਵਿਚਾਰਾ ਮਤਲਬ ਬੇਚੈਨੀ ਜੀ ਲੱਗਣੀ
0: ਹਾਂ ਬੇਚੈਨੀ ਤੇ ਲੱਗਣੀ ਪਰ ਕੀ ਕਰਨਾ ਉਹਦੇ ਵਿੱਚ
2: ਮਤਲਬ ਪਾਸੇ ਜੇ ਵਲਟੀ ਜਾਣੀ ਕੁਛ ਬੇਚੈਨੀ ਜੀ ਹੋਈ ਹੈ ਸਰੀਰ ਚ ਤਾਂ ਕਦੀ ਇੱਧਰ ਕਰਥਲ ਜੀ ਲਈ ਜਾਣੀ ਕਦੀ ਇੱਧਰ ਕਰਥਲ
1: ਕਾਲੀ ਜੀ ਕਾਲੀ ਜੀ ਪਈ ਜਾਣੀ ਵੀ ਹੁੰਦਾ ਨਾ
0: ਕਈ ਵਾਰੀ ਨਾ ਆਪਾਂ ਬੋਲਣ ਚ ਬੋਲ ਦਿੰਨੇ ਆ ਵੀ ਅਗਲਾ ਸਮਝ ਹੀ ਰਿਹਾ ਹੋਣਾ ਪਰ ਤੁਸੀਂ ਇਹ ਇਹ ਸੋਚ ਕੇ ਤੁਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵੀ ਬੰਦਾ ਬਿਲਕੁਲ ਬਲੈਂਕ ਆ ਮੰਨ ਲਓ ਉਹਨੂੰ ਉਹਨੂੰ ਪੰਜਾਬੀ ਵੀ ਨਹੀਂ ਆਉਂਦੀ ਮੰਨ ਲਓ ਕਿੱਦਾਂ ਉਹਨੂੰ ਸਾਰਾ ਦੱਸਣਾ ਪਊਗਾ ਨਾ ਬੇਸ ਤੋਂ ਵੀ ਹਨਾ ਵੀ ਲੰਮੇ ਪਿਆਂ ਨੂੰ ਜਦੋਂ ਨੀਂਦ ਨਹੀਂ ਆਉਂਦੀ ਆਪਾਂ ਵਾਰ ਵਾਰ ਪਾਸੇ ਵੱਟਦੇ ਹਾਂ
2: ਫਿਰ ਉਹਨੂੰ ਕਹਿੰਦੇ
1: ਕੋਈ ਸੋਚ ਪਰੇਸ਼ਾਨੀ ਤੰਗ ਹੁੰਦੀ ਬੇਚੈਨੀ ਜੀ ਜਾਂ ਹੁੰਦੀ ਉਹ ਬੰਦਾ ਉਸਲਵੱਟੇ ਹੀ ਲੈਂਦੀ ਉਹਦਾ
0: ਹੁੰਦੇ
2: ਤੇ ਉਸਕਣਾ ਔਰ ਖੁਸਕਣਾ ਹੁੰਦਾ ਜੇ ਫੁਸਫਸਾਹਟ ਜੀ ਕਰਨੀ
1: ਇਹ ਦੋਨੋਂ ਅਲੱਗ ਅਲੱਗ ਵਰਡ ਨੇ ਜੀ ਉਸਕਣਾ
2: ਖੁਸਕਣਾ ਤਾਂ ਖੁਸਕਣਾ ਤਾਂ ਹੁੰਦਾ ਜੇ ਚੁੱਕੇ ਜੀ ਖੁਸਕ ਜਾਣਾ ਮਤਲਬ ਕਿਸੇ ਚੀਜ਼ ਤੋਂ ਮਤਲਬ ਖਿਸਕ ਜਾਣਾ ਇੱਧਰ ਉੱਧਰ ਉਹਨੂੰ ਕਹਿ ਦਿੰਦੇ ਉਸਕਣਾ ਹੁੰਦਾ ਹੈ ਮਤਲਬ ਕੁਛ ਹੌਲੀ ਹੌਲੀ ਫੁਸਫਸਾਉਣਾ ਮਤਲਬ ਕੰਨ ਕੁੰਨ ਚ
0: ਨਹੀਂ ਨਹੀਂ ਉਲਟ ਉਲਟ ਨਹੀਂ ਹੋ ਗਿਆ
1: ਨਹੀਂ ਨਹੀਂ ਉਸਕਣਾ ਹੁੰਦਾ ਵੀ ਠੰਡੇ ਸਾਹ ਲੈਣੇ
2: ਓਕੇ
1: ਕੁਸਕਣਾ ਹੁੰਦਾ ਹਿਲ ਜੁਲ ਵੀ ਜੇ ਖਬਰਦਾਰ ਜੀ ਤੂੰ ਕੁਸਕਿਆ ਵੀ ਤਾਂ ਆਪਾਂ ਉੱਥੇ ਵਰਤਦੇ
2: ਹਾਂ ਮਤਲਬ ਲਾਸਟ ਵਾਲਾ ਵਾਰ
1: ਕੁਸਕੀ ਨਾ
0: ਬੋਲੀ ਨਾ ਕੁਛ ਵੀ
1: ਬੋਲੀ ਨਾ ਵੀ ਹਿਲ ਜੁਲ ਨਹੀਂ ਕਰਨੀ ਕੁਛ ਨਹੀਂ ਕਰਨਾ ਵੀ ਬੰਦੇ ਨੂੰ ਇੱਕ ਤਰ੍ਹਾਂ ਦਾ ਸਟੈਚੂ ਕਰ ਦੇਣਾ
2: ਜੇ ਤੂੰ ਹੁਣ ਕੁਸਕਿਆ ਨਾ ਖੁਸਕਣਾ ਜੇ ਖੁਸਕਿਆ ਨਾ ਹੁਣ ਤੇਰੀ ਦੇਖ ਤੇਰੀ ਖੈਰ
1: ਆ ਬਸ ਜੇ ਤੂੰ ਕੁਸਕਿਆ ਨਾ ਤੇਰੀ ਖੈਰ
0: ਨਹੀਂ ਖੁਸਕਾ ਨਹੀਂ ਕੁਸਕਾ
1: ਕੱਕੇ ਤੋਂ ਕੁਸਕਾ
0: ਕੱਕੇ ਤੋਂ ਕੱਕੇ ਤੋਂ
2: ਕੁਸਕਾ ਅੱਛਾ
0: ਠੀਕ ਹੈ ਤੁਸੀਂ ਮੈਨੂੰ ਲੱਗਦਾ ਖਿਸਕਣ ਦੇ ਨਾਲ ਕਰ ਰਹੇ ਹੋ ਉਹਨੂੰ
2: ਜੀ ਹਾਂਜੀ
1: ਇੱਕ ਰਹਿ ਗਿਆ ਤੁਹਾਡਾ ਲਫ਼ਜ਼
2: ਇੰਤਜ਼ਾਰ
0: ਕਰ ਲੈਂਦੇ
1: ਇੱਕ ਤਾਂ ਮਾਫ਼ ਵੀ ਸੀਗਾ
0: ਇੱਕ ਤੇ ਬਾਬਾ ਦੇ
1: ਇੱਕ ਤਾਂ ਮਾਫ਼ ਸੀ ਦੱਸੋ ਤੁਸੀਂ ਸਕੂਲ ਕਿਵੇਂ ਜਾਂਦੇ ਸੀ
2: ਸਕੂਲ ਵੀਰ ਜੀ ਹੁਣ 12ਵੀਂ ਤੱਕ ਤਾਂ ਬੀ ਮਤਲਬ ਸੀ ਬੀ ਐਸ ਈ ਬੋਰਡ ਚ ਤਾਂ ਬਾਹਰ ਹੀ ਰਹੇ ਕੋਚਾਂ ਚ ਜਾਂਦੇ ਸੀ ਕਈ ਜਗ੍ਹਾ ਨੇੜੇ ਸਕੂਲ ਹੁੰਦੇ ਤਾਂ ਪੈਦਲ ਚਲ ਜਾਣਾ ਤੇ ਜਿੱਥੇ ਦੂਰ ਹੁੰਦੇ ਸੀ ਫਿਰ ਕੋਚਿਸ ਜਾਂਦੇ ਸੀ ਪਰ ਬੀ ਏ ਮੈਂ ਪ੍ਰਾਈਵੇਟ ਕੀਤੀ ਕਿਉਂਕਿ ਡੈਡੀ ਦਾ ਅੰਬਾਲੇ ਪੋਸਟਿੰਗ ਹੋ ਗਈ ਸੀ ਤੇ ਪ੍ਰਾਈਵੇਟ ਕੀਤੀ ਹੈ ਤੇ ਪਿੰਡ ਰਹਿੰਦੇ ਸੀ ਤੇ ਮੇਰੇ ਐਕਸਪੀਰੀਅੰਸ ਹੈ ਕਿ ਜਦ ਮੇਰੇ ਐਗਜ਼ਾਮ ਹੋਣੇ ਉਸ ਟਾਈਮ ਨੇਰੀ ਚੱਕਣ ਦਾ ਟਾਈਮ ਹੁੰਦਾ ਸੀ ਨਾ ਤੇ ਮੇਰੀ ਹਿੰਦੀ ਦਾ ਪੇਪਰ ਆਣਾ ਮੇਰਾ ਕੁਛ ਨਾ ਕੁਛ ਹੋਣਾ ਤਾਂ ਮੈਂ ਗੱਡੇ ਤੇ ਜਾ ਕੇ ਆਈ ਉਹਦੇ ਰੇੜੇ ਤੇ ਜਾ ਕੇ ਜਿਹੜੀ ਆਪਣੇ ਖੱਚਰ ਰੇੜ ਨੀ ਚੱਲਦੀ ਮੈਂ ਉਹ ਤੇ ਸਾਰੇ ਦਰਖਤ ਟੁੱਟ ਕੇ ਬੱਸਾਂ ਬੁੱਸਾਂ ਚੱਲੇ ਨਾ ਕੋਈ ਟੈਂਪੂ ਨਾ ਕੁਛ ਨਾ ਤੇ ਪਿੰਡੋ ਖੱਚਰ ਵਾਲੀ ਰੇੜੀ ਜਾਂਦੀ ਪਈ ਸੀ ਮੈਂ ਉਹਦੇ ਉੱਤੇ ਬਹਿ ਕੇ ਫੇਰ ਪੇਪਰ ਦੇ ਕੇ ਆਈ ਸੀ ਆਉਣਾ ਚਾਹ ਰਾਜਪੁਰੇ ਜਾ ਕੇ
0: ਜਿਹੜੀ ਚੀਜ਼ ਬੰਦੇ ਕੋਲ ਨਹੀਂ ਹੁੰਦੀ ਦੂਸਰੇ ਕੋਲ ਹੁੰਦੀ ਉਹਦਾ ਹਮੇਸ਼ਾ ਖਿੱਚ ਜੀ ਰਹਿੰਦੀ ਹੈ
2: ਉਸ ਟਾਈਮ ਵੀਰ ਜੀ ਉਹੀ ਹੁੰਦਾ ਸੀ ਨਾ ਵੱਡਿਆਂ ਨੂੰ ਸਾਈਕਲ ਦੇਣੇ ਛੋਟਿਆਂ ਨੂੰ ਨੀ ਸਾਈਕਲ ਦੇਣੇ ਇਹਨਾਂ ਨੇ ਸ਼ੈਤਾਨੀਆਂ ਕਰਨੀਆਂ ਵੀਰ ਜੀ ਕੋਲ ਸਾਈਕਲ ਸੀ ਦੀਦੀ ਕੋਲ ਸੀ ਮੇਰੇ ਕੋਲ ਸੁਖਵਿੰਦਰ ਕੋਲ ਨੀ ਸੀ ਵੀਰ ਜੀ ਨੇ ਆਪਣੇ ਦੋਸਤਾਂ ਨਾਲ ਜਾਣਾ ਤੇ ਉਹ ਸਾਈਕਲ ਤੇ ਜਾਂਦਾ ਸੀ ਤੇ ਸਾਨੂੰ ਹੁੰਦਾ ਸੀ ਕਿ ਅਸੀਂ ਮਤਲਬ ਛੋਟੀਆਂ ਹਲੇ ਸਾਡੇ ਤੋਂ ਕਿਤੇ ਵੱਜ ਬੁੱਜ ਜਾਣਾ ਜਾਂ ਗਿਰ ਜਾਣਾ ਸੇਫ ਨੀ ਹੈਗਾ ਤਾਂ ਕਰਕੇ ਫਿਰ ਸਾਨੂੰ ਕੋਚਾਂ ਤੇ ਭੇਜਦੇ ਸੀ ਡੈਡੀ
0: ਸਾਈਕਲ ਹੁੰਦੇ ਵੀ ਉਹਨੇ ਗਏ ਨਾ ਹਰ ਇੱਕ ਕੋਲ ਤੇ ਸਾਈਕਲ ਹੁੰਦਾ ਵੀ ਨਹੀਂ ਇੱਕ ਘਰ ਚ ਇੱਕ ਹੀ ਸਾਈਕਲ ਹੁੰਦਾ ਸੀ ਜਾਂ ਚਲੋ ਵੱਧ ਤੋਂ ਵੱਧ ਦੋ ਹੋ ਗਏ
1: ਨਹੀਂ ਫਿਰ ਇੱਕ ਲੇਡੀ ਸਾਈਕਲ ਚੱਲ ਪਿਆ ਸੀ ਨਾ
2: ਸਾਨੂੰ ਮਿਲਦਾ ਜੀ ਵੀਰ ਜੀ ਸਾਈਕਲ ਸਿਰਫ ਐਗਜ਼ਾਮ ਦੇ ਟਾਈਮ, ਕਿਉਂਕਿ ਐਗਜ਼ਾਮ ਛੇਤੀ ਖਤਮ ਹੋ ਜਾਂਦੇ ਸੀ ਤੇ ਕੋਚਿਸ ਦਾ ਟਾਈਮ ਹੁੰਦਾ ਕਿ ਉਹਨਾਂ ਨੇ ਪੂਰਾ ਵੇਟ ਕਰਨਾ ਕਿ ਜਿਨ੍ਹਾਂ ਦੇ ਬੱਚੇ ਦੇ ਐਗਜ਼ਾਮ ਪਹਿਲਾਂ ਹੋ ਗਏ ਉਹਨਾਂ ਨੂੰ ਨਹੀਂ ਲੈ ਸਕਦੇ, ਮਤਲਬ ਸਾਰਿਆਂ ਨੂੰ ਇਕੱਠੀ ਲੈ ਕੇ ਜਾਣਗੇ ਨਾ,
1: ਇਹ ਵੀ ਫਰਕ ਹੁੰਦਾ।
2: ਫਿਰ ਸਾਨੂੰ ਐਗਜ਼ਾਮ ਦੇ ਟਾਈਮ ਫਿਰ ਸਾਈਕਲ ਮਿਲਦੇ ਸੀ, ਫਿਰ ਅਸੀਂ ਪੂਰੀ ਸ਼ੈਤਾਨੀਆਂ ਕਰਦੇ ਹੁੰਦੇ ਸੀ। ਫਿਰ ਅਸੀਂ ਕਦੀ, ਕਿਉਂਕਿ ਮਦਰਾਸ ਨਾ ਜੰਗ ਜਲੇਬੀਆਂ ਤੇ ਇਹ ਲੱਗਦੀ ਸੀ ਇਮਲੀਆਂ ਰਾਸਤੇ ਚ, ਤੇ ਅਸੀਂ ਉਹ ਪੂਰਾ ਤੋੜ ਤੋੜ ਕੇ ਉਹ ਖਾ ਪੀ ਕੇ ਫਿਰ ਆਉਣਾ।
0: ਪਹਿਲਾਂ ਕੀ ਕਿਹਾ ਤੁਸੀਂ, ਕਿਹੜੀਆਂ ਜਲੇਬੀਆਂ?
2: ਜੰਗਲ ਜਲੇਬੀ ਵੀਰ ਜੀ, ਉਹ ਪੇਡਿਆਂ ਚ ਲੱਗਦੀ, ਆਈ ਥਿੰਕ ਹਰਿਆਣੇ ਚ ਵੀ ਲੱਗਦੀ ਵੀਰ ਜੀ, ਉਹ ਗੋਲ ਗੋਲ ਜੀ ਹੁੰਦੀ ਹੈ ਜਿੱਦਾਂ ਜਲੇਬੀ ਨੀ ਹੁੰਦੀ।
0: ਕੀ ਮਤਲਬ ਫਲ ਹੈ ਉਹ? ਕੀ ਆ?
2: ਹਾਂਜੀ ਫਰੂਟ ਹੈ ਵੀਰ ਜੀ, ਉਹਨੂੰ ਜੰਗਲੀ ਜਲੇਬੀ ਕਹਿੰਦੇ ਆ। ਪਰ ਉਹ ਜਿੱਦਾਂ ਆਪਣੇ ਤੁੱਕੇ ਨੀ ਹੁੰਦੇ ਜਿੱਦਾਂ ਉਹਦੇ ਤੇ ਲੱਗਦੇ, ਕਿੱਕਰ ਤੇ ਲੱਗਦੇ ਆ,
0: ਹਾਂਜੀ
2: ਹੈ ਕੁਛ ਉੱਦਾਂ ਦਾ ਹੀ ਹੁੰਦੇ, ਪਰ ਇਹ ਗੋਲ ਜੀ ਹੁੰਦੀ ਜਦ ਜਲੇਬੀ ਦੀ ਸ਼ੇਪ ਚ ਹੁੰਦੇ, ਤੇ ਫਿਰ ਉਹਨੂੰ ਛਿੱਲੋ ਨਾ ਇਹਦੇ ਅੰਦਰ ਮਤਲਬ ਗੁੱਦਾ ਜਿਹਾ ਹੁੰਦਾ, ਵਿੱਚ ਸੀਡ ਹੁੰਦੀ ਆ।
0: ਸਵਾਦ ਹੁੰਦੀ ਮਿੱਠੀ ਹੁੰਦੀ ਕਿ ਖੱਟੀ?
2: ਹਾਂਜੀ ਮਿੱਠੀ ਮਿੱਠੀ ਹੁੰਦੀ ਵੀਰ ਜੀ।
1: ਕੋਈ ਨਹੀਂ ਦਿਮਾਗ ਚ ਨਹੀਂ
0: ਆ ਰਹੀ, ਮੇਰੇ ਵੀ ਨਹੀਂ ਹੈਗੀ ਫਿਰ ਧਿਆਨ ਚ। ਜੰਗਲੀ ਜਲੇਬੀ
2: ਮੈਨੂੰ ਪਤਾ ਨਹੀਂ ਕਿ ਜੰਗਲੀ ਜਲੇਬੀ ਕਹਿੰਦੇ ਸਾਡੇ ਉੱਤੇ ਨਾ,
0: ਤੇ ਅਸੀਂ ਝਾੜੀਆਂ ਝਾੜੀਆਂ ਚ ਲੱਗਦੀ ਹੈ, ਮਤਲਬ ਉਹ ਹੁੰਦੀਆਂ ਨੇ।
1: ਉੱਚਾ ਹੁੰਦਾ ਜਾਂ ਕਿੱਦਾਂ ਦਾ ਹੁੰਦਾ?
0: ਕਿੱਦਾਂ ਦਾ ਹੁੰਦਾ ਵਾ ਇਹਦਾ ਰੁੱਖ, ਕਿੱਦਾਂ ਦਾ ਹੁੰਦਾ ਇਹਦਾ?
2: ਉੱਦਾਂ ਹੀ ਇਹਦੇ ਜੰਗਲੀ ਜਲੇਬੀ ਦਾ ਹੀ ਦਰਖਤ ਹੁੰਦਾ।
0: ਨਹੀਂ ਝਾੜੀਆਂ ਹੁੰਦੀਆਂ ਨੇ ਜਿੱਦਾਂ ਆਪਣੇ ਮਲੇ ਹੁੰਦੇ ਆ, ਬੇਰੀਆਂ ਹੁੰਦੀਆਂ?
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਪੇੜਾਂ ਪੇੜਿਆਂ ਤੇ ਪੇਡੇ ਹੁੰਦੇ ਵੀ ਜੀ ਦਰਖਤ, ਪੂਰੇ ਪ੍ਰੋਪਰ
0: ਪੂਰੇ ਵੱਡੇ ਵੱਡੇ ਦਰਖਤ ਹੁੰਦੇ
2: ਮਤਲਬ? ਹਾਂਜੀ ਵੱਡੇ ਵੱਡੇ ਦਰਖਤ ਹੁੰਦੇ, ਤੁਹਾਨੂੰ ਮਤਲਬ ਡਲੇ ਡੁਲੇ ਮਾਰ ਕੇ ਤੋੜਨੀ ਪੈਂਦੀ ਸੀ।
0: ਨਹੀਂ ਫਿਰ ਇਹ ਨਹੀਂ,
2: ਤੇ ਅਸੀਂ ਤਾਂ ਪੂਰੀ ਕਾਰਵਾਈ ਹੁੰਦੀ ਸੀ ਕਿ
1: ਬੜੀ ਵਾਇਲਡ ਜਲੇਬੀ ਸੀ,
0: ਜੰਗਲੀ ਜਲੇਬੀ ਹੈ।
2: ਜੰਗਲੀ
0: ਜਲੇਬੀ ਜਾਂ
2: ਤੇ ਜਿਹੜੀ ਵੀਰ ਜੀ ਤੂਰ ਵੀਰ ਜੀ ਕਹਿੰਦੇ ਪਏ ਸੀ ਨਾ ਆਪਣੀ ਡਾਂਗਰੀ ਤੇ ਘੱਗਰ ਵਗੈਰਾ, ਘੱਗਰ ਵੀਰ ਜੀ ਸਾਡੇ ਪਿੰਡ ਤੋਂ ਨਾਲ ਜਾਂਦਾ
0: ਜੀ,
2: ਤੇ ਚੀਕੇ ਮੇਰੇ ਤਾਇਆ ਜੀ ਨਾਲ ਉੱਥੇ ਤੱਕ ਮਤਲਬ ਚਾਰ ਤਿੰਨੋ ਨਦੀਆਂ ਮਿਲਦੀਆਂ ਜਾਗੀ, ਘੱਗਰ ਤੇ ਆਪਣਾ
1: ਘੱਗਰ ਡਾਂਗਰੀ ਤੇ ਮਾਰਕੰਡਾ,
2: ਡਾਂਗਰੀ ਤੇ ਮਾਰਕੰਡਾ ਹਾਂਜੀ
1: ਪਾਗਲ ਚ ਮਿਲਦੇ ਆ ਜੀ।
2: ਆਈ ਥਿੰਕ ਇਹਦੇ ਵਿੱਚ ਜੀ ਆਪਾਂ ਉਹ ਵੀ ਦਿੰਦੇ ਆ ਸ਼ਾਇਦ, ਆਪਾਂ ਜਿੱਦਾਂ ਉਹ ਕਹਿੰਦੇ ਨਾ ਕਿ ਇਹਦੇ ਵਾਸਤੇ ਚੰਗਾ ਮੰਜਦਾ ਆਪਾਂ ਪੂਜਦੇ ਇਹਨੂੰ,
1: ਜਿੰਨੇ
2: ਆਪਾਂ ਤੁਸੀਂ ਪੂਜਦੇ ਨਾ ਕਿ ਕਹਿੰਦੇ ਕਿ ਫਿਰ ਪਾਣੀ ਪੂਣੀ ਦੀ ਮਾਰ ਤੁਹਾਨੂੰ ਨੀ ਪੈਂਦੀ ਖੇਤਾਂ ਉਤਾਂ, ਏਦਾਂ ਦਾ ਡਰ ਹੁੰਦਾ ਨਾ ਕਿ ਪਾਣੀ ਜੋ ਹੁੰਦਾ, ਤੇ ਆਪਾਂ ਸਾਰੇ ਉਹਨੂੰ ਪੂਜਦੇ ਆ ਕਿ ਮਤਲਬ ਜਦ ਆਏ ਤਾਂ ਉਛਲੇ ਨਾ, ਸਾਨੂੰ ਨੁਕਸਾਨ ਨਾ ਪਹੁੰਚਾਵੇ।
1: ਆਮ ਤਾਂ ਨਹੀਂ ਜਾਵਾਂ ਕਰਾਂ ਤੇ ਹਰ ਐਤਵਾਰ ਵਾਂ ਖੀਰ ਮਿਲਾ ਕਰਦੀ, ਮਿੱਠੇ ਚੌਲ ਖੀਰ,
2: ਹਾਂ ਮਿੱਠੇ ਚੌਲ ਗੁੜ ਵਾਲੇ ਚੌਲ।
1: ਔਰ ਵਾਹ ਲੱਗ ਰਹੇ ਤੇ ਕਿੱਲਾ ਕੇ ਪੇੜ ਉਸਕੇ ਪੱਤੇ ਮੇਂ ਪਵਾ, ਉਸਕੇ ਪੱਤੇ ਮੇਂ ਪਵਾ ਲਿਆ ਕਰਾਂ ਤੇ ਖੀਰ ਚੌਲ ਸਾਰੇ ਨਾ, ਵਾਹ ਕਹਾਂ ਪਲੇਟਾਂ ਵਾਂ
2: ਕਿੱਲਾ ਕੇ ਪੱਤੇ ਵਾਹ ਕਹਾਂ ਕਿੱਲੇ ਆ ਕੇ।
1: ਅਰੇ ਮਾਰੇ ਮੰਦਰ ਮੰਦਰ ਮੇਂ ਲੱਗ ਰਹੇ ਨਾ, ਹਾਂ ਮੰਦਰ ਮੇਂ ਪ੍ਰਸ਼ਾਦ ਬਾਂਟਾ ਕਰਾਂ ਤੇ ਕਿੱਲੇ।
2: ਓਕੇ ਮਾਰੇ ਆ ਨਹੀਂ ਵਗਦੇ ਮਾਰੇ, ਵਾਹ ਤਾਂ ਦੂਜੀ ਤਰ੍ਹਾਂ ਦੇ ਦੇ ਕਰੇਗਾ।
0: ਨਾ ਨਾ ਮੰਦਰ ਮੇਂ ਆਪ ਕੀ ਤਰ੍ਹਾਂ ਕਹਾਂ ਤੇ ਖਾਤੇ ਤੇ
1: ਮੰਦਰ ਮੰਦਰ ਮੈਂ ਜਾਵਾਂ ਨਾ, ਵਾਂ ਕੇਲੀਆਂ ਕੇਲੀਆਂ ਵਾਲਾ ਦਰਖਤ ਵੀ ਹੋਇਆ ਛੋਟਾ ਸਾ ਜਿਸ ਪਰ ਲਗਾ ਕਰ, ਉਸਕੇ ਵੀ ਪੱਤੇ ਤੋੜ ਲਿਆ ਕਰ, ਉਸ ਪਰ ਰੱਖ ਲੇ ਪ੍ਰਸ਼ਾਦ ਗਰਮ ਹੋਇਆ ਤਾਂ, ਦਲੀਆ ਜਿਸਕੀ ਜੋ ਸਰਦਾ ਬਣਵਾ ਕੇ ਲਿਆ, ਦਲੀਆ ਬਹੁਤ ਥਾ ਰੰਗ ਬਿਰੰਗੇ ਚੌਲ ਜਿਹਨੂੰ ਕਹਾ ਜਰਦਾ, ਉਸ ਰੰਗ ਵਾਲੇ ਚੌਲ ਦੇ ਅੰਦਰ ਸੋਚਿਆ ਕਰਾਂ ਵੀ ਤੇਰੇ ਰੰਗ ਕਿਸ ਤਰ੍ਹਾਂ ਕਰਾਂ ਇਸ ਚੌਲਾਂ ਨੂੰ।
2: ਪਰ ਇਹ ਮਾਰੇ ਯਹਾਂ ਤੋਂ ਰੰਗ ਵਾਲੇ ਤਾਂ ਚੌਲ ਨਹੀਂ ਬਣਾਇਆ ਕਰਦੇ, ਮਾਰੇ ਯਹਾਂ ਤੋਂ ਬਣਾਇਆ ਗੁੜ ਵਾਲੇ ਜ਼ਿਆਦਾ,
1: ਗੁੜ ਵਾਲੇ
2: ਰੰਗ ਵਾਲੇ ਤਾਂ ਮੈਨੇ ਜ਼ਿਆਦਾ ਨਹੀਂ ਖਾਏ ਹੈਗੇ, ਗੁੜ ਵਾਲੇ ਜ਼ਿਆਦਾ ਖਾਏ ਮੈਨੇ।
0: ਅਮ੍ਰਿਤ ਭੈਣ ਜੀ ਨੂੰ ਬਹੁਤ ਹੀ ਐਕਸਪਲੇਨੇਸ਼ਨ ਪੁੱਛਿਆ ਕਰੋ, ਦੱਸਣ ਤੇ ਪਿੱਛੋਂ ਸੁਖਵਿੰਦਰ ਭੈਣ ਡਈ ਹੁੰਦੀ ਹੈ ਤੇ ਇਹ ਵਿਚਾਰੀ ਐਵੇਂ ਬਸ ਜਾਂਦੀ
2: ਜਦੋਂ
0: ਬੰਦੇ ਕੋਲ ਆਸਰਾ ਹੋਵੇ ਫਿਰ ਬੰਦਾ ਹਥਿਆਰ ਸੁੱਟ ਕੇ ਚੱਲਦਾ ਹੁੰਦਾ।
2: ਮਾਰੀ ਡਿਕਸ਼ਨਰੀ ਦੀ ਤਾਂ ਸੁਖੀ ਵੀ ਸੁਖਵਿੰਦਰ ਹੈ, ਮੈਂ ਤਾਂ ਸਿੱਧੀ ਸਾਧੀ ਸੀ ਹੂੰ।
1: ਨਾ ਨਾ ਬੜੀਆ ਬੜੀਆ ਭੈਣ,
0: ਥੈਂਕ ਯੂ ਭੈਣ ਜੀ,
1: ਥੈਂਕ ਯੂ, ਬਹੁਤ ਬੜੀਆ, ਧੰਨਵਾਦ,
2: ਥੈਂਕ ਯੂ ਵੀਰੀ, ਥੈਂਕ ਯੂ ਸੁਰਵੀਰ ਜੀ,
0: ਥੈਂਕ ਯੂ ਜੀ, ਥੈਂਕ ਯੂ, ਖੁਸ਼ ਰਹੋ ਹੱਸਦੇ ਰਹੋ ਤੁਸੀਂ। ਤੇ ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਨੇ ਤੁਹਾਡੇ?
2: मने
0: तो बह बह के सुने सुने से
2: उत्तो उत्तो जे बोली जांदे आपां एवें राग चो कड कड के लियाउणे साडे अगे संजीव जी ते बोली जांदे
1: इतना जोर लगदा आंटी बड़ी प्यारी भाषा है
2: मेरी ताप डिक्शनरी घरे है नी गी
0: भी डिक्शनरी
2: कोशिश की पर मेन तो बहुत नहीं आते मतलब मेन तो अज टीम का ही नहीं पता लग्या कहें लकड़िया तो पानी किया पानी बनाया टीमां
0: टीम किता भूल सकदी है लड़ना हो टीम कि चिड़ी को पंछी डाने टीम गलेल च पाना होम
1: कि नवा पलस्तर पेंदा ना उत्ते मारनी टीम
2: निशान छपा थोड़ा जा मालवे भी फर्क
0: टॉयलेट पेपर
1: आंटी वेलना ही मारदे वट्टे नहीं मारदे
0: वेलना तो फिर ब्याह तो बाद हुंदा ना घर च
1: बंदा याद माज वाले बंदा ही मारदे
2: कणक
0: दी नहीं ना ज्यादा अपने थप के मक्की दी होगी जां बाजरे दी होगी जां बठल अपने सॉरी आ जिहड़ा कोदरा कादरा
2: हुंदियां ही नहीं सी बिल्ला कणकां उदों हुंदियां ही नहीं सी तां मगरों आईयां पहला का होर ही हुंदियां सी
1: गीरा ला देना जो पक जाता फिर झाड़ के साफ करके फिर घ्यो ला के फिर
2: मिठी रोटी बनाने मन्नी भी बनाते होंगे शाम हरेक मंगलवार मन्नी हां मन्नी भी बनते होंगे पशुआ वास्ते चंगी होंगी है हरे ओ साडी तो मेरी मां भी बनाती होंगी सी
0: डो तो एह है ना पूड़े आला ही माल पूड़े आला ही डो नहीं माल पूड़े आला नहीं दूजे पूड़े आला
2: खादा
0: नहीं खादा ओदा रोट अपने ਉਹਦੀ ਕਾਪੀ ਜੀ ਕਰ ਲੈਂਦੇ ਨਾ ਬੜੇ, ਓਦਾਂ ਹੀ ਮੋਟੀ ਜੀ ਰੋਟੀ ਜਿਹੜੀ ਆ ਗੁੜ ਚ ਗੁੰਨ ਕੇ ਬਣਾ ਲੈਂਦੇ ਆ, ਉਹਨੂੰ ਕਹਿ ਦਿੰਦੇ ਰੋਟ, ਪਰ ਅਸਲ ਜਿਹੜਾ ਤੁਸੀਂ ਕਹਿ ਰਹੇ
2: ਹੋ ਨਾ ਕੀ ਹੁੰਦਾ ਸੀ, ਇੱਕ ਲਾਗੀ ਹੁੰਦਾ ਸੀ, ਉਹਨੇ ਘਰਾਂ ਚ ਕਹਿ ਕੇ ਜਾਣਾ ਭਾਈ ਫਲਾਨਿਆਂ ਦੇ ਅੱਜ ਰੋਟ ਬਣਿਆ ਗਾ ਤੇ ਤੁਸੀਂ ਲਿਆਓ, ਫਿਰ ਅਸੀਂ ਕੀ ਕਰਨਾ ਜੋ ਛੋਟੇ ਦਾਣੇ ਲੈ ਕੇ ਜਾਣੇ ਹੁੰਦੇ ਸੀ ਆਪਦੇ ਭਾਂਡੇ ਚ ਪਾ ਕੇ, ਤੇ ਉਹਦੀ ਉੱਥੇ ਦਾਣੇ ਦੇ ਉਹਨੇ, ਤੇ ਉਹਨਾਂ ਨੇ ਸਾਨੂੰ ਟੁਕੜਾ ਜਿਹਾ ਵੱਡਾ ਵੱਡਾ ਵਾਹਵਾ ਹੁੰਦਾ ਸੀਗਾ।
1: ਰੋਟ ਅਫਗਾਨਿਸਤਾਨ ਚ ਵੀ ਬੜੇ ਬਣਾਉਂਦੇ ਆ, ਉਹ ਬੜੇ ਮੋਟੇ ਬਣਾਉਂਦੇ, ਉਹ ਵੀ ਇੱਦਾਂ ਹੀ ਬਣਾਉਂਦੇ ਆ।
0: ਉੱਧਰ ਰੋਟੀ ਵੀ ਬੜੀ ਮੋਟੀ ਬਣਾਉਂਦੇ ਨਾ, ਬੜੀ ਵੱਡੀਆਂ ਵੱਡੀਆਂ ਉਹਨਾਂ ਦੇ, ਤੇ ਇੱਥੇ ਰੈਸਟੋਰੈਂਟ ਚ ਚੱਲ ਜਾਓ ਤੇ ਭੁਲੇਖੇ ਨਾਲ ਨਾਨ ਤੁਸੀਂ ਆਰਡਰ ਕਰ ਦੋ, ਮੁੜ ਕੇ ਅੱਧੇ ਵੀ ਨਹੀਂ ਖਾਧੇ ਜਾਂਦੇ।
1: ਉਹ ਤਾਂ ਨਾਨ ਏਡਾ ਹੁੰਦਾ ਵੀ ਨਾਨ ਏਡਾ ਗਰਮ ਹੁੰਦਾ, ਠੰਡ ਲੱਗੇ ਬੁੱਕਲ ਮਾਰ ਕੇ ਬੰਦਾ ਬਾਹਰ ਲਿਆ।
0: ਨਹੀਂ ਏਦਾਂ ਹੀ ਹੈ ਰਜਾਈ ਜਿਹੜਾ। ਆਂਟੀ ਤੁਸੀਂ ਕਿੱਦਾਂ ਜਾਂਦੇ ਰਹੇ ਸਕੂਲ?
2: ਅਸੀਂ ਤਾਂ ਬਿੱਲਾ ਸਕੂਲ ਨੇੜੇ ਸੀ, ਸਾਡੇ ਘਰ ਦੇ ਸਕੂਲ ਬਹੁਤ ਨੇੜੇ ਸੀਗਾ,
0: ਦੂਰ ਕੇ ਹੀ। ਨਹੀਂ ਹਾਂ,
2: ਅੱਧੀ ਛੁੱਟੀ ਵਿੱਚ ਆ ਕੇ ਮੱਝਾਂ ਨੂੰ ਧੁੱਪੋਂ ਛਾਵੇਂ ਕਰਕੇ ਜਾਣਾ, ਉਹਨੂੰ ਉੱਪਰ ਛਾਵੇਂ ਜੇ ਹੁੰਦੀਆਂ ਸੀ ਉਹਨਾਂ ਨੂੰ ਅੰਦਰ ਕਰਕੇ ਜਾਣੀਆਂ, ਜਦੋਂ ਸਿਆਲਾਂ ਚ ਵੀ ਨਰਮਾ ਨੁਰਮਾ ਹੁੰਦਾ ਸੀ ਸਾਡੇ, ਜਦੋਂ ਘਰਦਿਆਂ ਨੇ ਨਰਮਾ ਚੁਗਣ ਗਿਆ ਹੋਣਾ ਤੇ ਦਾਦੀ ਹੁੰਦੇ ਸੀ ਇਕੱਲੇ ਘਰੀ, ਫਿਰ ਅਸੀਂ ਉਹਨਾਂ ਨੂੰ ਛਾਵੇਂ ਕਰਕੇ ਜਾਣਾ ਤੇ ਫਿਰ ਆਪਦਾ ਸਾਰਾ ਕੰਮ ਬਸ ਸੰਨੀ ਦਾ ਕੰਮ ਇਕੱਠਾ ਕਰਕੇ ਜਾਣਾ, ਤੂੜੀ ਵੀ ਪਾ ਜਾਣੀ ਕਈ ਵਾਰੀ ਤਾਂ ਛੇਤੀ ਛੇਤੀ ਆ ਕੇ ਅੱਧੀ ਛੁੱਟੀ।
1: ਤੁਹਾਡੇ ਪੇਕੇ ਤੇ ਮਾਲਵੇ ਦੇ ਨਾ?
2: ਮਾਲਵੇ ਚ ਅਸੀਂ ਪੇਕੇ ਸਹੁਰੇ ਮਾਲਵੇ ਚ ਹੀ
1: ਹੁੰਦੇ, ਰੋਟ ਵੀ ਇਧਰ ਦਾ ਹੈ ਸਾਰਾ।
2: ਮੇਰੇ ਪੇਟ ਘਰੋੜੀ ਦੇ ਬੱਚੇ ਦੇ ਪੈਰ ਦੇ ਵਿੱਚ ਸੂਲ ਵੱਜ ਗਈ, ਕਿਉਂਕਿ ਕਿੱਕਰ ਤੇ ਚੜ ਕੇ ਤੁੱਕੇ ਲਾਉਂਦਾ ਸੀ, ਤੇ ਫੇਰ ਮੈਂ ਬਰੀਕ ਸੂਈ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹਨਾ, ਤੇ ਬਾਅਦ ਚ ਮੇਰੀ ਸੂਈ ਮੂਹਰੋਂ ਖੁੰਡੀ ਜੀ ਸੀਗੀ, ਤੇ ਫਿਰ ਮੈਂ ਉਹਨੂੰ ਨਾ ਢੀਮ ਤੇ ਰਗੜ ਕੇ ਥੋੜੀ ਜਿਹੀ ਤਿੱਖੀ ਕੀਤਾ, ਤੇ ਫਿਰ ਮੈਂ ਉਹਨੂੰ ਮੰਜੇ ਤੇ ਬਿਠਾਤਾ, ਤੇ ਉਹ ਮੰਜੇ ਤੇ ਬੈਠਾ, ਉਸਲ ਵੱਟੇ ਮਾਰੀ ਜਾਵੇ, ਉਸਲ ਵੱਟੇ ਮਾਰੀ ਜਾਵੇ। ਫਿਰ ਮੈਂ ਉਹਨੂੰ ਕਿਹਾ ਹੁਣ ਸਾਰਾ ਦਿਨ ਕੁਸਕਣਾ ਨੀ, ਇੱਥੇ ਹੀ ਬੈਠਾ ਰਹਿਣਾ, ਇੱਥੇ ਮੇਰਾ ਤਿਉਰ ਪਿਆ ਹੈਗਾ, ਤੇ ਇਹਦਾ ਧਿਆਨ ਰੱਖੀ। ਇੰਨਾ
0: ਤਿਉਰ ਕਿਹਨੂੰ ਕਿਹਾ ਆਂਟੀ ਤੁਸੀਂ?
2: ਮੈਂ ਤਾਂ ਤਿਉਰ ਵੀ ਲਿਆ, ਮੈਂ ਤਾਂ ਕਾਪੀ ਕੀਤੀ ਹੈਗੀ, ਮੈਨੂੰ ਤਾਂ ਸੱਚੀ ਨੀ ਪਤਾ ਲੱਗਿਆ, ਅੱਜ ਤਿਉਰ ਵੀ ਨੀ ਪਤਾ ਲੱਗਿਆ।
0: ਨਹੀਂ ਫਿਰ ਤਿਉਰ ਇੱਥੇ
2: ਤਿਉਰ ਗਲਤ ਹੈ ਮੈਨੂੰ ਲੱਗਦਾ ਹਨਾ, ਤਿਉਰ ਮੇਰਾ ਗਲਤ,
0: ਤਿਉਰ ਨੀ ਫਿੱਟ ਹੋਇਆ ਤੇ ਟੀਮ ਵੀ ਪ੍ਰੋਪਰ ਨੀ ਫਿੱਟ ਹੋਈ। ਹਾਂ, ਕਿਉਂਕਿ ਟੀਮ ਦੇ ਉੱਤੇ ਤਿੱਖਾ ਨਹੀਂ ਕੁਛ ਵੀ ਕੀਤਾ ਜਾ ਸਕਦਾ।
2: ਨਹੀਂ ਡਲੇ ਜੇ ਦੇ ਉੱਤੇ ਆਪਾਂ ਜਿਵੇਂ ਚਾਕੂ ਚੁਕੂ ਤਾਂ ਤਿੱਖੇ ਕਰ ਲੈਂਦੇ ਹੁੰਦੇ ਸੀ,
1: ਟੀਮ ਕੱਚੀ ਵੱਟੇ ਨੂੰ
0: ਉਹ ਰੋੜੇ ਤੇ ਕਰ ਲਈਦੇ ਨਾ, ਇਹ ਕੱਚੀ ਜਿਹੜੀ ਮਿੱਟੀ ਦੀ ਟੀਮ ਹੈ।
2: ਕੱਚੀ ਹੋ ਗਈ
1: ਪਹਿਲੀ, ਤੁਸੀਂ ਵਧੀਆ ਸੋਹਣਾ ਪਰੋਇਆ, ਬੜਾ ਵਧੀਆ।
2: ਹਾਂ ਨਹੀਂ ਨਹੀਂ ਤਿਉਰ ਮੈਨੂੰ ਵੀ ਲੱਗੀ ਜਾਂਦਾ ਵੀ ਮੈਂ ਸਮਥਿੰਗ ਰੋਂਗ ਹੈਗਾ ਤਿਉਰ। ਇੱਕ ਤਾਂ ਉਹ ਤਾਂ ਹੁੰਦਾ ਤਿਉੜ, ਪਰ ਜਿਹੜਾ ਆਪਾਂ ਲੌੜ ਬਣਾਉਣੀ ਹੁੰਦੀ ਦੁੱਧ ਦੀਆਂ ਧਾਰਾਂ ਦੀਆਂ ਮਾਰ ਕੇ, ਉਹ ਤਿਉੜ ਹੁੰਦਾ, ਇਹ ਤਿਉਰ ਹੈ
1: ਤਿਉਰ। ਚਲੋ ਅੱਗੇ ਦੱਸਦੇ ਜਾ ਕੇ ਤਿਉਰ।
2: ਕੋਈ ਨੀ ਮੈਂ ਸੁਣੂਗੀ ਬਲੇ।
0: ਥੈਂਕ ਯੂ। ਅੱਛਾ ਤੁਹਾਡੇ ਤੁਹਾਡੇ ਇਲਾਕੇ ਚ ਕੀ ਕਹਿੰਦੇ ਮਿੱਟੀ ਦੇ ਡਲੇ ਨੂੰ, ਤੁਹਾਡੇ ਕੀ ਕਹਿੰਦੇ ਆ ਟੀਮ ਨੂੰ?
2: ਅਸੀਂ ਡਲਾ ਹੀ ਕਹਿੰਦੇ ਆ, ਮਤਲਬ ਡਲਾ ਹੀ ਕਹਿੰਦੇ ਆ, ਰੋੜਾ। ਹਾਂ ਡਲਾ ਹੀ ਕਹਿੰਦੇ ਆ, ਡਲਾ ਹੀ ਕਹਿੰਦੇ।
0: ਹਾਂ ਹਾਂ, ਤੁਹਾਡੇ ਉਹ ਡਲੇ, ਉਹ ਵੀ ਭਗਵੰਤ ਮਾਨ ਵੀ ਡਲਾ ਹੀ ਕਹਿੰਦਾ ਹੁੰਦਾ ਨਾ।
2: ਹੁਣ ਤਾਂ ਡਲੇ ਹੈ ਵੀ ਨੀ ਗੇ ਬਲੇ, ਹੁਣ ਕੱਚੇ, ਅੱਗੇ ਕੱਚੀਆਂ ਕੰਧਾਂ ਹੁੰਦੀਆਂ ਸੀ, ਉਹਦੇ ਚ ਕੱਚੀਆਂ ਇੱਟਾਂ ਦੇ ਹੁੰਦੇ ਸੀ, ਛੱਪੜਾਂ ਦੇ ਹੋ ਜਾਂਦੇ, ਡਲੇ ਹੀ ਹੈ ਨੀ ਗੇ ਦੇਖਣ ਨੂੰ।
0: ਜੀ ਜੀ, ਨਹੀਂ ਹੁਣ ਤੇ ਨੀ, ਹੁਣ ਤੇ ਕੁਛ ਨੀ, ਹੁਣ ਤੇ ਨਾਲ ਦੀ ਨਾਲ ਹੀ ਵਾਹ ਪੱਧਰੀ ਕਰ ਦਿੱਤਾ।
2: ਹੋਰ ਸੱਚ ਮੈਂ ਕਹਿੰਦੀ, ਜਿਹੜੇ ਮੈਂ ਕਿਹਾ ਤੁਸੀਂ ਕਹਿੰਦੇ ਸੀ ਖੇਤਾਂ ਤੇ, ਸਾਡੇ ਨਾ ਇੱਥੇ ਅਸੀਂ ਇੰਡੀਆ ਗਏ ਤੇ ਸਾਡੇ ਖੇਤ ਦੇ ਵਿੱਚ ਪਹੀ ਨਾ, ਜਿਹਨਾਂ ਕੋਲ ਪਹਿਲਾਂ ਅਸੀਂ ਪੈਲੀ ਦਿੱਤੀ ਸੀ, ਉਹਨਾਂ ਨੇ ਬਾਹਤੀ ਸੀ ਵਿੱਚੇ ਬੀਜ ਲਿਆ ਸੀ, ਤੇ ਐਤਕੀ ਨਾ ਉਹਨਾਂ ਨੇ ਪਹੀ ਰੱਖੀ ਹੋਈ ਸੀਗੀ, ਤੇ ਅਸੀਂ ਬਹੁਤ ਖੁਸ਼ ਹੋਏ ਵੀ, ਕਿਉਂਕਿ ਵੀ ਆਪਾਂ ਕੋਲੇ ਵੀ ਮੋਟਰ ਦੇ ਜਾ ਸਕਦੇ ਹਾਂ ਨਾ, ਆਪਦੀ ਗੱਡੀ ਲੈ ਕੇ ਸਕੂਟਰ ਲੈ ਕੇ, ਤੇ ਬਹੁਤ ਖੁਸ਼ ਹੋਏ। ਤੇਰੇ ਅੰਕਲ ਉਹਨੂੰ ਕਹਿੰਦੇ ਕਹਿੰਦੇ ਮੈਂ ਤੈਨੂੰ ਇਹਦੇ ਵੀ ਇੰਨੀ ਥਾਂ ਦੇ ਵੀ ਤੈਨੂੰ ਠੇਕਾ ਵੀ ਨੀ ਲਊਂਗਾ, ਵੀ ਤੂੰ ਇਹ ਬਹੁਤ ਵਧੀਆ ਕੰਮ ਕੀਤਾ ਜਿਹੜਾ ਤੂੰ ਪਹੀ ਰੱਖੀ ਹੈਗੀ, ਵੀ ਸਾਡੀ ਪੁਰਾਣੀ ਪਹੀ ਹੁੰਦੀ ਸੀਗੀ ਪਹਿਲਾਂ, ਤੇ ਉਹ ਫਿਰ ਵਿੱਚ ਕੁਛ ਸਾਲ ਆਏ ਉਹਨਾਂ ਨੇ ਵਾਹਤੀ ਵੀ, ਵਾਹ ਕੇ ਵਿੱਚ ਹੀ ਲਾ ਲਈ, ਫਿਰ ਇਹਨਾਂ ਨੇ ਫਿਰ ਹੁਣ ਜਿਹਨਾਂ ਕੋਲੇ ਹੈਗੀ ਜ਼ਮੀਨ ਤੇ ਉਹਨਾਂ ਨੇ ਵੀ ਪ੍ਰੋਪਰ ਪਹੀ ਰੱਖੀ ਹੋਈ ਹੈ ਮੋਟਰ ਨੂੰ ਜਾਣ ਨੂੰ। ਹਾਂ, ਤੂੰ ਵਧੀਆ ਜਾਲਾ ਉਹਨਾਂ ਸੌਖਾ ਉੱਥੇ, ਇਹ ਵੀ ਵਧੀਆ ਚੀਜ਼ ਆਈ।
0: ਥੈਂਕ ਯੂ ਆਂਟੀ,
2: ਓਕੇ,
0: ਥੈਂਕ ਯੂ। ਸਤਿ ਸ਼੍ਰੀ ਅਕਾਲ ਆਂਟੀ। ਸਿਮਰਨ ਜੀ ਕਹਿੰਦੇ ਨੇ ਕਿ ਤੂਰ ਸਾਹਿਬ ਨੂੰ ਸਕੂਲ ਟਾਈਮ ਚ ਕਾਲਜ ਦਾ ਚਾਅ ਇੱਦਾਂ ਚੜਿਆ ਵਾ ਜਿਵੇਂ ਫੁਕਰੇ ਮੂਵੀ ਚ ਚੂਚੇ ਨੂੰ ਚੜਿਆ ਸੀ, ਤੇ ਉਹ ਜਲੇਬੀਆਂ ਕਹਿੰਦੇ ਪਹਾੜੀ ਕਿੱਕਰ ਦੀਆਂ ਫਲੀਆਂ ਹੁੰਦੀਆਂ ਵਾ,
1: ਪਹਾੜੀ ਕਿੱਕਰ ਦੀਆਂ।
0: ਹਾਂ, ਪਹਾੜੀ ਕਿੱਕਰ ਸਾਡੇ ਹੁੰਦੀਆਂ ਸੀ ਪਹਾੜੀ ਕਿੱਕਰਾਂ, ਪਰ
1: ਫਲੀਆਂ ਲੰਬੀ, ਕਈਆਂ ਦੀ ਲੰਬੀ ਚਲੀ ਜਾਂਦੀਆਂ ਨੇ, ਡਿਪੈਂਡ ਕਰਦਾ ਜਿਵੇਂ ਪਹਾੜੀ ਕਾਂ ਹੁੰਦਾ ਦੂਜਾ ਕੰਮ ਹੁੰਦਾ ਉਹਦਾ
0: ਮੈਨੂੰ ਲੱਗਦਾ ਇਲਾਕੇ ਦੇ ਹਿਸਾਬ ਨਾਲ ਵੀ ਕਈ ਚੀਜ਼ਾਂ ਜਿਹੜੀਆਂ ਨੇ ਉੱਥੇ ਉਸ ਹਿਸਾਬ ਦਾ ਨਹੀਂ ਫਲਦੀਆਂ ਜਿੱਦਾਂ ਇਹ ਮੈਂ ਵੇਖਿਆ ਰਾਜਸਥਾਨ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਲੱਗੇ ਹੁੰਦੇ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਖਾਧੇ ਜਾਂਦੇ ਆ ਕਿਉਂਕਿ ਉੱਥੇ ਤੋੜ ਹੀ ਸੜਕਾਂ ਦੇ ਕੰਢੇ ਕੰਢੇ ਪਹਾੜੀ ਕੱਕਰਾਂ ਲੱਗੀਆਂ ਹੁੰਦੀਆਂ
1: ਜਿੱਦਾਂ ਸ਼ਿਮਲਾ ਮਿਰਚ ਦਾ ਸ਼ਿਮਲਾ ਨਾਲ ਕੋਈ ਲੈਣਾ ਦੇਣਾ ਨਹੀਂ
0: ਹਾਂ ਅੱਛਾ ਨਹੀਂ ਆਪਣੇ ਸ਼ਿਮਲੇ ਤੋਂ ਆਉਂਦੀ ਹੋਊਗੀ ਤਾਂ ਕਹਿੰਦੇ ਹੋਣੇ ਨਾ
1: ਨਹੀਂ ਸ਼ਿਮਲਾ ਮਿਰਚ ਦਾ ਸ਼ਿਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨੂੰ ਪਤਾ ਨਹੀਂ ਕਿਉਂ ਜੇ ਕਿਸੇ ਨੂੰ ਪਤਾ ਦੱਸਿਓ ਬਈ ਸ਼ਿਮਲਾ ਮਿਰਚ ਕਿਉਂ ਕਹਿੰਦੇ
0: ਹੋ ਸਕਦਾ ਸ਼ੁਰੂ ਸ਼ੁਰੂ ਚ ਤਾਂ ਕੋਈ ਨਾ ਕੋਈ ਹੋਊਗਾ ਵਾਹ ਵਾਸਤਾ
1: ਨਹੀਂ ਨਾਮ ਹੀ ਰੱਖੋ ਤਾਂ ਨਾਮ ਹੀ ਦਿੱਤਾ ਉਹ ਸ਼ਿਮਲਾ ਮਿਰਚ
0: ਨਹੀਂ ਐਵੇਂ ਨਹੀਂ ਦਿੱਤਾ ਹੋਊਗਾ ਆਪਾਂ ਕੱਢ ਲਾਂਗੇ ਚਲੋ ਕੋਈ ਨਹੀਂ ਲੱਭ ਲਾਂਗੇ
1: ਇੱਕ ਨਾਮ ਸ਼ਿਮਲਾ ਨਾਮ ਹੋ ਸਕਦਾ ਉਹਦੇ ਨਾਂ ਤੇ ਸ਼ਹਿਰ ਵਸਾਇਆ ਹੋਵੇ ਇਹ ਵੀ ਹੋ ਸਕਦਾ
0: ਨਹੀਂ ਹੋ ਸਕਦਾ ਸ਼ੁਰੂ ਸ਼ੁਰੂ ਚ ਖੇਤੀ ਉੱਥੇ ਹੋਈ ਹੋਵੇ ਨਾ ਜਾਂ ਕਿਸੇ ਨੇ ਉੱਥੇ ਪਹਿਲਾਂ ਵੇਖੀ ਹੋਵੇ ਕੁਛ ਨਾ ਕੁਛ ਤੇ ਹੋਊਗਾ ਆਪਣੇ ਐਵੇਂ ਥੋੜੀ ਨਾਂ ਪਾ ਦੇਣਗੇ ਪਹਿਲੇ ਕਿਉਂਕਿ ਇਹ ਆਪਣੀ ਨਹੀਂ ਹੈ ਨਾ ਬਹੁਤ ਪਹਿਲਾਂ ਆਪਾਂ ਆਪਣੇ ਜੇ ਬਚਪਨ ਚ ਵੇਖੀਏ ਤੇ ਸਾਡੇ ਨਹੀਂ ਹੁੰਦੀ ਹੈ ਸ਼ਿਮਲਾ ਮਿਰਚ ਕਦੋਂ ਹੁੰਦੀ ਇਹ ਤੇ ਜਦੋਂ ਆ ਨੂਡਲ ਨਾਲ ਜੇ ਆਏ ਉਦੋਂ ਆਈ ਨਾਲ
1: ਮੇਰੇ ਨਾਨਕਿਆਂ ਦੇ ਨਾਲ ਪਿੰਡ ਆ ਉਹ ਹਰ ਸਾਲ ਠੇਕੇ ਤੇ ਲੈ ਕੇ ਜਮੀਨ ਸਾਰੀ ਸਬਜ਼ੀਆਂ ਕਰਦੇ ਆ ਤੇ ਉਦੋਂ ਉਹਨਾਂ ਨੇ ਬਰੋਕਲੀ ਲਾਈ ਸੀ ਮੈਂ ਗੱਲ ਕਰਦਾ ਮੈਂ ਅੱਜ ਤੋਂ ਵੀ 35 ਸਾਲ ਪਹਿਲਾਂ ਦੀ ਗੱਲ ਆ ਤੇ ਇਲਾਕੇ ਚ ਮਸ਼ਹੂਰ ਹੋ ਗਏ ਸੀ ਵੀ ਇਹਨਾਂ ਨੇ ਹਰੀ ਗੋਭੀ ਲਾਈ
0: ਹਰੀ ਗੋਭੀ ਲਾਈ ਬੜਾ ਚਿਰ ਹਰੀ ਗੋਭੀ ਚੱਲਦੀ ਰਹੀ ਆ
1: ਹਰੀ ਗੋਭੀ ਲਾਈ ਉਹ ਬਰੋਕਲੀ ਸੀ ਐਕਚੁਲੀ ਉਹ ਤਾਂ
0: ਹੁਣ ਪਤਾ ਲੱਗਾ ਉਹ ਬਰੋਕਲੀ ਤੇ ਥੈਂਕ ਯੂ ਜੀ ਟੀਮ ਮੀਨਸ ਕਹਿੰਦੇ ਕਿ ਠੀਕਰੀ ਮਾਲਵੇ ਚ ਕਹਿੰਦੇ ਆ ਨਹੀਂ ਠੀਕਰੀ ਤੇ ਹੋਰ ਹੁੰਦੀ ਆ ਪਰ ਤੁਹਾਡੇ ਹੋ ਸਕਦਾ ਕਹਿੰਦੇ ਹੁਣ
1: ਪਰ ਠੀਕਰੀ ਕੜਾ ਟੁੱਟ ਜਾਂਦਾ ਉਹਦੀ ਬਾਜਦੀ ਉਹ ਠੀਕਰਾਂ ਨੂੰ ਕਹਿੰਦੇ
0: ਹਾਂ ਉਹ ਹੁੰਦੀ ਆ ਠੀਕਰੀ ਪਰ ਤੁਸੀਂ ਕਹਿ ਰਹੇ ਹੋ ਤੇ ਤੁਹਾਡੇ ਇਲਾਕੇ ਚ ਹੋ ਸਕਦਾ
1: ਠੀਕਰੀਆਂ ਦੇ ਨਾਲ ਫਿੱਟੋ ਖੇਡੀ ਦੀ ਸੀ
0: ਹਾਂ ਠੀਕਰੀ ਹੋਰ ਚੀਜ਼ ਆ ਮਤਲਬ ਮੰਨ ਲਓ ਟੀਮ ਨੂੰ ਪੱਧਰਾ ਕਰਕੇ ਮੰਨ ਲਓ ਜੇ ਤੁਸੀਂ ਪਕਾ ਲਓ ਵੈਸੇ ਜਿੱਦਾਂ ਤੂਰ ਸਾਹਿਬ ਨੇ ਕਿਹਾ ਐਗਜੈਕਟ ਡੈਫੀਨੇਸ਼ਨ ਤੇ ਉਹੀ ਆ ਘੜਾ ਜਦੋਂ ਘੜਾ ਜਾਂ ਚੱਪਣੀ ਜਾਂ ਕੋਈ ਮਿੱਟੀ ਦਾ ਭਾਂਡਾ ਪੱਕਿਆ ਜਦੋਂ ਟੁੱਟ ਜਾਂਦਾ ਤੇ ਫਿਰ ਉਹਦੇ ਚੋਂ ਨਿਕਲੀ ਗਈ ਜਿਹੜੀ ਠੀਕਰੀ ਉਹਦੇ ਨਾਲ ਖੇਡੀ ਦਾ ਵਾ ਸਟਾਪੂ ਖੇਡੀ ਦਾ ਉਹਦੇ ਨਾਲ
1: ਉਹਦਾ ਘਸਾ ਕੇ ਗੋਲ ਕਰ ਲਈ ਅਸੀਂ ਕਈ ਵਾਰ ਫਸਟ ਤੇ ਘੜਾ ਘਸਾ ਘਸਾ ਕੇ ਨਾ ਘੜਾ ਟੁੱਟਦਾ ਕਈ ਵਾਰ ਚੁੰਝਾਂ ਨਹੀਂ ਬਣਦੀਆਂ ਟੁੱਟੇ ਘੜੇ ਦੀਆਂ ਉਹਨੂੰ ਘਸਾ ਲੈਣਾ ਅਸੀਂ ਉਹਨੂੰ ਗੋਲ ਕਰਕੇ ਸਟੈਪੂ ਖੇਡਿਆ ਕਰਨਾ
0: ਜ਼ਿਆਦਾ ਤੇ
1: ਸਾਰੇ ਉਸ ਟਾਈਮ ਤੇ ਮਹੱਲੇ ਦੇ ਜਿੰਨੇ ਅਸੀਂ ਸਾਰੇ ਇਕੱਠੇ ਹੁੰਦੇ ਉਹਦਾ ਇਹ ਨੀ ਫਰਕ ਪੈਂਦਾ ਕੁੜੀਆਂ ਕੀ ਖੇਡਣੀ ਮੁੰਡੇ ਕੀ ਵੀ ਇਹ ਤਾਂ ਗੀਟੇ ਵੀ ਖੇਡਦੇ ਰਹੇ ਆ ਸਟੈਪੂ ਵੀ ਖੇਡਦੇ ਰਹੇ ਆ ਤੇ ਇੱਕ ਮੇਰੇ ਪਿੱਠੂ ਗਰਮੀ ਖੇਡਦੇ ਰਹੇ ਆ ਇੱਕ ਬੜਾ ਹੁੰਦਾ ਸੀ ਸਾਰੇ ਜਿਹੜੇ ਸੁਖਿੰਦਰ ਭੈਣ ਜੀ ਨੂੰ ਪਤਾ ਹੋਣਾ ਹਰਾ ਸਮੁੰਦਰ ਗੋਭੀ ਚੰਦਰ ਬੋਲ ਮੇਰੀ ਮੱਛਲੀ ਕਿਤਨਾ ਪਾਣੀ ਇੰਨਾ ਪਾਣੀ ਉਹ ਵੀ ਇੱਕ ਚੀਜ਼ ਹੁੰਦੀ ਸੀ
0: ਇੱਕ ਹੋਰ ਆਪਾਂ ਖੇਡਦੇ ਹੁੰਦੇ ਇਹਦੇ ਨਾਲ ਉਹ ਗੋਲਕ ਧਾਰਾ ਜਿਹਾ ਵਾਹ ਕੇ ਤੇ ਉਹ ਇੱਦਾਂ ਕਰਕੇ ਸੁੱਟਣੀ ਜੇ ਕੈਚ ਹੋ ਗਈ ਤੇ ਆਊਟ ਨਹੀਂ ਤਾਂ ਉੱਥੋਂ ਤੱਕ ਕੰਧਾੜੇ ਚੁੱਕ ਕੇ ਲੈ ਕੇ ਜਾਣਾ ਇੱਦਾਂ ਦਾ ਵੀ ਹੁੰਦਾ ਸੀ ਇੱਕ ਗੇਮ ਹੁੰਦੀ
1: ਇੱਕ ਕੋਕਲਕਸ਼ ਪਾਕੀ ਵਾਲੀ ਹੁੰਦੀ
0: ਸੀ ਠੀਕਰੀ ਵਾਲੀ ਦੀ ਗੱਲ ਕਰਨਾ
1: ਠੀਕਰੀ ਨੂੰ ਤਾਂ ਸਾਡੇ ਆਉਂਦੇ ਸੀ ਵੱਟਿਆਂ ਨੇ ਵੀ ਖੇਡਣਾ ਵੀ ਮੈਂ ਵੱਟੇ ਨੂੰ ਮਾਰਨਾ ਮੇਰਾ ਵੱਟਾ ਤੁਹਾਡੇ ਵੱਟੇ ਨੂੰ ਵੱਜ ਕੇ ਜਿੱਡੀ ਦੂਰ ਜਾਏਗਾ ਤੂੰ ਮੈਨੂੰ ਇੱਥੋਂ ਚੁੱਕ ਉਸ ਤੱਕ ਲੈ ਕੇ ਜਾ
0: ਇਹ ਖੇਡ ਸਾਡੇ ਜ਼ਿਆਦਾਤਰ ਹੁੰਦੀ ਸੀ ਜਦੋਂ ਅਸੀਂ ਜਾਂਦੇ ਹੁੰਦੇ ਨਾ ਸਕੂਲ ਆ ਜਾਂ ਆਪਾਂ ਚਲੋ ਜਾਣ ਦੀ ਗੱਲ ਕਰਨੇ ਜਦੋਂ ਅਸੀਂ ਬੱਸਾਂ 'ਤੇ ਜਾਣ ਲੱਗ ਪਏ ਅਤੇ ਬੱਸ ਕਈ ਵਾਰੀ ਲੇਟ ਹੋਣੀ ਜਾਂ ਪਹਿਲਾਂ ਚੱਲ ਜਾਣਾ ਜਾਂ ਮਿਸ ਹੋ ਜਾਣੀ ਅਤੇ ਉਹ ਉਸ ਸਮੇਂ ਸਾਡਾ ਟਾਈਮ ਪਾਸ ਹੁੰਦਾ ਸੀ ਵੀ ਉੱਥੇ ਰੋੜੇ 'ਤੇ ਆਮ ਹੀ ਮਿਲ ਜਾਂਦੇ ਸੀ ਸੜਕਾਂ 'ਤੇ ਪਏ ਅਤੇ ਉਦੋਂ ਇਹ ਖੇਡੀ ਦੀ ਸੀ ਵੀ ਰੋੜੇ ਦੇ ਉੱਥੋਂ ਝੂਟੇ ਦੇਣ
1: ਫਿਰ ਤੁਸੀਂ ਕਿਹਾ ਸੀ ਅੱਜ ਰਣਜੋਤ ਸਿੰਘ ਜੀ ਦੇ ਪੁਰਾਣੇ ਮੋਢੇ 'ਤੇ ਬਹਿ ਕੇ ਗਿਆ ਸਕੂਲ ਹੈ
0: ਨਹੀਂ ਮੋਢੇ 'ਤੇ ਨਹੀਂ ਉੱਥੇ ਉੱਥੇ ਅੱਡੇ ਅੱਡੇ 'ਤੇ
1: ਵੱਟੇ ਦਾ ਕੀ ਭਰੋਸਾ ਵੱਜ ਕੇ ਕਿੰਨੀ ਦੂਰ ਜਾਣ ਡਿਆ
0: ਇਹ ਵੀ ਸਹੀ ਹੈ ਵੈਸੇ
1: ਸੜਕੋ ਸੜਕੇ ਵੱਟਾ ਪਾ ਲਿਆ
0: ਅੱਛਾ ਉਹ ਵੱਟੇ ਦਾ ਹੋਰ ਹੁੰਦੀ ਸੀ ਕਹਾਣੀ
1: ਮੈਨੂੰ ਸੜਕੋ ਸੜਕੀ ਚੇਤੇ ਆ ਗਈ ਚੀਜ਼ ਨਾ ਸਾਡਾ ਮੈਂ ਨਾਨਕਿਆਂ ਦੇ ਗਿਆ ਤੇ ਮਾਮੇ ਦਾ ਸਕੂਟਰ ਅਸੀਂ ਕੱਢ ਲਿਆ ਬਾਹਰ ਤੇ ਚੋਰੀ ਚੋਰੀ ਵੀ ਸਕੂਟਰ ਨਵਾਂ ਚਲਾਉਣਾ ਸਿੱਖੇ ਨਾ ਉਦੋਂ ਬੜੇ ਚੋਰੀ ਕੱਢ ਕੇ ਚੀਜ਼ਾਂ ਲਜਾਈਦੀਆਂ ਵੀ ਯਾਰ ਪਤਾ ਲੱਗੀ ਜਾ ਕੋਈ ਰਿਸ਼ਤੇਦਾਰ ਚੱਕਣਾ ਤੇ ਇੱਕ ਸਾਡੇ ਮਾਮੇ ਦਾ ਮੁੰਡਾ ਹੋਰ ਹੁੰਦਾ ਸੀ ਮੰਮੀ ਦੇ ਸਾਡੇ ਸਿੱਖਿਆ 'ਚ ਮੰਮੀ ਹੁੰਦੇ ਤੇ ਉਹਦਾ ਸੀ ਬੜਾ ਭਾਰਾ ਸੀ ਤੇ ਸਕੂਟਰ 'ਚ ਤੇਲ ਮੁੱਕ ਗਿਆ ਤੇ ਮੈਂ ਉਹਨੂੰ ਕਹਿ ਰਿਹਾ ਸਕੂਟਰ ਰੇੜੇ ਨਹੀਂ ਜਾਂਦਾ ਕਿਉਂਕਿ ਸਾਡਾ ਕੱਦ ਵੀ ਛੋਟੇ ਹੁੰਦੇ ਸੀ ਮੈਂ ਕਿਹਾ ਚੱਲ ਤੂੰ ਧੱਕਾ ਮਾਰ ਮੈਂ ਉੱਥੇ ਬਹਿਣਾ ਕਹਿੰਦਾ ਚੱਲ ਠੀਕ ਹੈ ਵੀਰੇ ਉਹਨੇ ਜਦੋਂ ਮੈਂ ਬੈਠਣ ਧੱਕਾ ਮਾਰਿਆ ਅੱਧ ਰਾਹ ਤੱਕ ਆ ਗਏ ਜਦੋਂ ਉਹਦੀ ਵਾਰੀ ਆਈ ਮੇਰੇ ਕੋਲ ਧੱਕਾ ਨਾ ਵੱਜੇ ਭਾਰਾ ਸੀ ਮੈਂ ਕਿਹਾ ਮੈਂ ਨਹੀਂ ਮਾਰਦਾ ਲੜੇ ਇਹ ਤਾਂ ਅਸੀਂ ਸੋਚਿਆ ਉਹ ਸਕੂਟਰ ਰੇੜੇ ਦਾ ਜਰਾ
0: ਲੱਕੜੀਆਂ ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਟੀਮਾਂ ਪਿੱਠੂ ਗਰਮ ਗੇਮ ਕਹਿੰਦੇ ਖੇਡਦੇ ਹੁੰਦੇ ਸੀ ਠੀਕਰੀਆਂ ਦੇ ਨਾਲ ਹਾਂਜੀ ਬਿਲਕੁਲ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਵਿਸ਼ਾਲ ਜੀ ਕਹਿੰਦੇ ਵੀ ਹਾਂ ਸ਼ਿਮਲੇ ਚੋਂ ਇਹਦਾ ਓਰੀਜਨ ਨਹੀਂ ਸੀ ਅੱਛਾ ਇਹਦਾ ਨਹੀਂ ਪਰ ਇੰਡੀਆ ਦੇ ਵਿੱਚ ਪਾਪੂਲੈਰਿਟੀ ਅਤੇ ਸਿਵਿਲਾਈਜੇਸ਼ਨ ਕਰਕੇ ਨਾਮ ਸ਼ਿਮਲਾ ਦੇ ਨਾਲ ਜੁੜ ਗਿਆ ਏ ਆਈ ਤੋਂ ਕਹਿੰਦੇ ਮੈਂ ਲੱਭ ਕੇ ਭੇਜ ਰਿਹਾ ਵੀ ਕੈਪਸਿਕਮ ਨੂੰ ਅੱਛਾ ਸ਼ਿਮਲਾ ਕਿਉਂ ਕਹਿੰਦੇ ਨੇ ਕਿ ਬ੍ਰਿਟਿਸ਼ ਟਾਈਮ ਦੇ ਦਰਮਿਆਨ ਇਹ ਵੈਜੀਟੇਬਲ ਇੰਡੀਆ ਦੇ ਵਿੱਚ ਆਈ ਸੀ ਅਸਲ ਦੇ ਵਿੱਚ ਕੈਪਸਿਕਮ ਅਮਰੀਕਾ ਤੋਂ ਆਈ ਸੀ ਜਦਕਿ ਬਾਅਦ ਵਿੱਚ ਹਿਮਾਚਲ ਅਤੇ ਹਿਲ ਸਟੇਸ਼ਨ ਅਤੇ ਖਾਸ ਕਰਕੇ ਸ਼ਿਮਲਾ ਏਰੀਆ ਦੇ ਵਿੱਚ ਇਸ ਦੀ ਖੇਤੀ ਫੇਮਸ ਹੋ ਗਈ ਅਤੇ ਲੋਕਾਂ ਨੇ ਸ਼ਿਮਲਾ ਵਾਲੀ ਮਿਰਚ ਖਾਣਾ ਛੱਡ ਉਹ ਹੀ ਹੋ ਗਿਆ ਨਾ ਮਤਲਬ ਉਸ ਇਲਾਕੇ
1: ਖਾਣਾ ਵੀ ਨਾਲ ਲੈ ਕੇ ਜੋ ਚੀਜ਼ ਖਾਣਾ ਪਸੰਦ ਕਰਦੇ ਆ
0: ਹਾਂ ਹੁਣ ਧੰਨਵਾਦ। ਉਸ ਸਮੇਂ ਫਿਰ ਇਹਨਾਂ ਕੋਲ ਬਰੋਕਲੀ ਨਹੀਂ ਹੋਊਗੀ, ਬਰੋਕਲੀ ਬਾਅਦ ਚ ਸ਼ਾਇਦ ਬਣਾਈ ਹੋਵੇ,
1: ਜਿਵੇਂ ਆਪਾਂ ਸਾਗ ਨਾਲ ਚੁੱਕ ਕੇ ਲੈ ਗਏ, ਆਪਾਂ ਸਾਗ ਲੈ ਗਏ
0: ਉੱਥੋਂ ਵਾਲੇ ਚੱਡੀਆਂ ਦੇ ਨਾਲ ਚੁੱਕੀ ਫਿਰਦੇ ਹੁਣ
1: ਸਾਗ ਯਕੀਨ ਹੀ ਕਰ ਦੇਣਾ।
0: ਹਾਂ ਨਹੀਂ ਸਾਗ, ਸਾਗ ਦੇ ਲਈ ਵੀ ਧੰਨਵਾਦ, ਸਾਗ ਲਈ ਤੇ ਗੁਰਨੇਕ ਭਾਜੀ ਜਿੰਦਾਬਾਦ। ਤੇ ਪ੍ਰਵੀਨ ਖੁਰਾਣਾ ਜੀ ਕਹਿੰਦੇ ਕਿ ਤੂਰ ਬ੍ਰਦਰ ਦਾ ਕਹਿੰਦੇ ਕਿ ਪੂਰਾ ਹੋਲਡ ਸੀ ਅੰਬਾਲਾ ਸਿਟੀ, ਅੰਕਲ ਜੀ ਦਾ ਵੀ ਆਪਣੇ ਟਾਈਮ।
1: ਮਤ ਛੇੜੋ ਖੁਰਾਣਾ ਸਾਹਿਬ, ਮਤ ਛੇੜੋ ਬਾਤੇ ਉਹ ਵਾਲੀ।
0: ਤੇ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਬਾਬਾ ਬਾਲਕ ਨਾਥ ਦੇ ਰੋਟ ਚੜਦਾ, ਧੰਨਵਾਦ। ਤੇ ਮੰਗਤ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਜੰਗਲ ਜਲੇਬੀ ਇੱਕ ਦਰਖਤ ਜਿਸ ਨੂੰ ਪਹਾੜੀ ਕਿੱਕਰ ਵੀ ਕਹਿੰਦੇ ਆ ਨਾ, ਉਹਨੂੰ ਲੱਗਦੀ ਆ ਤੇ ਕਿੱਕਰ ਨੂੰ ਤੁੱਕੇ ਲੱਗਦੇ ਨੇ ਤੇ ਇਹ ਤੁੱਕੇ ਵਰਗੇ ਹੀ ਹੁੰਦੇ ਨੇ ਪਰ ਜਲੇਬੀ ਵਾਂਗ ਇਹ ਗੋਲ ਜੇ ਹੁੰਦੇ ਆ।
1: ਇੱਕ ਇਹ ਹੀ ਜੰਗ ਜੇ ਮੈਨੂੰ ਕਰੈਕਟ ਕਰਿਓ ਵੀ ਇਸੇ ਕਿੱਕਰ ਦੇ ਚ ਨਾ ਇੱਕ ਗੋਂਦ ਵਰਗਾ ਪਦਾਰਥ ਵੀ ਨਿਕਲਦਾ ਬਾਹਰ,
0: ਉਹ ਦੋਵਾਂ ਚੋਂ ਨਿਕਲਦਾ ਤੇ ਦੋਵਾਂ ਕਿੱਕਰਾਂ ਚੋਂ
1: ਇਹਦੇ ਚ ਜ਼ਿਆਦਾ ਨਿਕਲ ਦਿੰਦਾ ਸੀ ਤੇ ਉਹ ਵੀ ਵਰਤਿਆ ਜਾਂਦਾ ਸੀਗਾ।
0: ਪਹਾੜੀ ਕਿੱਕਰ ਹੁੰਦੀ ਨਾ, ਇਹ ਤਾਂ ਬਹੁਤਾ ਬਹੁਤਾ ਉਹ ਨਹੀਂ ਬਣਦਾ, ਮੋਛੇ ਜਿਹੇ ਟਾਈਪ ਜਿੱਦਾਂ ਦੂਜੀ ਕਿੱਕਰ ਹੁੰਦੀ ਆ, ਵੇਖੀ ਹੋਣੀ ਆ।
1: ਮੈਂ ਵੇਖੀ,
0: ਹਾਂ ਉਹਨੇ ਕਿ ਲੰਮੀਆਂ ਲੰਮੀਆਂ ਜਿਹੀਆਂ ਇਹਦੀ
1: ਫਲੀਆਂ
0: ਜਿਹੀਆਂ ਨਹੀਂ, ਟਹਿਣੀਆਂ ਵੀ ਜਿਹੜੀਆਂ ਵਾ ਲੰਮੀਆਂ
1: ਲੰਮੀਆਂ ਲੰਮੀਆਂ ਹੁੰਦੀਆਂ
0: ਹੁੰਦੀਆਂ ਵਾ, ਜਿੱਦਾਂ ਮਤਲਬ ਅੱਜ ਕੱਲ੍ਹ ਮੁੰਡੇ ਵਾਲ ਜੇ ਨਹੀਂ ਬਣਾਉਂਦੇ, ਜਿੱਦਾਂ ਪਿੱਛੇ ਜੇ ਰਿਵਾਜ ਆਇਆ ਲਾਲ ਜੀ ਨੇ ਵੀ ਬਣਾਏ ਪਿੱਛੇ ਜੇ।
1: ਨਹੀਂ ਨਹੀਂ ਇਹ ਹੁਣ ਇਸ ਕਿੱਕਰ ਦੀ ਪਹਾੜੀ ਕਿੱਕਰ ਦੀ ਦਾਤਨ ਨਹੀਂ ਕਰਦਾ, ਦੂਜੇ ਕਿੱਕਰ ਜ਼ਿਆਦਾ ਦਾਤਨ ਹੁੰਦੀ ਹੁੰਦੀ ਸੀਗੀ,
0: ਉਹਦੀ ਹੀ ਹੁੰਦੀ ਸੀ। ਹਾਂ ਪਹਾੜੀ ਦਾ ਨਹੀਂ ਇੰਨਾ ਕੰਮ, ਤੇ ਇਹਦੇ ਮਤਲਬ ਜ਼ਿਆਦਾ ਉਹ ਝਾੜੀਆਂ ਜਿਹੀਆਂ ਟਾਈਪ ਹੀ ਸਿਸਟਮ ਇਹਦਾ। ਤੇ ਥੈਂਕ ਯੂ, ਮਿਹਰਬਾਨੀ ਜੀ ਤੁਹਾਡੀ, ਧੰਨਵਾਦ ਸਾਹਿਬ। ਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਮਾਫ਼ੀ ਚਾਹੁੰਦੇ ਹਾਂ, ਤੇ ਸਮਾਂ ਹੋ ਗਿਆ ਸਾਡਾ ਬ੍ਰੇਕ ਦਾ, ਤੇ ਆ ਕੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਰੇਡੀਓ ਹਾਂਜੀ 1674 AM ਤੇ ਆ ਕੇ ਜਿਹੜੇ ਸਾਡੇ ਨਾਲ ਕਾਲਰ ਨੇ ਤੁਹਾਡੇ ਨਾਲ ਆ ਕੇ ਕਰਦੇ ਹਾਂ ਜੀ ਗੱਲ।

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ 'ਚ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਤੁਹਾਡੇ ਸਕੂਲ ਕਾਲਜ ਜਾਣ ਦੇ ਦਿਨਾਂ ਦੀਆਂ ਕਿੱਦਾਂ ਤੁਸੀਂ ਜਾਂਦੇ ਹੁੰਦੇ ਸੀ ਕੀ ਕੀ ਤੁਹਾਡੀਆਂ ਯਾਦਾਂ ਜੁੜੀਆਂ ਨੇ ਅਤੇ ਨਾਲ ਹੋਰ ਬਹੁਤ ਸਾਰਾ ਕੁਛ ਅਤੇ ਇਸ ਸਫ਼ਰ ਦੇ ਦਰਮਿਆਨ ਸਾਡੇ ਨਾਲ ਜਿਹੜੇ ਕਾਲਰ ਪਹਿਲਾਂ ਤੋਂ ਹੋਲ 'ਤੇ ਸੀ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੇ ਸਮਾਂ ਬਚਿਆ ਤਾਂ ਫਿਰ ਆਪਾਂ ਤੁਹਾਨੂੰ ਆਵਾਜ਼ ਮਾਰਾਂਗੇ ਤੁਸੀਂ ਹਾਲੇ ਥੋੜ੍ਹਾ ਜਿਹਾ ਲਾਈਨ ਦੇ ਉੱਤੇ ਰਹੋ ਅਤੇ ਕੁਛ ਮੈਸੇਜ ਨੇ ਤੁਹਾਡੇ ਉਹ ਵੀ ਆਪਾਂ ਪੜ੍ਹਾਂਗੇ ਪਰ ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀ ਸੁਮਨ ਕਰ ਲਾਂ ਮੇਰੇ ਨਾਲ ਨੇ ਹਰਮੀਤ ਤੂਰ
1: ਹਾਂਜੀ ਸਾਰਾ ਦਾ ਇੱਕ ਵਾਰ ਫਿਰ ਸਵਾਗਤ ਹੈ ਭਾਈ ਸਾਹਿਬ ਬਾਤਾਂ ਚੱਲ ਰਹੀ ਹੈ ਤੁਹਾਡਾ ਸਕੂਲ ਕਿਸ ਤਰ੍ਹਾਂ ਥਾ ਭਾਈ ਕਿਸ ਤਰ੍ਹਾਂ ਜਮ੍ਹਾਂ ਕਰਦੇ ਤੁਹਾਨੂੰ ਸਕੂਲ ਮੈਂ ਕਾਲਜ ਮੈਂ ਇੱਕ ਬਾਤ ਮੈਨੂੰ ਯਾਦ ਆ ਗਈ ਜਦੋਂ ਭਾਈ ਇਹ ਬਾਤ ਮੈਂ ਆਪਣੀ ਭਾਸ਼ਾ ਬੋਲ ਕੇ ਸੁਣਾਊਂਗਾ
0: ਓਕੇ
1: ਮਨ ਬੜਾ ਚਾਹਵਾ ਕਰਦਾ ਮੈਂ ਸਕੂਲ ਛੋੜਦੀ ਆ ਕਮ ਸੇ ਕਮ ਯੂਨੀਫਾਰਮ ਹੀ ਪਾਉਣੀ ਪੈਣੀ ਹੈਗੀ ਆਪਣੀ ਮਰਜ਼ੀ ਕਾ ਕੱਪੜੇ ਵਿਆਹ ਕਰਾਂਗੇ ਉਸਮਾ ਮੈਂ ਜਮ੍ਹਾਂ ਕਰਾਂਗੇ ਸਿਵਲ ਮੈਂ ਤਿਆਰ ਹੋ
0: ਸਿਵਲ ਮੈਂ ਜਾ ਕਰਾਂਗੇ
1: ਉਸਮਾ ਮਰ ਦਿਲ ਮੈਂ ਕਰਾ ਕਰਦਾ ਭਾਈ ਉਹ ਪਹਿਨ ਕਾ ਜਾਣਾ ਕਰਨਾ ਕਹਾਂ ਵਹੀ ਸਕੂਲ ਕੀ ਵਰਦੀ ਕਹਾਂ ਐਸਾ ਔਰ ਮੰਗਵੇ ਕੱਪੜੇ ਵਾਂ ਦੇ ਇਹ ਵੀ ਦੇਖ ਲਿਆ ਵੀ ਛੋਕਰੇ ਭਾਅ ਨੇ ਪੈਂਟ ਬੜੀ ਅੱਛੀ ਪਹਿਰ ਰੱਖੀ ਜਰਸੀ ਬਹੁਤ ਅੱਛੀ ਪਹਿਰ ਰੱਖੀ ਸੀ ਲੈਣਾ ਅਗਲੇ ਦਿਨ ਕਹਿਣਾ ਯਾਰ ਮੈਨੂੰ ਵਿਆਹਾਂ ਜਾਣਾ ਤੇਰੀ ਉਹ ਸਵੈਟਰ ਬਹੁਤ ਬੜੀ ਉਹ ਦੇ ਦਈਏ ਉਹ ਦੇਵੀ ਦੇਵਾ ਦਾ ਪਰ ਅੱਗਾ ਮਾਰੀ ਮਰਜ਼ੀ ਉਹਦੀ ਵਾਪਸ ਕਰਾ ਕੇ ਨਾ ਕਰ ਮੰਗਵੇ ਕੱਪੜੇ ਵੀ ਬਹੁਤ ਪਏ ਵੇ ਉਹ ਮੰਗ ਕੇ ਲੈ ਜਾਣੇ ਕੱਪੜੇ ਭਾਈ ਦੇ ਕੱਪੜੇ ਬੂਟ ਦੇਖੋ ਮੇਰਾ ਇੱਕ ਜੈਸਾ ਪੈਰਾ ਬੂਟ ਦੇ ਦਈਏ ਭਾਈ ਪੈ ਕੇ ਜਾਵਾਂਗੇ
0: ਇੱਕ ਵਰਗਾ ਨਾਮ ਹੀ ਹੋਵੇ
1: ਪੰਜ ਦਿਨ ਸਕੂਲ ਜਾਣਾ ਕੌਣ ਸਰ ਕੱਪੜੇ ਰੋਜ਼ ਪਹਿਰਾਂ ਇੱਕ ਦੂਸਰੇ ਕੇ ਪਹਿਲਾਂ ਕਰਾਂਦੇ ਭਾਈ ਤੇਰੇ ਪਹਿਲੀ ਆ ਮੈਨੂੰ ਮੇਰਾ ਪਹਿਲੀ ਆ ਬਸ ਬਣ ਗਈ ਬਾਤ ਉਸ ਬਾਅਦ ਥੋੜ੍ਹਾ ਜ਼ਿਆਦਾ ਮਨ ਮਥਾ ਚੌ ਸਾ ਵੀ ਜਾਣਾ ਮੈਂ ਮਨ ਤੋਂ ਭਾਈ ਕਾਲਜ ਮੈਂ ਜਾਵਾਂਗੇ ਕੱਪੜੇ ਹੋਰ ਪਾਵਾਂ ਕਰਾਂਗੇ ਸਵੇਰੇ ਸਵੇਰੇ ਤਿਆਰ ਹੋ ਕੇ ਉਸਕਾ ਬੜਾ ਚਾਅ ਤਾ ਭਾਈ ਪਰ ਕੂਲਰ ਆਪਣੇ ਸਾਥ ਹੈ ਕੂਲਰ
0: ਹੈ
1: ਕੂਲਰ ਆਪਣੇ ਸਾਥ ਮੈਂ ਹੈ ਕਿ ਨਹੀਂ
0: ਹਾਂ ਹਾਂ
1: ਹਾਂ ਲੈ ਲਿਓ ਪਹਿਲਾਂ ਉਹਨਾਂ ਲੈ ਲਿਓ ਭਾਈ
0: ਹਾਂ ਸੋਰੀ
1: ਮੈਂ ਗਾਣਾ ਕੱਢਦੇ ਰਹਾਂਗੇ ਇਹ ਤਾਂ ਆਪਣੀ ਬਾਤ ਕਰਨੀ ਮਨ ਘੋਟ ਪਰ ਰੱਖਿਆ ਭਾਈ
0: ਹਾਂਜੀ ਲਾਲ ਜੀ ਤੁਸੀਂ ਆਉਂਦੇ ਰਹੋ
1: ਉੱਤੇ ਰੱਖ
0: ਹੈਲੋ
2: ਰਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ
1: ਹੈ ਲਾਲ ਜੀ ਕੀ ਹਾਲ ਹੈ ਆਪਕੇ
0: ਵਧੀਆ ਆਵਾਜ਼ ਥੋੜੀ ਜਿਹੀ ਕਰਿਓ ਠੀਕ ਆਵਾਜ਼ ਥੋੜੀ ਜਿਹੀ
1: ਮਾਸਟਰ ਨੇ ਮੁਰਗਾ ਬਣਾਇਆ ਥੱਲੇ ਦੀ ਆਵਾਜ਼ ਆਉਂਦੀ
0: ਆਵਾਜ਼ ਦੇ ਹੁਣ ਜਿਹੜਾ ਮਾਸਟਰ ਨੇ ਕਹਿੰਦਾ ਕੰਨ ਕੰਨ ਫੜ ਕੇ ਠੱਸੀ ਕਰੋ ਸ਼ਨਾ
2: ਹੁਣ ਠੀਕ ਹੈ
0: ਹਾਂ ਹੁਣ ਬਿਲਕੁਲ
1: ਕੀ ਸੁਣਾ ਭਾਈ ਕੀ ਸੁਣਾ ਹੈਗਾ
0: ਹਾਂਜੀ
2: ਚਲੋ ਪੈਦਲ ਹੀ ਗਿਆ

0: जिथे भी स्कूल भी गए हैं कॉलेज भी गए पैदल ही गए हैं
1: लागे ही
0: ना? नहीं नहीं भाई 15-20 किलोमीटर दूर ही
1: ते तुर के जांदे रहे हो
2: एडे पुराने तुसी
0: स्कूले भी तुर के जांदे ही स्कूले ना अपना जो नौवीं च होए ते अपना फिर नौवीं च ना मेरे सिस्टर साडे घर च सिर्फ सिस्टर कोल ही साइकिल क्योंकि उन्हां स्कूल ज्यादा दूर ही जो मेरी सिस्टर ने अपना प्लस टू कर ली उन्होंने बाद कॉलेज एडमिशन ली तो फिर
1: कहानी सुनाई ना तुम बना लिया मरदाना तुम सुनाई कि सुनाई पी डंडा बन के बना लिया मोटरसाइकिल वाली फीलिंग लैनी लत कमा के उतरना जा इथों ही इहनूं कर लैनी
2: लत कमान लाल जी मैंने एक बात याद आ गई लात लात घुमाने में उतरा बंदे कई बार भूल जावे पिछली सीट पर को बैठे हो उसके मुंह लगा लात
1: कई अपने न्याणे सुट लेंदे होंदे
0: छोटे
2: पिछले लागे भी किलोमीटर मेरा कॉलेज सी 20 किलोमीटर का स्कूल सी
0: जिस
2: पर पैडल लगे हो
0: तीन बैठे ना चार जने बहन सन्नी बेचारी चलती होंगी ना साह बस गई होनी जो ना जो नाल बंद पैदल लग जाए ना अस सारे उतर गए सन्नी लत मारनी जा पुरा भाजा जो
2: लाल जी जो मोटरसाइकिल मिलना शुरू हो गया ना जिदा कावासाकी च पेट्रोल ते मुगलैन मिक्स करके पाई दा डिस्कवर दे विच खाली पेट्रोल पैंदा सी ना पर उदो इनी परवाह करी दिंदी सी भी अही चोरी कर लेना किसे कहनी बोतल च तेल कढ लिया करना वी एडी च डीजल नहीं मुगलैन वाला कोई चक्कर नहीं भावे धुआं मारदा रहे मोटरसाइकिल
1: उदो ओ वारा नहीं करदा चोरी वाले ते बहुत कम चलदा हुंदा
2: बड़ा तेल कढ गया
1: हुण मैनूं लगदा
0: उस तो फिर इंजीनियरिंग कॉलेज लगे जलंधर बस वापस होस्टल तक पहुंच जे इना तेल भरा जे कहने लग जाना कहना तेल भरा दे मुंडे कहना तेल उन्ना ही भरा होस्टल आई पहुंच जी उ पार्क हो जाए वापस ਪੈਟਰੋਲ ਪੰਪ ਮੁੰਡਾ ਸੋਨੂ ਸੋਨੂ ਕਰਕੇ ਜਾਣਦਾ ਸੀ ਜਾਣੀ ਮੇਰੇ ਕੋਲ ਮੁੰਡਿਆਂ ਨੂੰ ਕੋਈ ਚੀਜ਼ ਹੋਵੇ ਨਾ ਬੰਦਾ ਜਿਹੜੀ ਇਕਦਮ ਸਾਡੇ ਏਦਾਂ ਹੁੰਦਾ ਵੀ ਆਪਣਾ ਜਿਵੇਂ ਨਾ ਸਵੇਰੇ ਕੋਈ ਤਿਆਰ ਹੋ ਕੇ ਜਾਂਦਾ ਮੁੰਡਾ ਹੋਸਟਲ ਚੋਂ ਹਨਾ ਤੇ ਕਲਾਸ ਚ ਹਨਾ ਦੂਜੇ ਨੂੰ ਕਲਾਸ ਚ ਪਤਾ ਬੰਨਾ ਵੀ ਉਹ ਹੱਥ ਤੂੰ ਮੇਰੀ ਸ਼ਰਟ ਪਾਇਆ ਮੈਂ ਲੱਭ ਰਿਹਾ ਸੀ ਉਹ ਇੱਕ ਦੀ ਸ਼ਰਟ ਪਾ ਗਿਆ ਨਾ
1: ਸ਼ੇਅਰਿੰਗ ਬੰਦ ਕਰਤੀ ਆਪਣੇ ਪਹਿਲੀਆਂ ਦੇ ਵਿੱਚ ਕੋਈ ਇਹ ਨੀ ਹੁੰਦਾ ਵੀ ਆਹ ਤੇਰੀ ਬੋਤਲ ਪਾਣੀ ਵਾਲੀ ਆ ਮੇਰੀ ਪਹਿਲਾਂ ਤਾਂ ਪਹਿਲੀ ਗੱਲ ਤਾਂ ਪਾਣੀ ਵਾਲੀ ਬੋਤਲ ਹੀ ਨੀ ਹੁੰਦੀ ਹੋਣੀ ਰਿਵਾਜ ਆ ਵੀ ਤੁਸੀਂ ਜਿੱਥੇ ਜਾਣਾ ਵਾ ਨਾਲ ਤੁਸੀਂ ਬੋਤਲ ਨਾਲ ਰੱਖਣੀ ਆ ਨਾ ਕੋਈ ਲੀੜੇ ਕੱਪੜੇ ਦਾ ਨਾ ਕੋਈ ਬੂਟਾਂ ਦਾ ਨਾ ਕੋਈ ਵੀ ਚੀਜ਼ ਆ ਹੁਣ ਅੱਜ ਕੱਲ੍ਹ ਤੁਸੀਂ ਵੇਖੋ ਤੇ ਕੋਈ ਕਿਸੇ ਨੂੰ ਚੀਜ਼ ਨਹੀਂ ਦਊਗਾ ਵੀ ਮੇਰੀ ਖਰਾਬ ਹੋ ਜੂਗੀ ਆ ਮੋਪੜ ਵਾਲਾ ਅੱਜ ਕੋਈ ਹੋਵੇ ਮੰਨ ਲਓ ਉਸੇ ਸਿਚੁਏਸ਼ਨ 'ਚ ਤੇ ਉਹ ਕਦੀ ਵੀ ਨਹੀਂ ਪਾਊਗਾ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਚੀਜ਼ਾਂ ਬਹੁਤ ਆਸਾਨ ਹੋ ਗਈਆਂ ਨੇ ਉਹ ਖਰੀਦਣੀਆਂ ਉਦੋਂ ਕਿੰਨੀਆਂ ਔਖੀਆਂ ਸੀ ਪਰ ਤਾਂ ਵੀ ਇੱਕ ਦੂਸਰੇ ਨੂੰ ਲੋਕ ਹੱਸ ਕੇ ਚੀਜ਼ ਦੇ ਦਿੰਦੇ ਸੀ ਲੈ ਵੀ ਲੈਂਦੇ ਸੀ
2: ਬਿਲਕੁਲ ਬਿਲਕੁਲ
0: ਉਦੋਂ ਆਉਂਦਾ ਸੀ ਉਦੋਂ ਮਨੀ ਆਰਡਰ ਆਉਂਦੇ ਹੁੰਦੇ ਸੀ ਨਾ ਜਿਵੇਂ ਸਾਡੇ ਹੋਸਟਲ ਨੇ ਖੇਡ ਪੈਸੇ ਆਉਣੇ ਕਰੋ ਮਨੀ ਆਰਡਰ ਆਉਣਾ ਤੇ ਸਿੱਧਾ ਜਾ ਕੇ ਨਾ ਡਾਕੀ ਫਾ ਲੈਣਾ ਉਹਨੂੰ ਪੁੱਛਣਾ ਅੱਜ ਕਿਹੜੇ ਰੂਮ ਦਾ ਮਨੀ ਆਰਡਰ ਆਇਆ ਉਹਨੇ ਕਹਿੰਦਾ ਫਲਾਣੇ ਰੂਮ ਨੰਬਰ ਦਾ ਸ਼ਾਮ ਨੂੰ ਉੱਥੇ ਜਾਣਾ ਕਹਿੰਦਾ ਤੇਰੇ ਘਰੋਂ ਪੈਸੇ ਆਏ ਸਾਨੂੰ ਪਾਰਟੀ ਵੀ ਅੱਜ
2: ਤੇ
0: ਉਹ ਹੁੰਦਾ ਵੀ ਉਹ ਵੀ ਰਾਜੀ ਹੁੰਦੇ ਚੱਲ ਠੀਕ ਆ ਆਇਆ ਪੈਸੇ ਤੇ ਆਇਆ ਚਲੋ ਆ ਚਲੀ ਅੱਜ ਬਾਹਰ ਫੰਡੇ ਮੈਸੇਜ ਦਾ ਹਾਂ ਹਾਂ ਬੋਰ ਹੋ ਜਾਂਦੇ ਸੀ ਤੇ ਏਦਾਂ ਬਹੁਤ ਚੱਲਦਾ ਹੁੰਦਾ ਉੱਥੇ ਨਾ ਉੱਥੇ ਕੋਈ ਉਹ ਨੀ ਸਟੇਟ ਤੋਂ ਬੱਚੇ ਹਰ ਇੱਕ ਸਟੇਟ ਦਾ ਕੋਟਾ ਹੁੰਦਾ ਸੀ ਹਰ ਇੱਕ ਸਟੇਟ ਤੋਂ ਬੱਚਿਆਂ ਦਾ ਸੀ ਤੇ ਨਾ ਸਾਡੇ ਨਾ ਆਪਣਾ ਪੰਜਾਬ ਵਿਆਹ ਹੋਇਆ ਮੇਰਾ ਦੋਸਤ ਹੁਸ਼ਿਆਰਪੁਰ ਦਾ ਸੀ ਤੇ ਭਰਾ ਦਾ ਵਿਆਹ ਹੋਇਆ ਤੇ ਉਹ ਸਾਰੇ ਨਾ ਜਿਹੜੇ ਸਾਊਥ ਇੰਡੀਅਨ ਸੀ ਸਾਰੇ ਐਮ ਪੀ ਵਗੈਰਾ ਇਹਨਾਂ ਸਾਰਿਆਂ ਬੜਾ ਚਾਹੀ ਪੰਜਾਬੀ ਵਿਆਹ ਦੇਖਣਾ ਉਹ ਕਹਿੰਦੇ ਚਲ ਠੀਕ ਹੈ ਮੈਂ ਤੈਨੂੰ ਸਾਰੇ ਲੈ ਜਾਣਾ ਅਸੀਂ ਸਾਰੇ ਚਲੇ ਗਏ 15-20 ਜਾਣੇ ਨਾ ਚਲੇ ਗਏ ਵਿਆਹ ਤੇ ਤੇ ਉਹਨਾਂ ਉੱਥੇ ਨਾ ਉਹਨਾਂ ਉਹਨਾਂ ਕਿਹਾ ਵੀ ਤੁਸੀਂ ਨੱਚੋ ਸਾਰੇ ਬੜੇ ਖੁਸ਼ ਹੈ ਖਾਣਾ ਵੀ ਮਿਲੂ ਨੱਚਣ ਲੱਗ ਪਏ ਹਨਾ ਤੇ ਉਹ ਨਾ ਆਪਦੇ ਪਹਿਲੇ ਸਨਮਾਨ ਨੀ ਅਸੀਂ ਨੱਚਣਾ ਤੇ ਉਹ ਨਾ ਦੇਖਿਆ ਉਹਨਾਂ ਨੇ ਪੈਸੇ ਵਾਰਨ ਦੇ ਪੰਜਾਬੀ ਪੈਸੇ ਵਾਰਨ ਕਹਿੰਦੇ ਪੈਸੇ ਕੀ ਵਾਰਨ ਜਿਹੜੇ ਨੱਚਦੇ ਪੈਸੇ ਵਾਰਦੇ ਸਾਰੇ ਨੱਚ ਲੱਭੇ ਪੈਸੇ ਇਕੱਠੇ ਕਰ ਲੈ ਪਤਾ ਕਿੰਨੇ ਸਾਰੇ ਪੈਸੇ ਚੱਕ ਲਿਆਏ ਉੱਥੇ
1: ਇਹ ਵੀ ਪੰਜਾਬ ਚ ਨਾ ਉਧਰ ਤੇ ਇਹ ਚੀਜ਼ਾਂ ਹੈ ਨੀ
2: ਉਧਰ ਹੈ ਨੀ
1: ਥੈਂਕ ਯੂ ਲਾਲ ਜੀ ਥੈਂਕ ਯੂ
2: ਖਾਣੇ ਕੀ ਯਾਦ ਆਈ ਰਣਜੋਤ ਜੀ ਯਾਦ ਇਸ ਤਰ੍ਹਾਂ ਆਈ ਟੀ ਮੈਂ ਪੜ੍ਹਿਆ ਕਰਾਂ ਤੇ ਨਾ ਤੋ ਲੰਚ ਟਾਈਮ ਹੋ ਗਿਆ ਆਈ ਟੀ ਕਾ ਤੋ ਜਿਤਨੀ ਬਾਰ ਰੇੜੀਆਂ ਲਗਾ ਕਰਾਂ ਦੀ ਉਸ ਪਾ ਵਾਹ ਨਹੀਂ ਖਾਣਾ ਉਸਕੇ ਬਿਲਕੁਲ ਦੁਹਰਾ ਵਾਹ ਦੀ ਕਿਆ ਕਹਾਂ ਉਸ ਨੂੰ ਪੁਲਿਸ ਲਾਈਨ ਉਸਕੀ ਪੁਲਿਸ ਲਾਈਨ ਮੈਂ ਜੋ ਅਫਸਰ ਬੈਠਾ ਕਰਾਂ ਤੇ ਨਾ ਉਹਨਾਂ ਇੱਕ ਅਫਸਰ ਮੇਰੇ ਮਾਮੇ ਕਾ ਦੋਸਤ ਆ ਤੋ ਉਸ ਪਾ ਬਸ ਉਹਨੂੰ ਹੀ ਰਿਸ਼ਤੇਦਾਰੀ ਬਣਾਉਣੇ ਖਾਤਰ ਵਾਂ ਵਗ ਗਏ ਵਾ ਉਹਨੂੰ ਕਹਿ ਦਈਏ ਬਈ ਭੁੱਖ ਲੱਗ ਰਹੀ ਕੰਟੀਨ ਉਹਨੂੰ ਕਹਾਂ ਮੇਰਾ ਨਾਮ ਲੇਖਾ ਖਾ ਲਿਓ ਵਹਾਂ 1.5 ਰੁਪਏ ਕਾ ਮਿਲਾ ਕਰਦਾ ਬ੍ਰੈਡ ਪਕੌੜਾ ਬਾਹਰ ਮਿਲਾ ਕਰਦਾ 5 ਰੁਪਏ ਕਾ ਮਾਮਾ ਜੀ ਕਾ ਕਹਿਣਗੇ ਬਾ ਬਹੁਤ ਸੇ ਬ੍ਰੈਡ ਪਕੌੜੇ ਖਾਵਾਂ ਕਰਦੇ ਜਾ ਬੜਾ ਉਹ ਵਾ ਵੀ ਇੱਕ ਸਮਾਂ ਬੜਾ ਵਧੀਆ
1: ਬਹੁਤ ਵਧੀਆ ਅਸਲ 'ਚ ਉਹ ਚੀਜ਼ਾਂ ਜਦੋਂ ਆਪਾਂ ਹੁਣ ਯਾਦ ਕਰਦੇ ਹਾਂ ਨਾ ਹੁਣ ਤਾਂ ਸਾਨੂੰ ਇਹ ਪਤਾ ਲੱਗਦਾ ਵੀ ਆਪਾਂ ਕਿੱਥੋਂ ਕਿੱਥੋਂ ਤੱਕ ਸਫ਼ਰ ਤੈਅ ਕੀਤਾ ਫਿਰ ਇੱਕ ਆਪਣੇ ਆਪ ਹੀ ਤੁਹਾਡਾ ਸ਼ੁਕਰਾਨਾ ਜ਼ਰੂਰ ਨਿਕਲਦਾ ਤੁਹਾਡੇ ਅਦਰਵਾਈਜ਼ ਆਪਾਂ ਭੁੱਲੇ ਹੀ ਹੁੰਦੇ ਹਾਂ ਸਾਨੂੰ ਲੱਗਦਾ ਵੀ ਅਸੀਂ ਹਮੇਸ਼ਾ ਹੀ ਸ਼ਾਇਦ ਰਾਜੇ ਹਾਂ ਹਮੇਸ਼ਾ ਹੀ ਸ਼ਾਇਦ ਗੱਡੀਆਂ 'ਚ ਘੁੰਮਦੇ ਹਾਂ ਕੋਈ ਗੱਡੀਆਂ ਗੁੱਡੀਆਂ ਨਹੀਂ ਮਤਲਬ ਪੈਦਲ ਹੀ ਜਾਂ ਫਿਰ ਵੱਧ ਤੋਂ ਵੱਧ ਸਾਈਕਲ ਹੀ ਆਪਾਂ ਉੱਥੋਂ ਵੇਖੀਏ ਤੇ ਫਿਰ ਸਾਨੂੰ ਬੜਾ ਬੜੀ ਤਸੱਲੀ ਹੋ ਗਈ
2: ਮੇਰੀ ਆਈ ਟੀ ਖਤਮ ਹੋ ਗਈ ਨਾ ਤੋ ਮੈਂ ਆਈ ਟੀ ਕੇ ਸਾਥ ਸਾਥ ਪਲੱਸ ਟੂ ਵੀ ਕਰੀ ਤੀ ਤੋ ਉਹ ਅੱਗਾ ਜਿਸ ਡਿਪਾਰਟਮੈਂਟ ਮੈਂ ਜੋਬ ਲੈਣੀ ਤੀ ਜਾਂ ਕੁਛ ਵੀ ਤਾ ਉਹ ਇੱਕ ਹੀ ਸਾਲ ਮੈਂ ਦੋ ਕੁਆਲੀਫਿਕੇਸ਼ਨ ਇਕੱਠੀ ਮਾਨ ਨਹੀਂ ਰਹੇ ਤੇ ਇਹਨੂੰ ਕਹਾਂ ਯਾਰ ਇੱਕ ਹੀ ਸਾਲ ਮੈਂ ਤੂੰ ਕਿਸ ਤਰ੍ਹਾਂ ਕਰ ਸਕਾਂ ਪਲੱਸ ਟੂ ਮੈਂ ਪੰਜਾਬ ਬੋਰਡ 'ਤੇ ਦੁਬਾਰਾ ਕਰੀ ਆਈ ਟੀ ਕਾ ਕਾਰਡ ਬਣ ਰੱਖਿਆ ਤਾ ਪਰ ਲੇਕਿਨ ਬਸ ਮੈਂ ਕਿਰਾਇਆ ਨਹੀਂ ਲੈਣਾ ਫਰੀ ਮੈਂ ਜਾਣਾ ਲੇਕਿਨ ਆਈ ਟੀ ਕਾ ਕਾਰਡ ਬਣਿਆ ਤਾ ਆਈ ਡੀ ਕਾਰਡ ਨਾ ਤੋ ਜਿਤਨੇ ਮੇਰੇ ਕੋਲ ਛੋਕਰੇ ਜਾਂਦੇ ਮੇਰੇ ਸਾਰੇ ਜੂਨੀਅਰ ਤੇ ਉਹਨਾਂ ਨੂੰ ਪਤਾ ਤਾ ਵੀ ਹਰਮੀਤ ਸਿੰਘ ਪਾ ਟਿਕਟ ਕੇ ਪੈਸੇ ਹੈ ਪਰ ਟਿਕਟ ਲੈਂਦਾ ਨਹੀਂ ਹੈ ਮੈਨੂੰ ਨਹੀਂ ਤਾਂ ਯਾਰ ਵੀ ਜਬ ਪਕੜੇ ਜਾਵਾਂਗੇ ਭਰ ਦੇ ਉਸ ਮੈਂ 10 ਗੁਣਾ ਕਰਾਇਆ ਹੋਤਾ $18 ਕੀ $18 ਕੀ ਟਿਕਟ ਹੋਵਾਤੀ ਜ਼ਿਆਦਾ ਜ਼ਿਆਦਾ ਕਿੱਦਾਂ ਲੱਗਾ 180 ਦਿਨੇ ਪੜ ਜਾਵਾਂਗੇ ਕੋਈ ਦਿੱਕਤ ਨਹੀਂ ਕਰਕੇ ਤਾਂ ਪੈਸੇ ਦੇ ਕਰਾਂਗੇ ਉਹ ਜਦ ਅੰਬਾਲੇ ਦੇ ਪਹਿਲਾਂ ਨੇ ਇੱਕ ਛੋਟਾ ਸਾ ਗਾਓ ਪੜਾ ਬੁਲਾਣਾ ਵਹਾਂ ਉਸ ਦਿਨ ਆ ਰਿਹਾ ਤਾ ਆਸ ਡੀ ਓ ਪੂਰੀ ਟੀਮ ਲੈ ਕੇ ਵੀ ਅੱਜ ਤੋਂ ਬੱਸਾਂ ਘੇਰਾਂਗੇ ਔਰ ਤੁਹਾਨੂੰ ਆਪਣਾ ਪਤਾ ਵੀ ਜਦੋਂ ਇੱਕ ਫਲੈਂਕ ਕਈ ਖੜੀ ਹੋ ਤਾਂ ਬੱਸ ਵਾਲੇ ਉਹ ਇੰਡੀਕੇਟਰ ਸ਼ਮਾਰ ਕੇ ਬਤਾ ਦੇ ਵੀ ਅੱਗਾ ਫਲੈਂਕ ਖੜੀ
1: ਇੱਕ ਦੂਜੇ ਨੂੰ ਦੱਸ ਦਿੰਦੇ
2: ਬਤਾਏ ਦੇ ਹਨਾ ਤੋ ਪੇਵਾ ਦੇ ਬਾਲਾ ਬੱਸ ਜਾ ਰਹੀ ਸੀ ਉਸ ਬੱਸ ਮੈਂ ਅਗਲੀ ਪਿਛਲੀ ਖਿੜਕੀ ਮੈਂ ਖੜੇ ਦੇ ਬਸ ਜਿਸ ਤਰ੍ਹਾਂ ਬੱਸ ਰੁਕੀ ਸਾਈਡ ਮਲਵਾ ਲਈ ਗੱਡੀਆਂ ਪੁਲਿਸ ਵਾਲੇ ਕੀ ਵੀ ਜੀਪਾਂ ਖੜੀ ਪੁਲਿਸ ਵਾਲੇ ਕੀ ਐਸ ਡੀ ਓ ਬੈਠਾ ਆਰਾਮ ਤੇ ਕੁਰਸੀ ਆਪਣੀ ਨੀਚਾ ਗੇਰ ਕਰ ਰਿਹਾ ਬੈਠਾ ਆਰਾਮ ਤੇ ਬਈ ਦੇਖਾਂ ਵੀ ਅੱਜ ਕਿਤਨੇ ਬੰਦੇ ਪਕੜੇ ਜਾਵਾਂਗੇ ਪਤਾ ਨਹੀਂ ਸਾਰੇ ਬੰਦੇ ਮੇਰੀ ਤਰਫ਼ ਦੇਖ ਰਹੇ ਲੈ ਵੀ ਆਹ ਸਰਦਾਰ ਪਕੜਿਆ ਗਿਆ ਬਈ ਆ ਜੀ ਇਸ ਕੀ ਵਾਰੀ ਹਨਾ ਇਤਨੇ ਵਾਰ ਜੋ ਮੇਰੇ ਪਾ ਆਇਆ ਚੈੱਕਰ ਨੂੰ ਕਿਹਾ ਵੀ ਕਿਆ ਮੈਂ ਕਿਹਾ ਜੀ ਸਟੂਡੈਂਟ ਹੈ ਆਈ ਡੀ ਕਾਰਡ ਦਿਖਾਓ ਦਿਖਾਓ ਉਹ ਸਭ ਤੋਂ ਬੋਲਣ ਲੱਗਾ ਟਿਕਟ ਦਿਖਾ ਰਿਹਾ ਟਿਕਟ ਦਿਖਾ ਰਿਹਾ ਬਸ ਇਤਨੇ ਮੈਂ ਨੀਚੇ ਉਤਰ ਗਏ ਉਸਕਾ ਧਿਆਨ ਥੋੜ੍ਹੀ ਦੂਸਰੀ ਤਰਫ਼ ਹੋਇਆ ਆ ਮਾਂ ਕਹਾ ਐਸ ਟੀ ਓ ਆਪਾਂ ਖੜ ਗਏ ਐਸ ਟੀ ਓ ਬਾਤਾਂ ਲੱਗਿਆ ਮਾਰਾ ਔਰ ਛੋਰੇ ਕਿਆ ਕਰ ਰਹੇ ਥਾਮ ਕਿਆ ਕੌਣ ਸੇ ਗਾਓ ਦੇ ਕਹਾਂ ਦੇ ਬਸ ਇਤਨੀ ਸੀ ਦੇਰ ਮੈਂ ਅਗਲੀ ਖਿੜਕੀ ਤੇ ਇੱਕ ਬੰਦਾ ਬਾਹਰ ਕੁੱਦਿਆ ਮਾਰਾ ਜਾਣਕਾਰੀ ਦਾ ਬਸ ਆਈ ਟੀ ਪੜ੍ਹਿਆ ਵਾਲਾ ਵਹਾਂ ਤੇ ਇਤਨੀ ਜ਼ੋਰ ਸੇ ਭੱਗ ਗਿਆ ਵੀ ਸੜਕੇ ਕੇ ਦੋਹਰਾ ਦੋਹਰਾ ਸੜਕੇ ਕਿਨਾਰੇ ਕਿਨਾਰੇ ਭੱਗ ਗਿਆ ਨਾ ਔਰ ਐਸ ਡੀ ਓ ਉਸ ਤੋਂ ਕਹਿ ਰਿਹਾ ਉਹਨੂੰ ਕਹਿ ਯਾਰ ਪਾਗਲ ਹੋ ਰੱਖਿਆ ਕਿਆ ਟਿਕਟ ਹੀ ਨਹੀਂ ਹੈ ਨਾ ਯਹਾਂ ਮਰਮਰਾ ਜਾਗਾ ਸੜਕ ਪਰ ਦੌੜ ਰਿਹਾ ਇਤਨੇ ਟਰੱਕ ਜਾ ਰਹੇ ਆ ਕਿਸੇ ਨੀਚਾ ਆ ਜਾਏਗਾ ਮਰ ਜਾਏਗਾ ਵਿਚਾਰਾ ਔਰ ਮੈਂ ਪਤਾ ਕਿਆ ਕਰਿਆ ਮੈਂ ਕਿਹਾ ਪਾਗਲ ਆ ਜੀ ਘਰ ਕਿਤੋਂ ਪੈਸੇ ਦੇ ਆ ਟਿਕਟ ਲੈਂਦੇ ਮਰ ਜਾ ਕਿਆ ਕਰਾਂਗੇ ਔਰ ਲੋਕ ਮੇਰੇ ਤਰਫ਼ ਦੇਖ ਰਹੇ ਮੇਰੇ ਯਾਰ ਦੋਸਤ ਨੇ ਕਿਹਾ ਤੂੰ ਟਿਕਟ ਲੈ ਰਿਹਾ ਕਿਤਨਾ ਵੀ ਇਹ ਵੈਸ ਡੀ ਤੈਨੂੰ ਪੁੱਛ ਲਿਆ ਬਾਈ ਟਿਕਟ ਦਿਖਾ ਤੇਰੇ ਪਾ ਟਿਕਟ ਦਿਖਾਣੇ ਗਿਆ ਨਹੀਂ ਉਸ ਨੂੰ ਕਹਿ ਰਿਹਾ ਬਾਈ ਘਰ ਕਿਤੋਂ ਪੈਸੇ ਦੇ ਆ ਜੀ ਮੈਂ ਕਿਹਾ ਸਰਦਾਰ ਦੇਖ ਤੇਰਾ ਕੌਨਫੀਡੈਂਸ ਹੈ ਟਿਕਟ ਮੈਂ ਪਕੜੇ ਵੀ ਗਿਆ ਕਈ ਵਾਰੀ ਪੈਸੇ ਵੀ ਦੀ ਮੈਂ ਕਿਹਾ ਰੋਲਾ ਨਹੀਂ ਪਾਉਣਾ ਬੇਇੱਜ਼ਤੀ ਨਹੀਂ ਕਰਨੀ ਬਈ 120-10 ਗੁਣਾ ਲੈਣੇ ਲੈ ਪਕੜ
1: ਪੈਸੇ ਲੈਣੇ ਲੈ ਲਓ
2: ਪੈਸੇ ਲੈ ਲੈ ਬੇਇੱਜ਼ਤੀ ਨਹੀਂ ਕਰਨੀ ਬਈ ਔਰ ਇਤਨਾ ਗਰੇਜ ਹੋ ਅਗਰ ਕਈ ਵਾਰ ਦੋ ਦੋ ਡਿਟੇਲ ਲੈਣੀ ਬਸ ਇਸ ਤਰ੍ਹਾਂ ਵੀ ਕੋਈ ਕੋਈ ਫਸ ਜਾ ਬਾਈ ਇਸ ਕੀ ਟਿਕਟ ਬਣਾ ਲੈ ਰੱਖੀ ਐਵੇਂ ਕੋਈ ਕੁੜੀ ਲੜਕੀ ਕਹਿੰਦੇ ਕਰਾ ਬਈ ਮੇਰੇ ਪਾਸ ਟਿਕਟ ਅੱਜ ਪਾਸ ਕਰ ਰਹਿ ਗਿਆ ਨਾ ਨਾ ਚੰਗੀ ਚੰਦਰ ਕਰ ਤੇਰੀ ਟਿਕਟ ਬਣਾ ਲੈ ਰੱਖੀ ਹੈ ਫੁਕਰਾ ਬੰਤੀ ਗਿਆ ਤਾਂ ਵਧੀਆ ਸਮਾਂ
1: ਉਹ ਵੀ ਇੱਕ ਉਮਰ ਹੁੰਦੀ ਫੁਕਰਾ ਪੰਤੀ ਧੰਨਵਾਦ ਕਹਿੰਦੇ ਕਿ ਜਿਹੜੀ ਬੁਝਾਰਤ ਤੁਸੀਂ ਪਾਈ ਸੀ ਉਸ ਦਾ ਆਨਸਰ ਹੈ ਗੁੜ ਦੀ ਰੋੜੀ ਜਾਂ ਭੇਲੀ ਕਿਹੜੀ ਬੁਝਾਰਤ ਪਾਈ ਸੀ
2: ਭੇਲੀ ਨਹੀਂ ਆਪਾਂ ਟੀਮ ਦੀ ਗੱਲ ਕਰਦੇ ਹਾਂ ਉਹਦੇ 'ਚ ਟੀਮ ਭੇਲੀਆਂ ਵੀ ਕਹਿੰਦੇ ਡਿਲੀ
1: ਨਹੀਂ ਬੁਝਾਰਤ ਕਿਹੜੀ ਪਾਈ ਆਪਾਂ ਬੁਝਾਰਤ ਤਾਂ ਨਹੀਂ ਕੋਈ ਪਾਈ ਆਪਾਂ
2: ਨਹੀਂ ਪਾਈ ਆਪਾਂ ਬੁਝਾਰਤ ਨਹੀਂ ਪਾਈ
1: ਹਾਂ ਤਾਂ ਕੋਈ ਪਹਿਲਾਂ ਕੋਈ ਮਿਕਸ ਕਰ ਗਏ ਹੋਣੇ ਆਪਾਂ ਜੀ ਬਾਬਾ ਚਿਰ
2: ਜਦੋਂ ਮੈਂ ਅੱਜ ਮਿਕਸ ਕਰ ਦੇਣਾ ਕਦੀ ਆਪਣੀ ਭਾਸ਼ਾ 'ਚ ਕਈ ਗੱਲਾਂ ਤੁਹਾਨੂੰ ਉਸੇ ਚੀਜ਼ 'ਚ ਫੱਬਦੀਆਂ ਸੁਣਾਉਣੀਆਂ ਵਧੀਆ ਲੱਗਦੀਆਂ
1: ਹਾਂ ਉਦੋਂ ਜੇ ਉਹ ਬਾਅਦ 'ਚ ਚੇਤਾ ਭੁੱਲ ਜਾਂਦਾ ਕਈ ਚੀਜ਼ਾਂ ਦਾ ਨਾ ਲੇਟ ਪੜੀ ਦੇ ਕਈ ਵਾਰੀ ਮੈਸੇਜ ਮਾਫੀ ਚਾਹੁੰਦੇ ਜੀ ਮਨਦੀਪ ਔਲਖ ਜੀ ਕਹਿੰਦੇ ਨੇ ਕਿ ਤੁੱਕਿਆਂ ਦਾ ਚਾਰ ਵੀ ਬਣਦਾ ਹਾਂ ਜਿਹੜਾ ਆੜੇ ਕਿੱਕਰ ਦੇ ਤੁੱਕੇ ਇਹਦਾ ਤੇ ਬਣਦਾ ਵਾ ਉਹਦਾ ਹੁਣ ਜਲੇਬੀ ਵਾਲੇ ਦਾ ਪਤਾ ਨਹੀਂ ਕੀ ਬਣਦਾ ਉਹਦਾ ਨਹੀਂ ਆਪਾਂ
2: ਜਲੇਬੀ
1: ਕੋਈ ਐਕਸਪੀਰੀਅੰਸ ਹੈ ਅਤੇ ਥੈਂਕ ਯੂ ਕਹਿੰਦੇ ਕਿ ਪਰਜਿੰਦਰ ਸਿੰਘ ਜੀ ਦਾ ਮੈਸੇਜ ਕਹਿੰਦੇ ਕਿ ਰੈਗੂਲਰ ਲਿਸਨਰ ਨੇ ਅਤੇ ਬਰਥਡੇ ਵਿਸ਼ਿਜ਼ ਨੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਮੇਰੇ ਸੋਹਣੇ ਜੀਵਨ ਸਾਥੀ ਨੂੰ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ 'ਚ ਰੱਖਣ ਚੰਗੀ ਸਿਹਤ ਖੁਸ਼ੀਆਂ ਅਤੇ ਕਾਮਯਾਬੀਆਂ ਤੁਹਾਡੀ ਝੋਲੀ ਪੜਨ ਅਤੇ ਮੇਰੀ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਆਪਣੀਆਂ ਮਿਹਰਾਂ ਅਤੇ ਅਸੀਸਾਂ ਸਦਕਾ ਅਸੀਸਾਂ ਸਦਾ ਤੁਹਾਡੇ ਉੱਤੇ ਬਣਾਈ ਰੱਖਣ ਹਮੇਸ਼ਾ ਖੁਸ਼ ਰਹੋ ਅਤੇ ਮੁਸਕਰਾਉਂਦੇ ਰਹੋ ਜਨਮ ਦਿਨ ਮੁਬਾਰਕ ਜੀ ਸੋ ਇਹ ਜੀ ਮੈਸੇਜ ਕਹਿੰਦੇ ਨੇ ਕਿ ਫੋਰ ਮਾਈ ਹਸਬੈਂਡ ਪਰਜਿੰਦਰ ਸਿੰਘ ਹੋਰਾਂ ਦੇ ਲਈ ਤੁਹਾਡੇ ਪਰਜਿੰਦਰ ਜੀ ਤੁਹਾਡੇ ਵਾਈਫ ਨੇ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ
2: ਪਰਜਿੰਦਰ ਜੀ
1: ਪਰਜਿੰਦਰ ਸਿੰਘ ਜੀ ਹੈਪੀ ਬਰਥਡੇ ਟੂ ਯੂ
2: ਬਹੁਤ ਬਹੁਤ ਮੁਬਾਰਕਾਂ ਹੋ ਜੀ ਜਨਮ ਦਿਨ ਕੀ ਆਪ ਕਹਿੰਦੇ ਬਾਈ
1: ਤੰਦਰੁਸਤੀ ਦੇਵੇ ਰੱਬ ਤੁਹਾਨੂੰ ਚੜ੍ਹਦੀ ਕਲਾ ਦੇਵੇ ਅਤੇ ਆਪਸ ਵਿੱਚ ਪਿਆਰ ਇਸੇ ਤਰ੍ਹਾਂ ਦੇ ਨਾਲ ਤੁਹਾਡਾ ਬਣਿਆ ਰਹੇ ਅਤੇ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੈਮੀ ਸਾਹਿਬ ਕਹਿੰਦੇ ਕਿ ਬਾਕੀ ਭਾਅ ਜੀ ਬਾਕੀ ਸਾਰੀਆਂ ਗੱਲਾਂ ਕਹਿੰਦੇ ਕਿ ਮੰਨ ਲੈਂਦੇ ਹਾਂ ਪਰ ਲਾਲ ਜੀ ਆਖ ਵੇਖ ਕੇ ਲਾਲ ਜੀ ਦਾ ਸਕੂਲ ਅਤੇ ਕਾਲਜ ਥੋੜ੍ਹਾ ਬਹੁਤਾ ਲਾਗੇ ਕਰਾਓ ਯਾਰ 20 ਕਿਲੋਮੀਟਰ ਥੋੜ੍ਹਾ ਜਿਹਾ ਜ਼ਿਆਦਾ ਨਹੀਂ ਲਾਲ ਜੀ ਘੱਟ ਹੀ ਇਹੋ ਜਿਹੀਆਂ ਛੱਡ ਦਿੰਦੇ ਵੈਸੇ ਇਹ ਹੋਊਗਾ ਚਲੋ 20 ਪਰ ਵਾ
2: ਇਹ ਕਹਿ ਰਹੇ ਹੋ ਛੱਡ ਦਿੰਦੇ ਵੀ ਛੱਡ
1: ਟਾਰਨੇਟ ਜਾਣਾ ਤੁਰ ਕੇ 20 ਕਿ ਹੋਊਗਾ ਟਾਰਨੇਟ
2: ਜ਼ਿਆਦਾ ਇੰਨਾ ਕਿ ਹੋਊਗਾ
1: ਘੱਟੋ ਘੱਟ ਤੇ ਇੰਨਾ ਹੋਊਗਾ
2: ਤੇ ਗੱਲਾਂ ਵੀ ਤਾਂ ਕਰਦੇ ਜਾਂਦੇ ਜਿਹੜਾ ਭਈਆਂ ਵਾਂਗੂ ਸਿੱਧੀ ਲਾਈਨ ਬਣਾ ਕੇ ਜਾਣਾ ਬਸ ਵਾਪਸ ਆ ਗਏ ਗੱਲਾਂ ਵਾਂ ਤਾਂ ਕਰਦਾ ਜਾਂਦਾ ਬੰਦਾ ਟਾਈਮ ਹੀ ਲਾਉਂਦਾ
1: ਇਹ ਕਰਦੇ ਹੀ ਨਹੀਂ ਜਾਂਦੇ ਹੋਣੇ ਇਹਨਾਂ ਦੇ ਤਾਂ ਸਮਝਣ 'ਚ ਵੀ ਟਾਈਮ ਲੱਗਦਾ ਹੋਣਾ
2: ਇਹ ਟਰਾਲੀ ਪਿੱਛੇ ਲਮਕ ਕੇ ਜਾਂਦੇ
1: ਰਾਹ 'ਚ ਕੋਈ ਨਾ ਕੋਈ ਮਿਲ ਜਾਂਦਾ ਉਹ ਸੋਰਸ ਪਰ ਉਹ ਜ਼ਰੂਰੀ ਥੋੜ੍ਹੀ ਆ ਫਿਰ ਮਿਲਣਾ
2: ਮਿਲਣਾ 20 ਕਿਲੋਮੀਟਰ
1: ਨਹੀਂ ਵੱਡੀ ਘਾਲਣਾ ਵੀ ਫਿਰ ਵੀ
2: 20 ਕਿਲੋਮੀਟਰ ਹੋ ਸਕਦੀ ਲਾਲ ਜੀ ਸੋਰੀ ਤੁਸੀਂ ਗਏ ਹੋ ਗਏ ਲੱਗਦਾ ਪਤਾ
1: ਜਾਂ 20 ਦਾ 10 ਵੀ ਹੋਊਗਾ ਤਾਂ ਕਿਹੜਾ ਘੱਟ ਆ ਮੈਂ ਕਹਿੰਦਾ 5 ਕਿਹੜਾ ਤੁਰਨਾ ਸੌਖਾ ਹੁੰਦਾ ਵਾ 5 ਮੈਨੂੰ ਯਾਦ ਹੈ ਸਾਡੇ
2: ਜਿੱਥੇ ਤੱਕ ਮੇਰਾ ਖਿਆਲ ਲਾਲ ਜੀ ਆਪਣੀਆਂ ਗੱਲਾਂ ਫਟਾਫਟ ਸੁਣਾਉਂਦੇ ਨੇ ਉੱਥੋਂ ਉਦੋਂ ਹੱਥ ਪੈ ਗਏ ਨਾ ਛੇਤੀ ਦੀ ਬੋਲਣ
1: ਉਹ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੀ ਪੇਸ਼ੈਂਸ ਆ ਉਹ ਇਹਨਾਂ 'ਚ ਫਿਰ ਉੱਥੋਂ ਹੀ ਆਈ ਆ ਹਾਂ ਜਿਹੜੀ ਇੱਕ ਪੇਸ਼ੈਂਸ ਆ ਨਾ ਇੰਨਾ ਲੰਮਾ ਸਮਾਂ ਇਹ ਹੋਲਡ ਵੀ ਰੱਖ ਲੈਂਦੇ ਆ ਕਾਲੇ ਨਹੀਂ ਪੈਂਦੇ ਕਈਆਂ ਚੀਜ਼ਾਂ 'ਚ ਘਰ ਭਾਵੇਂ ਪੈਂਦੇ
2: ਹੀ ਵਹਿ ਵਰੇ ਬੰਦਾ ਪੇਸ਼ੈਂਟ ਹੋਊ ਆਏ
1: ਸਾਰੇ ਵਹਿ ਵਰੇ ਕਿੱਥੇ ਪੇਸ਼ੈਂਸ ਹੁੰਦੇ ਕਈਆਂ ਦੀ ਤਾਂ ਸਗੋਂ ਡੁੱਲ ਜਾਂਦੀ ਹੈ
2: ਕੀ ਕਹਿ ਰਹੇ ਭਾਈ ਸਾਹਿਬ
1: ਥੈਂਕ ਯੂ ਜੀ ਅਤੇ ਮਿਹਰਬਾਨੀ ਮੋਹਨ ਸਿੰਘ ਜੀ ਕਹਿੰਦੇ ਨੇ ਕਿ ਆਈ ਸੀ ਬੁਝਾਰਤ ਠੀਕ ਹੈ ਜੀ ਅਤੇ ਲਿਸਨ ਮਨਮੋਹਨ ਸਿੰਘ ਸੈੱਡ ਦੈਟ ਬੁਝਾਰਤ ਅੱਛਾ ਮਨਮੋਹਨ ਸਿੰਘ ਜੀ ਨੇ ਹੀ ਭੇਜੀ ਸੀ ਓਕੇ ਠੀਕ ਹੈ ਜੀ ਧੰਨਵਾਦ ਇੱਕ ਬਾਤ ਕਰਤਾ ਰਹੋ ਭਾਈ ਸੁਣਵੇ ਭਾਈ ਟੀਮਾਂ ਲੱਕੜੀਆਂ ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਟੀਮਾਂ ਅੱਛਾ ਇਹਦੀ ਇਹ ਗੱਲ ਕਰ ਰਹੇ ਨੇ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਘੁੰਮਣ ਸਾਹਿਬ ਕਹਿੰਦੇ ਨੇ ਕਿ ਬਾਣੀ ਬਾਣੇ ਅਤੇ ਰੱਬੀ ਰੂਹਾਂ ਦੇ ਚਿਹਰੇ ਉੱਪਰ ਬਣਿਆ ਅਲੌਕਿਕ ਜਿਹਾ ਨੂਰ ਹੁੰਦਾ ਅਸਮਾਨੀ ਚੜ੍ਹੇ ਦਰਖਤ ਨੂੰ ਹੀ ਲੱਗਦਾ ਮਿੱਠਾ ਅਤੇ ਗੁਣਕਾਰੀ ਖਜੂਰ ਹੁੰਦਾ ਹਜ਼ਾਰਾਂ ਹੀ ਰੋਟੀਆਂ ਜਾਂ ਨਾਨ ਬਣਾ ਲਓ ਜਦੋਂ ਤਪਦੀ ਤਪੀ ਜਾਂ ਪੱਕਦਾ ਤੰਦੂਰ ਹੁੰਦਾ ਅੱਲੜ ਜਵਾਨੀ ਵਿੱਚ ਜਵਾਨੀ ਅਤੇ ਆਸ਼ਕੀ ਦਾ ਚੜ੍ਹਿਆ ਦਿਮਾਗ 'ਤੇ ਬੜਾ ਫਤੂਰ ਹੁੰਦਾ ਗੱਲਾਂ ਦੇ ਪਲਾਓ ਬਣਾਉਣੇ ਅਤੇ ਰੇਤੇ ਦੀਆਂ ਇਮਾਰਤਾਂ ਦਾ ਇੱਕ ਦਿਨ ਹਵਾ ਦੇ ਝੋਕੇ ਦੇ ਨਾਲ ਸਭ ਕੁਛ ਚੱਕਣਾ ਚੂਰ ਹੁੰਦਾ ਨਸ਼ੇ ਕਰਨ ਵਾਲੇ ਇਨਸਾਨ ਨੂੰ ਤਾਂ ਬਸ ਕੁਛ ਕੁ ਘੰਟਿਆਂ ਦਾ ਚੜ੍ਹਿਆ ਸਰੂਰ ਹੁੰਦਾ ਜਗ੍ਹਾ ਜਗ੍ਹਾ ਭਟਕਣ ਵਾਲਾ ਇਨਸਾਨ ਤਾਂ ਜੰਗਲ ਦਾ ਲੰਗੂਰ ਹੁੰਦਾ ਭਾਰਤੀ ਸੱਭਿਅਤਾ ਵਿੱਚ ਵਿਆਹਤਾ ਔਰਤ ਦੇ ਗਲ ਦੇ ਵਿੱਚ ਮੰਗਲ ਸੂਤਰ ਅਤੇ ਮੱਥੇ 'ਤੇ ਸੰਧੂਰ ਹੁੰਦਾ ਗਰੀਬ ਅਤੇ ਕਮਜ਼ੋਰ ਇਨਸਾਨ ਤਾਂ ਹਮੇਸ਼ਾ ਰੱਬ ਅਤੇ ਕਿਸਮਤ ਤਾਹੀਂ ਕੱਢਦੇ ਕਸੂਰ ਹੁੰਦਾ ਅਤੇ ਆਲਸੀ ਅਤੇ ਕੰਮਾਂ ਤੋਂ ਭੱਜਣ ਵਾਲੇ ਇਨਸਾਨ ਨੂੰ ਹਮੇਸ਼ਾ ਹੀ ਜਾਪਦਾ ਖੱਟਾ ਅੰਗੂਰ ਹੁੰਦਾ ਮਿਹਨਤ ਅਤੇ ਲਗਨ ਵਾਲਾ ਇਨਸਾਨ ਹੀ ਇੱਕ ਦਿਨ ਜਗਤ ਉੱਤੇ ਮਸ਼ਹੂਰ ਹੁੰਦਾ ਸਿਆਲਕੋਟ ਤੋਂ ਆਏ ਘੁੰਮਣਾ ਨੂੰ 47 ਦੀ ਵੰਡ ਵਿੱਚ ਮਿਲਿਆ ਜ਼ਿਲ੍ਹਾ ਗੁਰਦਾਸਪੁਰ ਜਾਂ ਸੰਗਰੂਰ ਹੁੰਦਾ ਰੇਡੀਓ ਹਾਂਜੀ ਅਤੇ ਹਰਿਆਣਵੀ ਬੋਲੀ ਬੋਲਣ ਵਾਲਾ ਰਣਜੋਧ ਕੇ ਗੈਲ ਬੈਠਾ ਸ਼ੋਕਰਾ ਹਰਮੀਤ ਸਿੰਘ ਤੂਰ ਹੁੰਦਾ ਅਤੇ ਇੱਧਰ ਘੁੰਮਣ ਵਰਗਿਆਂ ਦਾ ਤਾਂ ਬਸ ਹੱਸਣਾ ਖੇਡਣਾ ਅਤੇ ਲਿਖਣਾ ਹੀ ਜ਼ਿੰਦਗੀ ਦਾ ਦਸਤੂਰ ਹੁੰਦਾ ਧੰਨਵਾਦ
2: ਘੁੰਮਣ ਸਾਹਿਬ ਨਜ਼ਾਰਾ ਲਿਆ ਤਾ ਪੂਰਾ
1: ਵਾਹ ਲੰਮਾ ਜੋੜ ਛੱਡਿਆ
2: ਬਹੁਤ ਬਹੁਤ ਸੋਹਣਾ ਤੁਹਾਨੂੰ ਰਾਈਮ ਤੁਕਬੰਦੀ ਤੁਹਾਡੀ ਲਿਖਣੀ ਸਭ ਰਲਣੀ ਆਉਂਦੀ ਹੈ ਬਾਈ ਜਿੰਦਾ ਰਹਿ ਸ਼ੋਰਿਆ
1: ਧੰਨਵਾਦ ਜੀ ਅਤੇ ਇਕਬਾਲ ਸਿੰਘ ਜੀ ਕਹਿੰਦੇ ਨੇ ਕਿ ਵਾਹ ਲਾਲ ਜੀ ਕਹਿੰਦੇ 15 ਕਿਲੋਮੀਟਰ ਜਾਂਦੇ ਸੀ ਫਿਰ ਰਾਤ 2 ਰਾਤਾਂ ਜਾਂ ਫਿਰ 3 ਵਜੇ ਕਹਿੰਦੇ ਕਿ ਤੁਰਦੇ ਹੋਣੇ ਆ ਦੋ ਜਾਂ ਰਾਤ ਨੂੰ 2 ਵਜੇ ਜਾਂ 3 ਵਜੇ ਤੁਰਦੇ ਹੋਣੇ
2: 8 ਵਜੇ ਜੇ ਸਕੂਲ ਲੱਗਦਾ ਹੋਵੇ ਤਾਂ
1: ਪੜ੍ਹਾਈ ਜਾਂਦੇ ਇਹ ਬਹੁਤ ਇਸ਼ਾਰੇ ਰਾਜ ਜਾਦੂ ਯੁੱਧ ਕਰ ਲੈਂਦੇ ਹੋਣੇ ਨਾ ਜਾਂਦੇ ਉਹ ਵੀ ਫਰਕ ਪੈਂਦਾ ਹਾਂਜੀ ਸਿਮਰਨ ਜੀ ਤੁਸੀਂ ਆਉਂਦੇ ਰਹੋ ਹੈਲੋ ਹਾਂਜੀ ਸਿਮਰਨ ਜੀ ਤੁਸੀਂ ਆਉਂਦੇ ਰਹੋ ਅਤੇ ਤੁਸੀਂ ਸਾਡੇ
2: ਬਸ ਵਾਲੇ
1: ਹਾਂਜੀ ਆਖਰੀ ਕਾਲਰ ਹੋ ਗਏ ਫਿਰ ਉਸ ਤੋਂ ਬਾਅਦ ਆਪਾਂ ਇਜਾਜ਼ਤ ਲਵਾਂਗੇ ਜੀ 12 ਵਜੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਚੱਲ ਰਿਹਾ ਤੁਹਾਨੂੰ ਸਕੂਲ ਦੇ ਵਿੱਚ ਲੈ ਕੇ ਗਏ ਕਾਲਜ ਦੇ ਵਿੱਚ ਲੈ ਕੇ ਗਏ ਹਾਂ ਅਤੇ ਸਿਮਰਨ ਜੀ ਜੇ ਤੁਸੀਂ ਬਿਜ਼ੀ ਹੋ ਤਾਂ ਫਿਰ ਮੈਂ ਇੱਕ ਕਾਲਰ ਹੋਰ ਬੜੇ ਕਾਲੇ ਨੇ ਬੜੇ ਚਿਰ ਦੇ ਡਏ ਆ
2: ਉਹਨਾਂ ਲੈ ਲੈਣੇ
1: ਬੜੇ ਚਿਰ ਦੇ ਡਏ ਕੁੰਡਾ ਖੜਕਾਉਂਦੀ ਇਹ ਬੜੇ ਚਿਰ ਦੇ ਹੋਲਡ 'ਤੇ ਨੇ ਅਤੇ ਮੈਨੂੰ ਵੀ ਇਹਨਾਂ ਨਾਲ ਵੀ ਉਹ ਨਾ ਹੋ ਜੇ ਉਹ ਕੀ ਕਹਿੰਦੇ ਹੁੰਦੇ ਆ ਹਾਂਜੀ ਥੋੜ੍ਹਾ ਖਿਆਲ ਰੱਖਿਆ ਕਰੋ ਹੁਣ ਇਹ ਚੱਕਰ ਇਹ ਆ ਵੀ ਆਪਾਂ ਉਹ ਵਾਲਾ ਪਹਿਲਾਂ ਵਾਲਾ ਜਿਹੜਾ ਥੋੜ੍ਹਾ ਜਿਹਾ ਕੰਮ ਨਿਬੇੜ ਰਹੇ ਹਾਂ ਤੇ ਪੌਣੇ ਕੁ 12 ਆਪਾਂ ਜਿਹੜੀ ਗੱਲਬਾਤ ਆ ਉਹ ਨਿਬੇੜ ਕੇ ਤੇ 12 ਵਜੇ ਖਬਰਾਂ ਸ਼ੁਰੂ ਕਰਿਆ ਕਰਨੀਆਂ ਸੋ ਇਸ ਕਰਕੇ ਤੁਸੀਂ ਥੋੜਾ ਜਿਹਾ ਅਲਰਟ ਰਿਹਾ ਕਰੋ। ਹਾਂਜੀ
0: ਹਾਂਜੀ ਭਾਈ ਮੈਂ ਅਲਰਟ ਸੀ, ਮੈਂ ਨਾ ਬਸ ਸਹੀ ਜਗ੍ਹਾ ਲਾਉਣ ਦੀ ਥਾਂ ਨਹੀਂ ਸੀਗੀ ਤਾਂ ਸੋਰੀ ਸਰ।
1: ਓਕੇ ਓਕੇ ਨਾ ਕੋਈ ਚੱਕਰ ਨਹੀਂ, ਮੈਂ ਜਸਟ ਕੋਈ ਅੱਗੇ ਪਹਿਲੇ ਟਾਈਮਿੰਗ ਦੇ ਹਿਸਾਬ ਨਾਲ ਬੰਦਾ ਚੱਲ ਰਿਹਾ ਹੁੰਦਾ,
2: ਕਦੀ ਕਿਸੇ ਪੈਰ ਤੇ ਚੜਾ ਦੇ ਬਸ ਲਾਉਣ ਦੇ ਲੈਂਦੇ ਗੱਲ ਕਰਨ ਦੇ ਚੱਕਰ
0: ਬੰਦੇ
2: ਸਮਝ ਆਇਆ ਕਰੋ ਇਸ਼ਾਰਾ ਦਿੱਤਾ ਮੈਂ ਰੇਡੀ ਦੇ ਕਹਿਣ ਸਕਦਾ ਬੰਦਾ ਚੜਾ ਦਿਓ ਬਾਈ।
0: ਡਾਕਾ
1: ਮਾਰਨ ਚਲੇ ਸੀ
0: ਚੂਚਾ ਨੀ ਜਾਂਦਾ ਇੰਡੀ ਚ, ਚੂਚਾ ਇੰਡੀ ਚ
1: ਘੋੜੇ ਤੇ
0: ਉਹਨੂੰ ਕਿੰਨਾ ਚਾਹ ਹੁੰਦਾ ਕਿ ਮੈਂ ਜਾਣਾ ਕਿ ਕਾਲਜ ਤੇ ਉਹ ਇੰਡੀ ਚ ਘੋੜੇ ਤੇ ਨੀ ਜਾਣਾ ਹੁੰਦਾ ਵਿਆਹ ਵਾਲੇ
1: ਕੱਪੜੇ।
0: ਨਹੀਂ ਪਰ ਭਾਈ ਬੜੀ ਕੁੜੀਆਂ ਤੇ ਮੈਨੂੰ ਉਹ ਮਿਲ ਗਈ ਤੇ ਮੈਂ ਜਾ ਕੇ ਚਲਾਣੀ ਤੇ ਮੈਂ ਸਕੂਲ ਅਸੀਂ ਸਾਈਕਲ ਤੇ ਹੀ ਜਾਂਦੇ ਸੀ ਦੋਵੇਂ ਜਾਣੇ ਤੇ ਜਿਵੇਂ ਦੀਦੀ ਹੋਈ ਤੇ ਫਿਰ ਮੈਨੂੰ ਨਾ ਮੁੰਡੇ ਛੇੜਨ ਲੱਗ ਗਏ ਕਿ ਆ ਮੋਟੂ ਕੋਲ ਨਾ ਚੜਿਆ ਨੀ ਜਾਂਦਾ ਸਾਈਕਲ ਤੇ ਲੱਡਣ ਤੇ ਉਹਦੀ ਤਾਂ ਕੁੜੀਆਂ ਹੀ ਸਾਈਕਲ ਚਲਾਉਂਦਾ ਹੈ। ਚਲੋ ਪਾਪਾ ਮੰਨੇ ਕਿ ਇੱਕ ਬਰਥਡੇ ਤੇ ਲੈ ਲੈਣਾ ਤੇ ਮੈਂ ਕੀ ਮੈਂ ਦੇਖੋ ਮਤਲਬ ਜਿੰਨੀ ਮੇਰੀ ਦੇ ਸੀਗੀ ਤੇ ਮੈਂ ਕਿਹੜਾ ਸਾਈਕਲ ਕਿਹੜਾ ਦੇਖ ਰਿਹਾ ਗੋਲ ਵਾਲਾ ਜਿਹੜਾ ਡੰਡੇ ਵਾਲਾ ਰੇਸਿੰਗ ਸਾਈਕਲ ਹੁੰਦਾ ਹਨਾ, ਮੈਂ ਜਾ ਕੇ ਉਹ ਏ1 ਸਾਈਕਲ ਮੈਂ ਕਿਹਾ ਪਾਪਾ ਆ ਲੈਣਾ, ਪਾਪਾ ਕਹਿੰਦੇ ਪਹਿਲਾਂ ਚਲਾ ਕੇ ਦੇਖ। ਹੁਣ ਮੈਨੂੰ ਤਾਂ ਸਮਝ ਨੀ ਆਈ ਪਾਪਾ ਨੇ ਕਿਉਂ ਕਿਹਾ ਤੇ ਜਦੋਂ ਮੈਂ ਜਦੋਂ ਮੈਂ ਚਲਾਇਆ ਤੇ ਉਹਦੀ ਸੀਟ ਬੜੀ ਛੋਟੀ ਹੁੰਦੀ ਹੈ, ਜਦੋਂ ਮੈਂ ਬੈਠਾ
1: ਉਹ ਤਾਂ ਐਂ ਲੱਗਾ ਜਿੱਦਾਂ ਜਿੱਦਾਂ ਚਾਰਜ ਤੇ ਲਾਇਆ ਹੁੰਦਾ ਬੰਦਾ ਸਿਮਰਨ ਜੀ ਚਾਰਜ ਏਦਾਂ ਲੱਗਾ ਨਾ ਜਿੱਦਾਂ ਮੰਨ ਲਓ ਪਾਣੀ ਵਾਲੀ ਕੈਟਲ ਨੀ ਆਪਾਂ ਉੱਤੇ ਰੱਖ ਜਾ
2: ਛੇਤਰਫਲ ਜ਼ਿਆਦਾ ਸੀ
0: ਛੇਤਰਫਲ ਦਾ ਹੀ ਚੱਕਰ ਸੀ ਫਿਰ ਭਾਜੀ ਚਲੋ ਆ ਹੋ ਗਿਆ ਹੈ ਆਹ ਤਾਂ ਬਚਪਨ ਦੀ ਹੋ ਗਈ। ਫਿਰ ਮੈਨੂੰ ਪਾਪਾ ਨੇ ਉਹ ਰੇਂਜਰ ਟਾਈਪ MTB ਲੈ ਕੇ ਦਿੱਤੀ ਜਿਹਦੀ ਸੀਟ ਵੀ ਚੌੜੀ ਸੀ ਤੇ ਜਿਹਦੇ ਟਾਇਰ ਵੀ ਚੌੜੇ ਸੀਗੇ
2: ਜਿਹੜੇ ਹਿਸਾਬ ਨਾਲ ਤੁਸੀਂ ਦੱਸ ਰਹੇ ਨਾ ਸਾਨੂੰ ਸੀਟ ਦੀ ਜਗ੍ਹਾ ਤਸਲਾ ਬੂਟੇ ਵਾਲਾ ਆਪਣਾ ਬੂਟਾ ਕਰਕੇ
0: ਹੀਰੋ ਪੁੱਕ ਪਾਪਾ ਨੇ ਉਹ 8 ਸਾਲ ਪੁਰਾਣੀ ਕਹਾਣੀ ਦੁਹਰਾਈ ਪਾਪਾ ਨੇ 8 ਸਾਲ ਪੁਰਾਣੀ ਕਹਾਣੀ ਦੁਹਰਾਈ ਕਹਿੰਦੇ ਪਹਿਲੇ ਚਲਾ ਕੇ ਦੇ
2: ਜਿੱਥੇ ਸਾਈਕਲ ਦੀ ਸੀਟ ਤੋਂ ਮੋਪੜ ਦੀ ਸੀਟ ਵੱਡੀ ਹੋਈ ਇਹਨਾਂ ਦਾ ਛੇਤਰਫਲ ਵੀ ਵੱਡਾ ਹੋਇਆ ਨਾ ਤਰੱਕੀ ਹਰਜੀ ਨੇ ਕੀਤੀ
1: ਕਹਿੰਦੇ ਦਿਲ ਦੀ ਰਮਜ ਚ ਦਿਲ ਕਿਥੋਂ ਆ ਗਿਆ ਦਿਲ ਤੇ ਤੁਹਾਡਾ ਫਿਰ ਵੀ ਕਰਦਾ ਸੀ ਨਾ
0: ਸੰਨੀ ਦੇਖਣ ਚਲਾ ਗਿਆ ਉਹ ਪਾਪਾ ਕਹਿੰਦੇ ਸ਼ਰਮ ਕਰ ਤਾਂ ਭੁੱਖ ਹੀ ਲੈ ਲਾ ਫਿਰ ਤੂੰ ਸੰਨੀ ਦਾ ਬਖਸ਼ੀ ਦੇ ਗਿਆ।
2: ਮੈਂ ਵੈਸੇ ਹੈਰਾਨ ਆ ਹੈ ਅੰਕਲ ਜੀ ਨਾ ਮੋਪੜ ਲੈ ਕੇ ਤੁਹਾਡੇ ਛੇਤਰਫਲ ਤੇ ਨੀ ਕੰਮ ਕੀਤਾ ਵੀ ਇਹਨੂੰ ਘਟਾ ਲਈਏ ਥੋੜਾ ਜਿਹਾ ਫਿਰ ਭਾਵੇਂ ਜੋ ਮਰਜ਼ੀ ਲਈ ਜਾ।
0: ਮੈਂ ਉਧਰ ਰਿਲੇਟ ਉੱਥੇ ਹੀ ਹੁੰਦੀ ਹੈ ਨਾ ਗੱਲ ਕਿ ਮਾਵਾਂ ਨੂੰ ਕਦੀ ਨੀ ਲੱਗਦਾ
3: ਕਿ ਸਾਡਾ ਮੁੰਡਾ ਮੋਟਾ ਤੇ ਮੇਰਾ ਕਸ਼ੇਤਰਫਲ ਮੇਰੀ ਮਾਂ ਦਾ ਦੇ ਦਿੰਦਾ ਨਾ ਕਿ ਮਤਲਬ ਜਾ ਖਾਈ ਜਾ ਮੇਰਾ ਪੁੱਤ ਕੋਈ ਨੀ ਖਾ ਲਿਆ ਹੈ ਕੋਈ ਚੱਕਰ ਦੀ ਤੇ ਮੈਂ ਉਹੀ ਤਰ ਦੱਸ ਰਹੇ ਕਿ ਆਹ ਚੀਜ਼ ਨਾ ਫਿਰ ਇਹ ਕੰਟੀਨਿਊ ਰਹੀ ਨਾ ਮੈਂ ਕਿੰਨੀ ਦੇਰ ਤੱਕ ਮੈਂ ਕਿੰਨਾ ਤਰਸਿਆ ਰਿਹਾ ਕਿ ਮੈਂ
2: ਚੁੱਪ ਚੁੱਪ ਤੁਸੀਂ ਮੰਮੀ ਨੇ ਨੀ ਕਿਹਾ ਤੁਹਾਡੇ ਪਿਆਰ ਕਰਕੇ ਮੈਂ ਕਿਤੇ ਵੀ ਤਸ਼ਰੀਫ਼ ਰੱਖਣ ਜੋਗਾ ਨੀ
3: ਬੰਦਾ ਭਾਜੀ ਬੜਾ ਬੋਲਦਾ ਮੈਨੂੰ ਆਹ ਦੱਸੋ ਕਿ ਮੇਰੀ ਲਵ ਮੈਰਿਜ ਹੋਈ ਆ ਠੀਕ ਹੈ
2: ਇਹਦਾ ਕੀ ਕਨੈਕਸ਼ਨ ਹੈ ਮੇਰੇ ਦੱਸੋ ਇਹਦਾ ਕਨੈਕਸ਼ਨ ਦਿਓ
3: ਮੈਂ ਤੈਨੂੰ ਆਹ ਦੱਸ ਰਿਹਾ ਕਿ ਕਿਤੇ ਨਾ ਕਿਤੇ ਕਸ਼ੇਤਰ ਵੱਲ ਕੋਈ ਮਤਲਬ ਠੀਕ ਵੀ ਰਿਹਾ ਕਹਿੰਦਾ
1: ਦਿਲ ਮਤਲਬ ਕਿ ਦਿਲ ਦੀ ਵੀ ਕੋਈ ਵੈਲੀ ਹੁੰਦੀ ਆ
3: ਦਿਲ ਦੀ ਵੈਲੀ
2: ਮੈਨੂੰ ਤਾਂ ਲੱਗਾ ਵੀ ਸਾਹਮਣੇ ਚਿਹਰਾ ਵੇਖ ਕੇ ਪਿਆਰ ਹੁੰਦਾ ਪਿਛਾ ਪਿੱਛੇ ਤਾਂ ਕੋਈ ਨੀ ਵੇਖਦਾ ਯਾਹੂ ਬਹੁਤ ਚੱਲਦਾ ਹੁੰਦਾ ਸੀ ਨਾ
3: ਯਾਹੂ
2: ਉੱਥੇ ਮੈਂ ਉਹਨੇ ਕੈਮ ਓਨ ਕਰ ਲੈਣਾ ਤੇ ਉਹਦੀ ਅਕਸਰ ਕੁੜੀਆਂ ਫਰੈਂਡ ਬਣ ਜਾਂਦੀਆਂ ਤੇ ਮੈਂ ਉਹਨੂੰ ਕਹਿੰਦਾ ਯਾਰ ਤੂੰ ਏਡਾ ਭਾਰਾ ਮੋਟਾ ਤੈਨੂੰ ਕੀ ਪਸੰਦ ਕਰ ਲੈਂਦੀਆਂ ਨੇ ਕਹਿੰਦਾ ਕੈਮ ਥੋੜੀ ਵੇਖ ਰਿਹਾ ਮੈਂ ਥੱਲੋਂ ਕਿਹਾ ਜਾਂਦਾ ਮੂੰਹ ਹੀ ਵੇਖਣ ਡੀ ਮੇਰੀਆਂ ਗੱਲਾਂ ਤੋਂ ਇੰਪ੍ਰੈਸ ਹੋ ਰਹੀਆਂ ਕਹਿੰਦਾ
3: ਅੱਧੇ ਅੱਧੇ ਮੋਟੇ ਬੰਦਿਆਂ ਦਾ ਉਹ ਸੀਗਾ ਯਾਹੂ ਡੋਟ ਕੋਮ ਤੇ ਆ ਜਿਹੜੇ ਚੈਟ ਵਾਲੀਆਂ ਚੀਜ਼ਾਂ ਅੱਧੇ
2: ਸਾਡੇ ਕੋਲ ਟਾਈਮ ਘੱਟ ਨਹੀਂ ਤੁਹਾਡੀ ਸਾਰੀਆਂ ਗੱਲਾਂ ਇੱਥੇ ਲੈ ਆਉਣੀ ਸੀ ਅੱਜ ਅਸੀਂ
3: ਮੇਰੀ ਅੱਧੀਆਂ ਗੱਲਾਂ ਦਾ ਜ਼ਿਆਦਾ ਪਤਾ ਹੈ ਇੱਥੇ ਸਾਰੀਆਂ ਮੈਂ ਕੀ ਲੁਕਵਾ ਦੱਸਾਂ ਮੇਰੇ ਮੇਰਾ ਜਵਾਕ ਹੋ ਜਾ ਅਗੜਾ ਜਾਂਦਾ
1: ਇਹ ਬਹੁਤੀਆਂ ਉਦੋਂ ਦੀਆਂ ਨੀ ਸਿਮਰਨ ਜੀ ਅੱਜ ਦੀ ਵੀ ਇਹੋ ਹੀ ਕਹਾਣੀ ਆ ਆਨਲਾਈਨ ਤੁਸੀਂ ਵੇਖੋ ਤੇ ਬਹੁਤੇ ਲੋਕ ਜਿਨ੍ਹਾਂ 'ਚ ਕੌਨਫੀਡੈਂਸ ਸਾਹਮਣੇ ਆ ਕੇ ਗੱਲਬਾਤ ਕਰਨ ਦਾ ਨਹੀਂ ਹੁੰਦਾ ਉਹ ਤੁਸੀਂ ਵੇਖੋ ਤੇ ਆਨਲਾਈਨ ਹੀ ਪੜਾਸ ਕੱਢ ਰਹੇ ਸਾਰੇ ਅੱਜ ਵੀ
3: ਸਹੀ ਕਹਿ ਰਹੇ ਭਾਜੀ
1: ਉਹ ਇੱਕ ਐਜ ਮਿਲਦਾ ਵਾ ਇੱਕ ਹੈਗਾ ਕੋਈ ਕਿਤੇ ਨਾ ਕਿਤੇ ਉਹ ਚੀਜ਼ ਦੱਬੀ ਰਹਿੰਦੀ ਆ ਵੀ ਸਾਨੂੰ ਸਪੇਸ ਨਹੀਂ ਮਿਲ ਰਹੀ ਗੱਲ ਕਰਨ ਦੀ ਜਾਂ ਆਪਾਂ ਨਹੀਂ ਕਰ ਸਕਦੇ ਜਾਂ ਸਾਡੇ 'ਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਕੌਨਫੀਡੈਂਸ ਨਹੀਂ ਹੈਗਾ ਤੇ ਉਹ ਫਿਰ ਇਹ ਇੱਕ ਤੇ ਰਹੂਗਾ
3: ਅਸਲ
1: ਚ ਤੁਹਾਡਾ ਜਿਹੜਾ ਨਾ ਫੈਸਿਲਿਟੀਆਂ ਤੁਹਾਡਾ ਸਕੂਲ ਲੱਗ ਗਏ ਜੇ ਕਿਤੇ ਤੁਹਾਡਾ ਵੀ ਹੁੰਦਾ ਨਾ 20 ਕਿਲੋਮੀਟਰ
3: ਮੇਰੇ
1: ਮਾਂ ਦਾ ਪਿਆਰ
3: ਸੀਗਾ ਬਾਕੀ
2: ਡੀਐਨਏ ਚ ਵੀ ਹੁੰਦਾ ਨਾ ਫੈਮਿਲੀ ਚ ਹੋਰ ਵੀ
1: ਹੁਣ ਡੀਐਨਏ ਕਿੱਥੇ ਗਿਆ ਹੁਣ ਚੰਗੇ ਭਲੇ ਪਤਲੇ ਹੋ ਗਏ ਪਰ ਇਹਨਾਂ ਦੇ ਮੰਮੀ ਡੈਡੀ ਨਹੀਂ ਮੋਟੇ ਬਿਲਕੁਲ ਠੀਕ ਨੇ
3: ਚਲੋ ਪਿਆਰ ਸੀ
1: ਆਪਣੀ ਖੁੱਲ ਕੇ ਗੱਲ ਨੀ ਕਰ ਸਕਦਾ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬੜੀਆਂ ਬੜੀਆਂ ਕਹਾਣੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਸਾਰੇ ਹੱਸ ਸਕਦੇ ਪਰ ਅਸੀਂ ਆਪਣੇ ਆਪ ਦੇ ਉੱਤੇ ਲੋਕਾਂ ਚਾਰੇ ਹੱਸ ਲਈਏ ਇਹ ਹਰ ਇੱਕ ਦੇ ਵਿੱਚ ਗੁੱਦਾ ਨਹੀਂ ਹੁੰਦਾ ਇਹ ਚੀਜ਼ ਜ਼ਰੂਰ ਇਹਨਾਂ ਦੀ ਸਲਾਹਣ ਯੋਗ ਆ ਥੈਂਕ ਯੂ ਤੇ ਕਹਿੰਦੇ ਨੇ ਕਿ ਰੇਡੀਓ ਹਾਂਜੀ ਤੇ ਸਾਡੀ ਲੋਕਲ ਭਾਸ਼ਾ ਕਿਆ ਬਾਤ ਹੈ ਥੈਂਕ ਯੂ ਜੀ ਧੰਨਵਾਦ ਹੈ ਤੁਹਾਡਾ ਤੇ ਤੁਹਾਡੀ ਕੋਈ ਲੋਕਲ ਸਾਰਿਆਂ ਦੀ ਲੋਕਲ ਹੀ ਹੈ ਸਾਡਾ ਲਾਗਾ ਬੰਨਾ ਹੀ ਸਾਡੇ ਬਰਾਈ ਬੰਦੂ ਥੈਂਕ ਯੂ ਜੀ ਸੈਮੀ ਸਾਹਿਬ ਕਹਿੰਦੇ ਨੇ ਕਿ ਪਾਇਰੇਸੀ ਨਹੀਂ ਪਲੈਜ਼ਰਿਜ਼ਮ ਹੁੰਦੀ ਆ ਮੈਂ ਹੈਰਾਨ ਹੋਇਆ ਵੀ ਵੇਖੋ ਮੈਨੂੰ ਦੱਸਿਆ ਵੀ ਕਿਹੜੇ ਬੰਦੇ ਨੇ ਯਾਰ ਪ੍ਰਾਊਡ ਆਫ ਯੂ ਮਜੀਠੇ ਸਾਹਿਬ ਧੰਨਵਾਦ
2: ਤੁਹਾਡਾ ਕਢਾ ਰਹੇ
1: ਇਹਨਾਂ ਢੀਮਾ ਢੂਮਾ ਤੇ ਕੋਈ ਗੱਲ ਨੀ ਕੀਤੀ ਵੇਖੋ
2: ਸਾਰੀ
1: ਉਮਰ ਨੀ ਬੰਦਾ ਭੁੱਲਦਾ ਚਲੋ ਥੈਂਕ ਯੂ ਦੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਅੱਜ ਸੋਸ਼ਲ ਮੀਡੀਆ ਵਾਲਾ ਜਿਹੜਾ ਵਾ ਉਹ ਆਪਾਂ ਰੱਖ ਲੈਂਦੇ ਪੈਂਡਿੰਗ ਕਰਕੇ ਕੱਲ੍ਹ ਦੇ ਦਿਨ ਤੁਹਾਡੇ ਨਾਲ ਕਰ ਲਾਂਗੇ ਸਾਂਝਾ ਕਿਉਂਕਿ ਗੱਲਾਂ ਬਾਤਾਂ ਦੇ ਵਿੱਚ ਫਿਰ ਮੋੜ ਜਿਹੜਾ ਹੋਰ ਪਾਸੇ ਨੂੰ ਨਿਕਲ ਜਾਂਦਾ ਹਾਂਜੀ ਜਿਹੜੇ ਜਿਹੜੇ ਰਹਿ ਗਏ ਉਹਨਾਂ ਦੀ ਗੱਲ ਕਰਕੇ ਤੇ ਫਿਰ ਆਪਾਂ ਜਾਂਚ ਲਈਏ ਜੀ
2: ਆਈ ਥਿੰਕ ਭੈਣ ਜੀ ਨੇ ਸਾਰੇ ਤਕਰੀਬਨ ਕਰ ਹੀ ਗਏ ਸੀਗੇ
1: ਤੇ ਹੋਰ ਰਹਿ ਗਿਆ
2: ਮੈਂ ਤੇ ਹੋਰ ਰਹਿ ਗਿਆ ਸੀ ਤੇ ਹੋਰ ਦੇ ਵੀ ਤਿੰਨ ਕੱਪੜੇ ਜਿੱਦਾਂ ਆਪਾਂ ਨੇ ਘਰ ਕੋਲ ਰਿਸ਼ਤੇਦਾਰ ਆਇਆ ਆਪਾਂ ਬਜ਼ੁਰਗ ਅਕਸਰ ਵਰਤਦੇ ਹੁੰਦੇ ਸੀ ਵੀ ਨਾਲ ਤੁਸੀਂ ਤਿਉਰ ਲਾ ਦਿਓ ਵੀ ਤਿੰਨ ਕੱਪੜੇ ਨਾਲ ਲਾ ਦਿਓ ਉਹ ਤਿਉਰ ਉੱਥੇ ਵਰਤਿਆ ਜਾਂਦਾ ਸੀ ਸ਼ਬਦ
1: ਤੇ ਪੱਖਣ ਰਹਿ ਗਿਆ ਮੇਰਾ ਖਿਆਲ
2: ਪੱਖਣਾ ਗਰਮ ਤੂੰ ਬੜਾ ਪੱਕਿਆ ਫਿਰਦਾ ਹੋਇਆ
1: ਅੱਛਾ ਪੱਖਣਾ ਪੱਖਣਾ ਓਕੇ ਓਕੇ
2: ਇਹ ਵਾਲਾ ਪੱਖਣਾ ਵਾ
1: ਠੀਕ ਹੈ ਠੀਕ ਹੈ ਆਪਾਂ ਅਧਕ ਨਹੀਂ ਫਿਰ ਪਊਗਾ ਅਧਕ ਨਹੀਂ ਪਊਗਾ ਫਿਰ ਓਕੇ ਓਕੇ ਪੱਖਣਾ
2: ਪੱਖਣਾ ਪੱਖਣਾ ਇਹ ਸ਼ਬਦ ਉਹ ਸੀਗਾ ਪੇਟ ਕਰੋੜੀ ਦਾ ਵੀ ਹੋ ਗਿਆ ਸੀਗਾ ਸੂਲ ਵੀ ਹੋ ਗਿਆ ਟੀਮ ਵੀ ਹੋ ਗਿਆ ਸੀਗਾ ਉਸਕਣਾ ਠੰਡਾ ਸਾਹ ਲੈਣਾ ਕੁਸਕਣਾ ਹਿਲ ਜੁਲ ਜੁਲ ਨਾ ਕਰਨੀ
1: ਹਾਂ ਪੱਖਣਾ ਮਤਲਬ ਗਰਮ ਹੋਣਾ ਜਿੱਦਾਂ ਤੰਦੂਰ ਆਪਾਂ ਕਹਿੰਦੇ ਵੀ ਪੱਖ ਗਿਆ ਪਈ ਹੁਣ ਰੈਡੀ ਆ ਹੁਣ ਹਨਾ ਤਵਾ ਪੱਖ ਗਿਆ ਹੁਣ ਰੋਟੀ ਪਾਓ ਹੁਣੇ ਦੇ
2: ਕੋਈ ਵੀ ਚੀਜ਼ ਗਰਮ ਹੋਣੀ ਹੁਣ ਕਹਿੰਦੇ ਆ ਤਾਂ ਬੰਦੇ ਨੂੰ ਕਹਿੰਦੇ ਬੜਾ
1: ਹੁਣ ਖਾੜਾ ਪੱਖ ਗਿਆ ਹੁਣ ਵੀ ਹੁਣ ਮੇਨ ਮੁੱਖ ਮਹਿਮਾਨ ਨੂੰ ਲਿਆਓ ਹੁਣ ਪੂਰੇ ਤਿਆਰ ਹੋਣੀ ਚੀਜ਼
2: ਉਹ ਗਰਮ
1: ਗਰਮ ਹੋਣੀ ਤਿਆਰ ਹੋਣੀ
2: ਗਰਮ ਕਹਿੰਦੇ
1: ਆ ਤੇ
2: ਹਰ ਜਗ੍ਹਾ ਵਰਤ ਲੈਂਦੇ
1: ਹਾਂ ਹਾਂ ਆਪਾਂ ਉਹਦੇ ਲਈ ਫਿਰ ਉਹਦਾ ਸਿੰਬਲ ਆਪਾਂ ਹਰ ਥਾਂ ਦੇ ਉੱਤੇ ਆਪਾਂ ਵਰਤ ਲੈਂਦੇ ਹਾਂ ਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਵਾਸ ਕਰਦੇ ਗੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ ਧੰਨਵਾਦ ਤੁਹਾਡਾ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਜਿਨ੍ਹਾਂ ਚੌਲਾਂ ਦੀ ਪਹਾੜੀ ਬਣਾ ਕੇ ਉਸਦੇ ਉੱਤੇ ਦਾਲ ਪਾ ਕੇ ਖਾਣਾ ਉਹਨਾਂ ਦੇ ਖੇਤਰਫਲ ਘੱਟ ਘੱਟ ਸਕਦਾ ਕੋਈ ਚੌਲਾਂ ਦੀ ਪਹਾੜੀ ਬਣਾ ਕੇ ਜੀ ਥੈਂਕ ਯੂ ਜੀ ਤੇ ਦਿਓ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
6: This station is now the ultimate power in the universe.
7: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਾਡਾ ਹੁੰਦਾ ਏ ਉਹਦਾ ਅਸੀਂ ਏਡਾ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 12 ਤਰੀਕ ਆ, ਮਈ ਦਾ ਮਹੀਨਾ, ਮੰਗਲਵਾਰ ਦਾ ਦਿਨ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਉਣ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ
4: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਦਾ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਲੈਬਨਾਨ ਦੇ ਹਿਜਬੁੱਲਾ ਜਮਾਤ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਤਈਬਾ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਮੌਜੂਦ ਇਜ਼ਰਾਈਲੀ ਆਰਮੀ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਹਿਜਬੁੱਲਾ ਦੇ ਮੁਤਾਬਕ ਉਹਨਾਂ ਦੀ ਫੌਜ ਨੇ ਉਸ ਥਾਂ ਦੇ ਉੱਤੇ 3 ਵਾਰ ਹਮਲਾ ਕੀਤਾ, ਜਿਸ ਤੋਂ ਬਾਅਦ ਇਜ਼ਰਾਈਲੀ ਹੈਲੀਕਾਪਟਰ ਦੇ ਵਿੱਚ ਜ਼ਖਮੀ ਲੋਕਾਂ ਨੂੰ ਕੱਢਣ ਦੇ ਲਈ ਇਸਤੇਮਾਲ ਕੀਤਾ ਗਿਆ। ਹਿਜਬੁੱਲਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੂੰ ਪਿੱਛੇ ਵੀ ਹਟਣਾ ਪਿਆ, ਹਾਲਾਂਕਿ ਹੁਣ ਤੱਕ ਇਜ਼ਰਾਈਲੀ ਫੌਜ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ। ਪਰ ਟੀਵੀ ਨੈਟਵਰਕ ਅਲ ਜਜ਼ੀਰਾ ਨੇ ਦੱਸਿਆ ਹੈ ਕਿ ਇਜ਼ਰਾਈਲ ਦੇ ਦੱਖਣੀ ਲੈਬਨਾਨ ਦੇ ਕਈ ਸ਼ਹਿਰਾਂ ਦੇ ਵਿੱਚ ਬੰਬਾਰੀ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਹਮਲਿਆਂ ਦੇ ਵਿੱਚ ਕਾਫਰ ਬੇਨਿਤ ਤੇ ਸ਼ੋਕਿਨ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਦੂਜੀ ਖਬਰ ਦੀ ਸਾਂਝ ਪਾਈਏ ਤੇ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ, ਜਿਸ ਦੇ ਪ੍ਰਕੋਪ ਤੇ ਪ੍ਰਭਾਵਿਤ ਕਰੂਜ਼ ਜਹਾਜ਼ ਨੂੰ ਛੱਡ ਕੇ ਆਪਣੇ ਦੇਸ਼ ਪਰਤੇ ਇੱਕ ਅਮਰੀਕੀ ਤੇ ਇੱਕ ਫਰਾਂਸੀਸੀ ਨਾਗਰਿਕ ਦੇ ਵਿੱਚ ਇਸ ਵਕਤ ਇਸ ਵਾਇਰਸ ਦਾ ਸੰਕਰਮਣ ਪਾਇਆ ਗਿਆ। ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਸਿਹਤ ਮੰਤਰਾਲੇ ਦੇ ਮੁਤਾਬਕ ਵਾਪਸੀ ਵਾਲੀ ਉਡਾਨ ਦੇ ਵਿੱਚ ਮੌਜੂਦ ਇੱਕ ਹੋਰ ਅਮਰੀਕੀ ਨਾਗਰਿਕ ਦੇ ਵਿੱਚ ਵੀ ਸੰਕਰਮਣ ਦੇ ਹਲਕੇ ਲੱਛਣ ਦੇਖੇ ਗਏ ਨੇ। ਕਾਫੀ ਜ਼ਿਆਦਾ ਸਾਵਧਾਨੀ ਵਰਤਣ ਦੇ ਨਾਲ ਦੋਹਾਂ ਯਾਤਰੀਆਂ ਨੂੰ ਬਾਇਓ ਕੰਟੇਨਮੈਂਟ ਯੂਨਿਟ ਦੇ ਵਿੱਚ ਦੀ ਤਰੀਕੇ ਦੇ ਨਾਲ ਯਾਤਰਾ ਕਰਕੇ ਭੇਜਿਆ ਗਿਆ, ਜਦਕਿ ਫਰਾਂਸ ਦੀ ਸਿਹਤ ਮੰਤਰੀ ਸਟੈਫਨੀ ਰਿਸਟ ਨੇ ਦੱਸਿਆ ਕਿ ਇੱਕ ਮਹਿਲਾ ਪੈਰਿਸ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਪਹਿਲਾਂ ਹੀ ਹੈ, ਉਸਦੀ ਤਬੀਅਤ ਵਿਗੜ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਇਸ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਕੁੱਲ 22 ਲੋਕਾਂ ਦਾ ਪਤਾ ਲਗਾਇਆ ਜਾ ਚੁੱਕਿਆ ਹੈ। ਵੈਸੇ ਇਸੇ ਸ਼ਿਪ ਦੇ ਉੱਤੇ 2 ਭਾਰਤੀ ਤੇ 3 ਆਸਟ੍ਰੇਲੀਅਨ ਨਾਗਰਿਕ ਵੀ ਮੌਜੂਦ ਸੀ। ਹੰਤਾ ਵਾਇਰਸ ਦੇ ਲੱਛਣ ਵਾਲੇ ਮਰੀਜ਼ਾਂ ਦੇ ਵਿੱਚ ਪਾਏ ਜਾਣ ਤੋਂ ਬਾਅਦ MV ਹੋਡੀਅੰਸ ਜਹਾਜ਼ ਦੇ 90 ਤੋਂ ਵਧੇਰੇ ਯਾਤਰੀਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ। ਇਹ ਜਹਾਜ਼ ਫਿਲਹਾਲ ਸਪੇਨ ਦੇ ਕੈਨਰੀ ਟਾਪੂ ਦੇ ਵਿੱਚ ਖੜ੍ਹਾ ਸੀ। ਇਸ ਜਹਾਜ਼ ਦੀ ਯਾਤਰਾ ਤੋਂ ਬਾਅਦ 3 ਯਾਤਰੀਆਂ ਦੀ ਮੌਤ ਵੀ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ 2 ਯਾਤਰੀਆਂ ਦੇ ਅੰਦਰ ਇਸੇ ਵਾਇਰਸ ਦੀ ਪੁਸ਼ਟੀ ਸੀ। ਹੰਤਾ ਵਾਇਰਸ ਆਮ ਤੌਰ ਦੇ ਉੱਤੇ ਚੂਹੇ ਵਰਗੇ ਜਿਹੜੇ ਕੁਤਰਨ ਵਾਲੇ ਜੀਵ ਨੇ ਉਹਨਾਂ ਤੋਂ ਫੈਲਦਾ, ਪਰ ਇਸ ਦਾ ਐਂਡਿਸ ਸਟ੍ਰੇਨ ਇਨਸਾਨਾਂ ਦੇ ਵਿੱਚ ਵੀ ਫੈਲ ਸਕਦਾ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਡੱਚ ਜਹਾਜ਼ ਦੇ ਕੁਝ ਯਾਤਰੀ ਜਦੋਂ ਦੱਖਣੀ ਅਮਰੀਕਾ ਦੇ ਵਿੱਚ ਖਾਸ ਤੌਰ ਦੇ ਉੱਤੇ ਅਰਜਨਟੀਨਾ ਦੀ ਯਾਤਰਾ ਤੋਂ ਵਾਪਸ ਆ ਰਹੇ ਹੋਣਗੇ ਉਦੋਂ ਇਸ ਸਟ੍ਰੇਨ ਦੇ ਨਾਲ ਸੰਕ੍ਰਮਿਤ ਹੋਏ ਹੋਣਗੇ। ਇਹਨਾਂ ਲੱਛਣਾਂ ਦੇ ਵਿੱਚ ਬੁਖਾਰ, ਬਹੁਤ ਜ਼ਿਆਦਾ ਥਕਾਵਟ, ਮਾਸਪੇਸ਼ੀਆਂ 'ਚ ਦਰਦ, ਪੇਟ ਦਰਦ, ਉਲਟੀ, ਦਸਤ, ਸਾਹ ਲੈਣ ਦੇ ਵਿੱਚ ਤਕਲੀਫ ਆਦਿ ਦੱਸੇ ਜਾਂਦੇ ਨੇ। ਉੱਥੇ ਹੀ ਇੱਕ ਹੋਰ ਖਬਰ ਦੀ ਸਾਂਝ ਪਾਈਏ ਪਾਕਿਸਤਾਨ ਤੋਂ, ਜਿੱਥੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਪਾਕਿਸਤਾਨ ਦੇ ਕਿ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੇ ਵਿੱਚ ਪੁਲਿਸ ਚੌਂਕੀ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ ਉੱਤੇ ਇਸ ਦਾ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਅਫਗਾਨ ਚਾਰਜ ਡੀ ਅਫੇਅਰਸ ਦੇ ਵਿਦੇਸ਼ ਮੰਤਰਾਲੇ ਨੂੰ ਤਲਬ ਕੀਤਾ ਗਿਆ ਤਾਂ ਕਿ 9 ਮਈ 2026 ਨੂੰ ਖੈਬਰ ਪਖਤੂਨਵਾ ਦੇ ਬਨੂ ਜ਼ਿਲ੍ਹੇ ਦੀ ਪੁਲਿਸ ਚੌਂਕੀ ਦੇ ਉੱਤੇ ਫਿਤਨਾ ਅਲ ਖਵਾਰਿਜ਼ ਦੇ ਅੱਤਵਾਦੀਆਂ ਦੀ ਤਰਫ ਤੋਂ ਕਿਤੇ ਹਮਲੇ ਨੂੰ ਲੈ ਕੇ ਵਿਰੋਧ ਪੱਤਰ ਸਪੁਰਦ ਕੀਤਾ ਜਾ ਸਕੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਗੱਡੀ ਦੇ ਵਿੱਚ IED ਬਲਾਸਟ ਦੇ ਜ਼ਰੀਏ ਕੀਤੇ ਗਏ ਇਸ ਹਮਲੇ 'ਚ ਕੁੱਲ 15 ਪੁਲਿਸ ਕਾਂਸਟੇਬਲ ਮਾਰੇ ਗਏ ਸੀ, 4 ਹੋਰ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਵਿੱਚ ਆਮ ਨਾਗਰਿਕ ਵੀ ਸ਼ਾਮਲ ਸੀ। ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਇਸ ਘਟਨਾ ਦੀ ਵਿਸਤਾਰ ਜਾਣਕਾਰੀ ਜੁਟਾਉਣ ਦੇ ਲਈ, ਸਾਰੇ ਸਬੂਤ ਇਕੱਠੇ ਕਰਨ ਦੇ ਲਈ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਸੰਕੇਤ ਮਿਲੇ ਨੇ ਕਿ ਹਮਲੇ ਦੀ ਸਾਜ਼ਿਸ਼ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਅੱਤਵਾਦੀਆਂ ਨੇ ਰਚੀ ਹੈ। ਇਸੇ ਕਰਕੇ ਤਾਲਿਬਾਨ ਸ਼ਾਸਨ ਤੱਕ ਇਹ ਜਾਣਕਾਰੀ ਪਹੁੰਚਾਉਣ ਦੇ ਲਈ ਵਿਸਤਾਰ ਵਾਸਤੇ ਉੱਥੋਂ ਦੇ ਸਫਾਰਤਖਾਨੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੱਦਿਆ ਗਿਆ। ਬ੍ਰਿਟਿਸ਼ ਪੌਪ ਸਟਾਰ ਡੁਆ ਲਿਪਾ ਦੇ ਗਾਣੇ ਤਾਂ ਤੁਸੀਂ ਸੁਣੇ ਹੀ ਹੋਣਗੇ। ਖੈਰ, ਆ ਖਬਰ ਜ਼ਰੂਰ ਸੁਣ ਲਓ ਜੇ ਗਾਣੇ ਨਹੀਂ ਸੁਣੇ ਤਾਂ ਦਿੱਗਜ ਟੈਕ ਕੰਪਨੀ ਸੈਮਸੰਗ ਅਤੇ ਡਿਊਆਲਿਪਾ ਦੇ ਦਰਮਿਆਨ ਇਸ ਵਕਤ ਕਾਨੂੰਨੀ ਜੰਗ ਛਿੜ ਗਈ ਹੈ। ਹੋਇਆ ਇਹ ਹੈ ਕਿ ਡਿਊਆਲਿਪਾ ਨੇ ਸੈਮਸੰਗ ਇਲੈਕਟ੍ਰੋਨਿਕਸ ਦੇ ਉੱਤੇ ਉਹਨਾਂ ਦੀ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਘੱਟੋ ਘੱਟ 15 million US ਡਾਲਰ ਹਰਜਾਨੇ ਦਾ ਦਾਅਵਾ ਕੀਤਾ ਹੈ। ਪਾਪ ਸਟਾਰ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੀ ਟੀਵੀ ਸੇਲਜ਼ ਵਧਾਉਣ ਦੇ ਲਈ ਉਹਨਾਂ ਦੀ ਲੋਕਪ੍ਰਿਯਤਾ ਦਾ ਗਲਤ ਫਾਇਦਾ ਚੁੱਕਿਆ। ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੇ ਇਸ ਮੁਕੱਦਮੇ 'ਚ ਕਿਹਾ ਗਿਆ ਕਿ ਸੈਮਸੰਗ ਨੇ ਆਪਣੇ ਟੈਲੀਵਿਜ਼ਨ ਸੈੱਟਸ ਦੇ ਕਾਰਡਬੋਰਡ ਬਾਕਸਿਸ ਦੇ ਉੱਤੇ ਜਿਹੜੇ ਪੈਕਿੰਗ ਦੇ ਡੱਬੇ ਹੁੰਦੇ ਆ ਡਿਊਆਲਿਪਾ ਦੀ ਇੱਕ ਕਾਪੀਰਾਈਟ ਤਸਵੀਰ ਛਾਪ ਦਿੱਤੀ। ਡਿਊਆਲਿਪਾ ਦੇ ਵਕੀਲਾਂ ਦਾ ਤਰਕ ਹੈ ਕਿ ਅਜਿਹਾ ਕਰਕੇ ਕੰਪਨੀ ਨੇ ਗ੍ਰਾਹਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਸਿੰਗਰ ਖੁਦ ਇਸ ਪ੍ਰੋਡਕਟ ਦਾ ਪ੍ਰਚਾਰ ਕਰ ਰਹੀ ਹੋਵੇ। ਆਮ ਤੌਰ ਦੇ ਉੱਤੇ ਇਸ ਨੂੰ ਅੰਬੈਸਡਰ ਜਾਂ ਫਿਰ ਕਿਸੇ ਪ੍ਰੋਡਕਟ ਦੇ ਸਪੋਰਟਰ ਦੇ ਤੌਰ ਦੇ ਉੱਤੇ ਮੰਨ ਲਿਆ ਜਾਂਦਾ, ਪਰ ਡਿਊਆਲਿਪਾ ਦਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦਾ ਕੋਈ ਵੀ ਜਿਹੜਾ ਕਰਾਰ ਨਹੀਂ ਹੋਇਆ। ਮੁਕੱਦਮੇ ਦੇ ਮੁਤਾਬਕ ਜਿਸ ਤਸਵੀਰ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ ਉਸ ਦਾ ਟਾਈਟਲ ਡਿਊਆਲਿਪਾ ਬੈਕਸਟੇਜ ਐਟ ਆਸਟਿਨ ਸਿਟੀ ਲਿਮਿਟਸ 2024 ਹੈ। ਸਿੰਗਰ ਦਾ ਦਾਅਵਾ ਹੈ ਕਿ ਇਸ ਫੋਟੋ ਦੇ ਨਾਲ ਜੁੜੇ ਸਾਰੇ ਅਧਿਕਾਰ ਅਤੇ ਮਾਲਕਾਨਾ ਹੱਕ ਉਹਨਾਂ ਦੇ ਕੋਲ ਨੇ। ਸੈਮਸੰਗ ਨੇ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਇਜਾਜ਼ਤ ਲਈ ਅਤੇ ਨਾ ਹੀ ਕੋਈ ਭੁਗਤਾਨ ਕੀਤਾ। ਪਬਲਿਸਿਟੀ ਰਾਈਟਸ ਐਕਟ ਦੇ ਤਹਿਤ ਇਹ ਦੋਸ਼ ਮੜਿਆ ਗਿਆ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀਆਂ ਅਪੀਲਾਂ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਵਿੱਚ ਹੜਕੰਪ ਮੱਚ ਗਿਆ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਤੇਲ ਬਚਾਉਣ ਦੀ ਅਪੀਲ ਤੋਂ ਇੱਕ ਦਿਨ ਬਾਅਦ ਪਹਿਲਾਂ ਤਾਂ ਪੈਟਰੋਲੀਅਮ ਮੰਤਰਾਲੇ ਨੇ ਟਿੱਪਣੀ ਦਿੱਤੀ ਹੈ। ਐਤਵਾਰ ਦੇ ਦਿਨ 1 ਸਾਲ ਤੱਕ ਸੋਨਾ ਨਾ ਖਰੀਦਣ ਅਤੇ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਕੀ ਹੋਈ। ਕੁੱਲ 7 ਅਹਿਦ ਲੈਣ ਦੀ ਗੱਲ ਉਹਨਾਂ ਨੇ ਦੇਸ਼ ਭਰ ਤੱਕ ਕੀ ਕੀਤੀ। ਇਸ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ। ਦੱਸ ਦਈਏ ਕਿ ਪੈਟਰੋਲੀਅਮ ਮੰਤਰਾਲੇ ਦੇ ਜੁਆਇੰਟ ਸੈਕਟਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਇਆ ਕਿ ਸਾਡੀਆਂ ਰਿਫਾਇਨਰੀਆਂ ਦੇ ਕੋਲ ਬੜੀ ਵਧੀਆ ਕਾਬਲੀਅਤ ਹੈ। ਉਹਨਾਂ ਭਰੋਸਾ ਦਿੱਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਜ਼ਰੂਰੀ ਜਿਹੜੇ ਚਾਹੀਦੇ ਨੇ ਭਾਰਤ ਦੇ ਕੋਲ ਹੈਗੇ ਨੇ ਔਰ ਘਰੇਲੂ ਉਤਪਾਦ ਦੇ ਲਈ ਵੀ LPG ਦੀ ਸਪਲਾਈ ਪੂਰੇ ਤਰੀਕੇ ਦੇ ਨਾਲ ਨਿਰਵਿਘਨ ਤਰੀਕੇ ਦੇ ਨਾਲ ਆ ਰਹੀ ਹੈ। ਇਸ ਤੋਂ ਇਲਾਵਾ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੱਧ ਪੂਰਬ ਦੇ ਵਿੱਚ ਫੈਲੇ ਹਾਲਾਤ ਦੇ ਉੱਤੇ IGOM ਦੀ ਮੀਟਿੰਗ ਜਿਹਨੂੰ ਇੰਟਰ ਮਿਨਿਸਟਰੀਅਲ ਮੀਟਿੰਗ ਕਹਿ ਲਿਆ ਜਾਂਦਾ ਇਹ ਕੀਤੀ ਸੀ। ਬੈਠਕ ਤੋਂ ਬਾਅਦ ਕਿਹਾ ਗਿਆ ਕਿ ਦੇਸ਼ ਦੇ ਵਿੱਚ ਫਿਊਲ ਦੇ ਕਾਫੀ ਜ਼ਿਆਦਾ ਭੰਡਾਰ ਮੌਜੂਦ ਨੇ। ਦਰਅਸਲ ਪ੍ਰਧਾਨ ਮੰਤਰੀ ਨੇ ਤਾਂ ਤੇਲੰਗਾਨਾ ਦੌਰੇ ਦੇ ਉੱਤੇ ਸਿਕੰਦਰਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿ ਦਿੱਤਾ ਸੀ ਕਿ ਈਰਾਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਮੁਸ਼ਕਲਾਂ ਨੇ, ਭਾਰਤ ਦੇ ਵਿੱਚ ਵੀ ਨੇ। ਇਸ ਕਰਕੇ ਲੋਕ ਨਾ ਤਾਂ ਸੋਨਾ ਖਰੀਦਣ ਨਾ ਖਾਣੇ ਦੇ ਤੇਲ ਦੀ ਬਚਤ ਕਰਨ। ਐਸੀਆਂ ਹੋਰ ਬਹੁਤ ਸਾਰੀਆਂ ਸਲਾਹਾਂ ਦੇ ਦਿੱਤੀਆਂ ਸੀ ਕਿ ਸਾਨੂੰ ਇਸ ਵਕਤ ਵਿਦੇਸ਼ੀ ਮੁਦਰਾ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਬਾਅਦ ਕਾਂਗਰਸ ਨੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਸੋਮਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੀ ਇਹ ਕੋਈ ਆਰਥਿਕ ਐਮਰਜੈਂਸੀ ਹੈ। ਪ੍ਰਧਾਨ ਮੰਤਰੀ ਇਹ ਵੀ ਦੱਸ ਦੇਣ ਦੇਸ਼ ਦੇ ਉੱਤੇ ਕਿਹੜਾ ਸੰਕਟ ਹੈ ਜਿਸ ਦੇ ਘਰ ਚੱਲਦਿਆਂ ਪ੍ਰਧਾਨ ਮੰਤਰੀ ਨੇ ਇਸ ਕਿਸਮ ਦੇ ਅਹਿਦ ਲੈਣ ਦੇ ਲਈ ਦੇਸ਼ ਦੇ ਲੋਕਾਂ ਨੂੰ ਕਿਹਾ। ਅੱਜ ਤੱਕ ਪਹਿਲਾਂ ਕਦੇ ਏਦਾਂ ਨਹੀਂ ਕਿਹਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਦੇ ਦਿਨ ਪੱਛਮ ਏਸ਼ੀਆ ਦੇ ਵਿੱਚ ਇਸ IGOM ਦੀ ਬੈਠਕ ਤੋਂ ਬਾਅਦ ਇਹ ਵੀ ਗੱਲ ਕਹੀ ਕਿ ਪੈਟਰੋਲ ਦੇ ਸੰਕਟ ਮੱਧ ਪੂਰਬ ਦੇ ਵਿੱਚ ਤਾਂ ਫੈਲੇ ਹੋਏ ਨੇ ਪਰ ਪੈਟਰੋਲੀਅਮ ਮੰਤਰਾਲੇ ਨੇ ਜਦੋਂ ਕਿਹਾ ਕਿ ਸਾਡੀਆਂ ਰਿਫਾਇਨਰੀਆਂ ਭਰੀਆਂ ਪਈਆਂ ਨੇ। ਅਜਿਹੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਿਛਲੇ 3 ਦਿਨਾਂ 'ਚ 1.26 crore ਬੁਕਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਹੋਏ ਨੇ। ਇਸ ਦਰਮਿਆਨ 17,000 ਟਨ ਤੋਂ ਵੀ ਜ਼ਿਆਦਾ ਕਮਰਸ਼ੀਅਲ LPG ਦੀ ਵਿਕਰੀ ਹੋਈ ਹੈ, 762 ਟਨ ਤੋਂ ਜ਼ਿਆਦਾ ਆਟੋ LPG ਵੇਚੀ ਗਈ ਹੈ ਔਰ ਇਸ ਦਰਮਿਆਨ 1,40,000 ਤੋਂ ਵੀ ਜ਼ਿਆਦਾ ਸਿਲੰਡਰ 5 ਕਿਲੋ ਵਾਲੇ ਭਾਰਤ ਭਰ ਦੇ ਵਿੱਚ ਵੇਚੇ ਗਏ ਨੇ। ਸੋ ਫਿਊਲ ਦੀ ਕੋਈ ਕਮੀ ਤਾਂ ਲੱਗ ਨਹੀਂ ਰਹੀ। ਦੂਜੇ ਪਾਸੇ ਸੋਨੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜੇ ਹੋ ਸਕੇ ਤਾਂ 1 ਸਾਲ ਤੱਕ ਸੋਨਾ ਨਾ ਖਰੀਦੋ। ਅਜਿਹੇ ਦੇ ਵਿੱਚ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੋਮਵਾਰ ਦੇ ਦਿਨ ਕਾਰੋਬਾਰ ਬੰਦ ਹੋਣ ਤੱਕ ਟਾਈਟਨ ਦੇ ਸ਼ੇਅਰ ਦੇ ਵਿੱਚ 6.75% ਦੀ ਗਿਰਾਵਟ ਆਈ। ਕਲਿਆਣ ਜਵੈਲਰਸ ਦੇ ਸ਼ੇਅਰ ਕਰੀਬ 9.25% ਤੱਕ ਡਿੱਗ ਪਏ। PC ਜਵੈਲਰ ਦੇ ਸ਼ੇਅਰ ਦੇ ਵਿੱਚ ਵੀ 5% ਦੀ ਗਿਰਾਵਟ ਹੋਈ। ਸੋਮਵਾਰ ਦੇ ਦਿਨ ਕਾਰੋਬਾਰ ਦੇ ਵਿੱਚ TVZ ਦੇ ਸ਼ੇਅਰ 7.15% ਡਿੱਗੇ ਅਤੇ ਐਤਵਾਰ ਦੇ ਦਿਨ ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਿੱਤਾ ਇਹ ਬਿਆਨ ਹਾਲੇ ਹੋਰ ਕਿੰਨਿਆਂ ਦੇ ਲਈ ਮੁਸੀਬਤ ਬਣੇਗਾ ਇਸ ਦੇ ਬਾਰੇ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀਆਂ ਵਧੇਰੇ ਜਾਣਕਾਰੀਆਂ ਤਾਂ ਕੀ ਬਲਕਿ ਇਸ ਦੇ ਆਫਟਰ ਇਫੈਕਟ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ प्रमुख ज्वैलरी कंपनियां दे शेयर जिहड़े ने 10% तो ज़्यादा टुटन तो बाद सारे अलग अलग नेतावां ने इस दे उत्ते सवाल खड़े किते ने। राहुल गांधी ने पीएम मोदी दे इस भाषण तो बाद कहा कि यह सरकार की नाकामी का सबूत है, हुण सरकार लोगों नूं दसेगी कि की खरीदना है की नहीं खरीदना। राहुल गांधी ने एक्स दे उत्ते लिखिया कि मोदी जी ने तो यह भी कहता कि सोना ना खरीदो, विदेश ना जाओ, पेट्रोल घट जलाओ, खाद खाने दे तेल दा घट इस्तेमाल करो, फिर कह देंगे मैट्रो च ना जाओ, घर तो ही कम करो। ये गल्लां कह ही दित्तियां ने, यह देश की नाकामी का सबूत है। 12 सालों दे विच देश नूं इस मुकाम ते लिया के खड़ा कर दिता है कि आम लोगों नूं सरकार नूं दसना पै रहा है एक डिक्टेटरशिप की तरह कि कित्थे जाना है कित्थे नहीं जाना, किहड़ी चीज़ खरीदनी है किहड़ी नहीं खरीदनी, की खाना की नहीं खाना। हर वार जनता दे उत्ते जिम्मेदारी पा दित्ती जांदी है और अपनी जवाबदेही तो बच निकलिया जांदा है। उधर इस दरमियान ये भी खबर सामने आई कि अखिलेश यादव ने भी सरकार की इस जड़ी एक अपील की गई इस टिप्पणी की है। अखिलेश यादव अक्सर सरकार दे उत्ते बड़े व्यंगात्मक तरीके दे नाल तंज कसदे ने। अखिलेश यादव ने एक्स दे उत्ते पोस्ट दे विच लिखिया कि सोना ना खरीदन दी अपील दे नाल जनता तो नहीं, भाजपा नूं अपने भ्रिष्ट जिहड़े नेता ने उन्हां तो अपील करनी चाहीदी है। जनता ने तो वैसे भी 1.5 लाख रुपए तोला सोना ना खरीदन दे लई उन्हां दी जेब दे विच पैसे ही नहीं ने, भाजपा दे कोल इन्ने पैसे हो सकते हैं कि वह सोना खरीदणगे। वैसे भी सारिया पाबंदियां चोणां तो बाद ही क्यों याद आईयां ने, दस दईए कि पिछे जे तमिलनाडु, पछम बंगाल ते होर कई सूबियां दीयां चोणां हो हटियां ने, बिहार दीयां भी चोणां मुक गईयां ने। भाजपाइयां ने चोणां तो बाद जिहड़े हज़ारां चार्टर हवाई यात्रावां कीतियां ने, की वह पाणी दे नाल उड़ रहे सी, कि वह होटलों के नहीं ठहरे हुए सी, उत्थे दीयां सिलेंडर दीयां फोटोआं कित्थे ने, उत्थे दे होटलों के खाने जिहड़े बन रहे सी वैजीटेबल ऑयल च वो कित्थे ने। भाजपाई हुण सारियां चीज़ां दा डकार मार गए ने ते हुण आम लोगों के उत्ते सारी चीज़ पा दित्ती है। दस दईए कि ईरान अमरीका तनातनी के दरम्यान प्रधानमंत्री मोदी ने आम लोगों नूं विदेशी मुद्रा बचाने की अपील करदिआं होइआं ए सत अहद लैण की गल कीती सी। उधर पछम बंगाल दे विच शुभेंदु अधिकारी की तरफ तो जिहड़े मुख्यमंत्री ने अपने मंत्रीमंडल का गठन कर दिता गया। दिलीप घोष नूं पंचायती मामले, पेंडू विकास मंत्री, अग्निमित्रा पाल नूं महिला ते बाल विकास मंत्री, निशित प्रमाणिक, अशोक कीर्तनिया, खुदीराम टुडू इन्हां नूं मंत्रीमंडल दे विच लिया गया। हाल फिलहाल 5 विधायकों ने मंत्री वजों सहुं चुकी है। पछम बंगाल दे विच मंत्रियों की वध तों वध गिणती 44 हो सकती है, जिस कारण आने वाले दिनों दे विच मंत्रीमंडल का विस्तार किया जाएगा, 39 होर मंत्री शामिल किए जा सकते हैं। मुख्यमंत्री ने अहुदा संभालदे ही अधिकारियों नूं स्पष्ट किया है कि हाँ दे विच हाँ मिलाना बंद करो, सूबे के हित दे विच निरपक्ष राय दवो। इस तो इलावा कैबिनेट की पहली बैठक दे विच बांग्लादेश सरहद दे उत्ते फेंसिंग दे लई BSF नूं 45 दिनों दे विच जमीन देन वर्गे बड़े फैसले भी लए गए ने। सरकारी नौकरी दे उत्ते घटो घट उम्र की सीमा 5 साल वधाउण दा फैसला किया गया। पछम बंगाल च जिहड़ियां केंद्रीय योजनावां बंद पईआं ने उन्हां नूं दुबारा शुरू किया जाएगा। सूबे नूं आयुष्मान योजना के दायरे च लियाया जाएगा। पिछली सरकार दीआं समाजिक कल्याण योजनावां जारी भी रखियां जाणगीआं। सकत्तरे दे वल रवाना होने तो पहला मुख्यमंत्री ने साल्ट लेक स्थित जिहड़ा दफ्तर है भाजपा दा उत्थे भी बैठकां कीतियां। मुख्यमंत्री ने कहा कि पहला सरकार दी तरफ तो शुरू कीतियां गईयां तमाम समाजिक कल्याण योजनावां जिहड़ियां ने उह जारी रखण दे नाल नाल नवीआं योजनावां नूं भी शुरू कीता जाएगा। पंजाब वाले पासे कल दे दिन खबर यह रही कि मुख्यमंत्री भगवंत मान दे चचेरे भरा ज्ञान सिंह मान भारतीय जनता पार्टी च शामिल हो गए। ज्ञान सिंह मान हरियाणा दे मुख्यमंत्री नायब सिंह सैनी ते पंजाब भाजपा दे प्रमुख सुनील जाखड़ दी मौजूदगी च भाजपा दे अंदर शामिल होए। सुनील जाखड़ ते नायब सिंह सैनी ने ज्ञान सिंह मान दा पार्टी च स्वागत भी किया। सोमवार दे दिन इस प्रोग्राम दे दरमियान भगवंत मान तो इलावा भगवंत मान दे कुछ होरना पुराने करीबियां नूं भी भाजपा दे विच शामिल किता गया। उथे ही आस्ट्रेलिया दियां भी आ हुण खबरां सांझियां करदे चलदे हां। बजट दे विच आ बजट दे विच ओ हुण लै दे के बजट अज दा दिन आई गया। 12 मई है ट्यूजडे बजट, फैडरल बजट, मे बजट, सालाना बजट, बड़े सारे नाम दिते गए होणगे, कन्फ्यूज़ नहीं होना, बजट तो भी परेशान नहीं होना। बजट तुहानू परेशान जरूर कर सकदा पर खबरां दे विच असी तुहानू ਤਰਤੀਬ ਵਾਰ ਦੱਸਾਂਗੇ। ਬਜਟ ਇੱਕ ਵਾਰ ਪੇਸ਼ ਹੋ ਲੈਣ ਦਿਓ। ਅੱਜ ਦੇ ਦਿਨ ਜਿਹੜਾ ਬਜਟ ਪੇਸ਼ ਹੋਣਾ ਹੈ ਉਸ ਦੇ ਵਿੱਚ ਸਰਕਾਰ ਆਪਣੇ ਹੀ ਵਾਅਦੇ ਤੋਂ ਮੁਕਰੀ ਹੋਈ ਹੈ ਤੇ ਹੁਣ ਫਿਰ ਹੋਰ ਤਾਂ ਕੀ ਕਹੀਏ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਸਰਕਾਰ ਨੇ ਜਦੋਂ 2025 ਦੇ ਵਿੱਚ ਚੋਣਾਂ ਲੜਨੀਆਂ ਸੀ, ਫੈਡਰਲ ਚੋਣਾਂ, ਉਦੋਂ ਵਾਅਦਾ ਕੀਤਾ ਸੀ ਕਿ ਉਹ ਕੋਈ ਨਵਾਂ ਟੈਕਸ ਨਹੀਂ ਲਗਾਉਣਗੇ, ਨਾ ਹੀ ਨੈਗੇਟਿਵ ਗੇਅਰਿੰਗ ਨੂੰ ਛੇੜਨਗੇ ਤੇ ਨਾ ਹੀ CGT ਯਾਨੀ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕੋਈ ਫੇਰ ਬਦਲ ਕਰਨਗੇ। ਪਰ ਹੁਣ ਐਸੀ ਕਿਹੜੀ ਮਜਬੂਰੀ ਆਉਣ ਪਈ ਕਿ ਆਸਟ੍ਰੇਲੀਆ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਪਲਟਣਾ ਪਿਆ। ਕੈਪੀਟਲ ਗੇਨ ਟੈਕਸ 1999 ਤੋਂ ਵੀ ਪਹਿਲਾਂ ਜਿਹੜਾ ਇੱਕ ਇੰਡੈਕਸੇਸ਼ਨ ਮਾਡਲ ਹੈ ਆਸਟ੍ਰੇਲੀਆ ਦੇ ਵਿੱਚ, ਉਸ ਨੂੰ ਲਾਗੂ ਕਰਕੇ ਰੱਖਿਆ ਗਿਆ। ਹਾਲਾਂਕਿ ਨੈਗੇਟਿਵ ਗੇਅਰਿੰਗ ਹੈ ਜਾਂ CGT ਡਿਸਕਾਊਂਟ ਨੇ ਇਹਨਾਂ 'ਚੋਂ ਤੁਰੰਤ ਪ੍ਰਭਾਵ ਦੇ ਨਾਲ ਬਦਲਾਅ ਨਹੀਂ ਹੋਣ ਲੱਗੇ। ਮਾਹਰ ਇਹ ਵੀ ਮੰਨਦੇ ਨੇ ਕਿ ਸਰਕਾਰ ਇਸ ਨੂੰ ਆਉਣ ਵਾਲੇ ਸਮੇਂ 'ਤੇ ਘੱਟੋ ਘੱਟ ਜੁਲਾਈ 2027 ਤੱਕ ਹੌਲੀ ਹੌਲੀ ਕਰਕੇ ਖਤਮ ਕਰ ਸਕਦੀ ਹੈ। ਹਾਲਾਂਕਿ ਐਂਥਨੀ ਅਲਬਨੀ ਸਰਕਾਰ ਦੀਆਂ ਕਿਹੜੀਆਂ ਮਜਬੂਰੀਆਂ ਨੇ ਸਵਾਲ ਫਿਰ ਉੱਥੇ ਆ ਕੇ ਖੜ੍ਹਾ ਹੁੰਦਾ ਹੈ। ਅੱਜ ਦੇ ਦਿਨ ਦੇਖਦੇ ਹਾਂ ਕਿ ਟ੍ਰੈਜਰ ਜਿਮ ਚਾਮਸ ਆਖਿਰਕਾਰ ਇਸ ਦੇ ਪਿੱਛੇ ਕੀ ਤਰਕ ਦਿੰਦੇ ਨੇ। ਬਸ ਇੱਧਰ RBA ਨੇ ਵਿਆਜ ਦਰਾਂ ਵਧਾਉਣੀਆਂ ਸੀ ਕਿ ਬੈਂਕ ਤਾਂ ਕਾਹਲੇ ਹੀ ਬੈਠੇ ਸੀ, ਇੰਨੇ ਤੱਤੇ ਕਿ ਵਿਆਜ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ। ਉਂਝ ਕਈ ਵਾਰ ਇਹ ਹੁੰਦਾ ਹੈ ਕਿ ਵਿਆਜ ਦਰਾਂ ਵਧਾਉਣ ਤੋਂ ਬਾਅਦ RBA ਜਿਹੜੀਆਂ ਦਰਾਂ ਦੇ ਉੱਤੇ ਪੈਸੇ ਜਿਹੜੇ ਲੋਨ ਕਰਦਾ ਬੈਂਕਾਂ ਨੂੰ, ਬੈਂਕ ਥੋੜ੍ਹਾ ਸਮਾਂ ਲਗਾ ਦਿੰਦੇ ਨੇ ਆਮ ਲੋਕਾਂ ਤੱਕ ਵਿਆਜ ਦਰਾਂ ਨੂੰ ਵਧਾਉਣ ਦੇ ਲਈ। ਕਈ ਵਾਰ ਹਫ਼ਤੇ 10 ਦਿਨ ਦਾ ਵੀ ਸਮਾਂ ਲੱਗ ਜਾਂਦਾ, ਪਰ ਇਸ ਵਾਰ ਕੈਸ਼ ਰੇਟ ਜਿਹੜੀਆਂ 4.35% ਵਧਾਈਆਂ ਨੇ, 4.35% ਦੇ ਉੱਤੇ ਆ ਕੇ ਨਕਦੀ ਦਰ ਟਿਕ ਗਈ ਹੈ। ਨਕਦੀ ਦਰ ਦਾ ਮਤਲਬ RBA ਜਿਸ ਦਰ ਦੇ ਉੱਤੇ ਨਕਦੀ ਬੈਂਕਾਂ ਨੂੰ ਪ੍ਰਦਾਨ ਕਰਦਾ, ਔਰ ਫਿਰ ਗਾਂ ਬੈਂਕ ਵੀ ਆਪੋ ਆਪਣਾ ਜਿਹੜਾ ਸਰਚਾਰਜ ਲਗਾ ਕੇ ਕਰਜ਼ਦਾਰਾਂ ਤੋਂ ਯਾਨੀ ਤੁਹਾਡੇ ਤੋਂ ਉਹ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹਦੀਆਂ ਵਿਆਜ ਦਰਾਂ ਵਸੂਲਦੇ ਨੇ। 4 ਵੱਡੇ ਬੈਂਕ ਨੇ ਆਸਟ੍ਰੇਲੀਆ ਦੇ ਵਿੱਚ, 4 ਨੇ ਪੈਂਦੀ ਸੱਟੇ ਇਸ ਵਾਧੇ ਨੂੰ ਲਾਗੂ ਕਰਨ ਦੀ ਗੱਲ ਵੀ ਕਰ ਦਿੱਤੀ ਹੈ। ਹਾਲਾਂਕਿ ਇੰਟਰਸਟ ਰੇਟ ਹਾਈਕ ਦੇ ਨਾਲ ਸੇਵਿੰਗ ਅਕਾਊਂਟਸ ਦੇ ਉੱਤੇ ਥੋੜ੍ਹੀ ਬਹੁਤ ਮਦਦ ਵੀ ਮਿਲੇਗੀ। ਦੱਸ ਦਈਏ ਕਿ ਜਿਹੜੇ 18 ਸਾਲ ਤੋਂ 34 ਸਾਲ ਦੇ ਦਰਮਿਆਨ ਨੇ ਉਹਨਾਂ ਨੂੰ ਇਸ ਕਿਸਮ ਦੇ ਬੋਨਸ ਆਸਟ੍ਰੇਲੀਆ ਦੇ ਵਿੱਚ ਮਿਲਦੇ ਨੇ ਤੁਹਾਡੇ ਸੇਵਿੰਗ ਖਾਤਿਆਂ ਦੇ ਉੱਤੇ। ਵੈਸਟਪੈਕ ਨੇ ਸਭ ਤੋਂ ਪਹਿਲਾਂ ਇਹ ਵਾਧਾ ਲਾਗੂ ਕੀਤਾ, ਉਸ ਤੋਂ ਬਾਅਦ ਫਿਰ ਕਾਮਨਵੈਲਥ ਬੈਂਕ, ਨੈਬ, ANZ ਨੇ ਵੀ ਇਸੇ ਹੀ ਦਰਾਂ ਨੂੰ ਇਨ ਬਿਨ ਲਾਗੂ ਕਰਨ ਦੀ ਗੱਲ ਕੀਤੀ। ਮੈਕੁਆਰੀ ਬੈਂਕ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਕੰਡੀਸ਼ਨ ਫਰੀ ਅਕਾਊਂਟ ਨੇ ਜਿਹੜੇ ਉਹਨਾਂ ਦੇ ਉੱਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਵਾਧਾ ਲਾਗੂ ਹੋ ਜਾਏਗਾ। ਹਾਲਾਂਕਿ ਤੁਹਾਡੀ ਜੇਬ ਦੇ ਉੱਤੇ ਅੱਜ ਦੇ ਬਜਟ ਪੇਸ਼ ਹੋਣ ਤੋਂ ਬਾਅਦ ਅਤੇ ਵਿਆਜ ਦਰਾਂ ਵਧਣ ਤੋਂ ਬਾਅਦ ਕਿੰਨਾ ਕੁ ਬੋਝ ਪਏਗਾ, ਇਹਦੀਆਂ ਚਰਚਾਵਾਂ ਅਸੀਂ ਅਲੱਗ ਤੋਂ ਵੀ ਕਰ ਸਕਦੇ ਹਾਂ। ਟਿਊਜ਼ਡੇ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਤੱਕ ਆਪਾਂ ਕਰ ਚੁੱਕੇ ਹਾਂ, ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ, ਖਬਰਾਂ ਦੇ ਜ਼ਰੀਏ, ਅਲੱਗ ਅਲੱਗ ਪੋਡਕਾਸਟ ਦੇ ਜ਼ਰੀਏ। ਇੱਕ ਹੋਰ ਗੱਲ ਇਹ ਵੀ ਸਾਹਮਣੇ ਆਈ ਹੈ, ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਅੰਦਰ 4,335 ਹੋਮਲੈਸ ਯਾਨੀ ਬੇਘਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਾਊਸਿੰਗ ਸਰਵਿਸਿਜ਼ ਉਹਨਾਂ ਤੱਕ ਮੁਹੱਈਆ ਕਰਵਾਉਣ ਦੇ ਲਈ $60 million ਦਾ ਨਿਵੇਸ਼ ਕੀਤਾ ਜਾਏਗਾ। ਬੇਲੋੜਾ ਖਰਚਾ ਨਹੀਂ ਹੈ, ਪਰ ਬੇਲੋੜੇ ਖਰਚੇ ਤਾਂ ਹੋਰ ਬਥੇਰੇ ਨੇ, ਇਸ ਖਰਚੇ ਦੀ ਲੋੜ ਵੀ ਹੈ। ਫੰਡਿੰਗ ਦੀ ਗੱਲ ਪਹਿਲਾਂ ਵੀ ਕਈ ਵਾਰ ਕੀਤੀ ਗਈ ਹੈ, 2029-30 ਤੱਕ ਬੇਘਰੇ ਨੌਜਵਾਨਾਂ ਦੀ ਗਿਣਤੀ ਹੋਰ ਵਧੇਗੀ। ਸਰਕਾਰ ਉਹਨਾਂ ਨੂੰ ਲਿਆ ਕੇ ਘਰਾਂ ਦੇ ਵਿੱਚ ਸ਼ਿਫਟ ਕਰਨਾ ਚਾਹੁੰਦੀ ਔਰ ਇਸ ਖਾਤਰ ਹੀ ਇਹ ਰਕਮ ਜਿਹੜੀ ਆ ਅਲੱਗ ਤੋਂ ਰੱਖੀ ਗਈ ਹੈ। ਉਂਝ ਲੌਂਗ ਟਰਮ ਇਕਨੋਮਿਕ ਬੈਨੀਫਿਟ ਵੀ ਹੈਗੇ ਨੇ, ਜਿਸ ਦੇ ਵਿੱਚ 1,000 ਨੌਜਵਾਨ ਲੋਕਾਂ ਨੂੰ ਇੱਕ ਬਹੁਤ ਵੱਡੇ ਬਜਟ ਦੇ ਤਹਿਤ ਹਾਊਸਿੰਗ ਸਰਵਿਸਿਜ਼ ਦੇ ਵਿੱਚ ਸ਼ਿਫਟ ਕੀਤਾ ਜਾਣਾ। ਸੋਸ਼ਲ ਸਰਵਿਸਿਜ਼ ਮਿਨਿਸਟਰ ਤਾਨਿਆ ਪਲਬਿਸਿਕ ਨੇ ਕਿਹਾ ਕਿ ਇਨਵੈਸਟਮੈਂਟ ਇਸ ਤਰੀਕੇ ਦੇ ਨਾਲ ਹੈ ਕਿਉਂਕਿ ਇਹ ਜਿਹੜੇ ਨੌਜਵਾਨ ਆਸਟ੍ਰੇਲੀਅਨ ਲੋਕ ਨੇ ਇਹ ਦੇਸ਼ ਦੀ ਨੀਂਹ ਨੇ। ਹਾਲਾਂਕਿ ਦੇਸ਼ ਦੀ ਨੀਂਹ ਜਿਹੜੀ ਇਸ ਵਕਤ ਕਮਜ਼ੋਰ ਹੋਈ ਹੋਈ ਹੈ, ਇਸੇ ਕਰਕੇ ਸਰਕਾਰ ਨੂੰ ਉਸ ਨੀਂਹ ਨੂੰ ਬਚਾਉਣ ਦੇ ਲਈ ਅਲੱਗ ਤੋਂ ਟੈਕਸਪੇਅਰ ਦੀ ਜੇਬ ਦੇ ਕਮਾਏ ਹੋਏ ਪੈਸੇ ਜਿਹੜੇ ਨੇ ਉਹ ਖਰਚਣੇ ਪੈ ਰਹੇ ਨੇ। ਖੈਰ, ਪੈਸੇ ਤਾਂ ਤੁਹਾਡੀ ਜੇਬ ਦੇ ਵਿੱਚੋਂ ਜਾਣਗੇ, ਜਿਵੇਂ ਮਰਜ਼ੀ, ਜਿੱਥੇ ਮਰਜ਼ੀ, ਜੋ ਮਰਜ਼ੀ ਹੋ ਰਿਹਾ ਹੋਵੇ। ਦੁਨੀਆ ਭਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ। ਮੱਧ ਪੂਰਬ ਦੀ ਜੰਗ ਦਾ ਪਹਿਲਾਂ ਵੀ ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਕਿ ਆਸਟ੍ਰੇਲੀਅਨ ਲੋਕਾਂ ਨੂੰ, ਮਾਸੂਮ ਆਸਟ੍ਰੇਲੀਅਨ ਲੋਕਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਕਿਵੇਂ ਨਾ ਕਿਵੇਂ ਸਰਕਾਰਾਂ ਹੋ ਗਈਆਂ, ਵੱਡੇ ਅਦਾਰੇ ਹੋ ਗਏ, ਤੁਹਾਡੇ ਕੋਲੋਂ ਹੀ, ਤੁਹਾਡੀ ਜੇਬ ਦੇ ਵਿੱਚੋਂ ਹੀ ਇਹ ਪੈਸੇ ਵਸੂਲਣਗੇ। ਹੁਣ ਆਸਟ੍ਰੇਲੀਆ ਪੋਸਟ ਦੀ ਉਹ ਲੈ ਲਵੋ, ਆਸਟ੍ਰੇਲੀਆ ਪੋਸਟ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਪੋਸਟੀ ਜਿਹੜੇ ਘਰੋਂ ਘਰੀ ਜਾ ਕੇ ਚਿੱਠੀਆਂ ਪਾਉਂਦੇ ਨੇ, ਉਹ ਵੀ ਕੋਈ ਪਾਣੀ ਦੇ ਉੱਤੇ ਤਾਂ ਆਪਣੇ ਸਕੂਟਰ ਚਲਾ ਨਹੀਂ ਰਹੇ, ਉਹਨਾਂ ਨੂੰ ਵੀ ਫਿਊਲ ਦੀ ਲੋੜ ਪੈਂਦੀ ਹੈ, ਹੋਰ ਤਾਂ ਹੋਰ ਟਰਾਂਸਪੋਰਟੇਸ਼ਨ ਪੋਸਟਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣਾ, ਔਰ ਬਹੁਤ ਸਾਰੇ ਸਪਲਾਈ ਚੇਨ ਦੇ ਵਿੱਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਫਿਊਲ ਕ੍ਰਾਈਸਿਸ ਦੇ ਚੱਲਦਿਆਂ ਹੋਇਆਂ ਉਹਨਾਂ ਦੇ ਖਰਚੇ ਵੱਧ ਰਹੇ ਨੇ। ਸੋ ਹੁਣ 1 ਜੂਨ ਤੋਂ ਡੋਮੈਸਟਿਕ ਪਾਰਸਲ 'ਤੇ ਸਰਚਾਰਜ ਵੀ ਵਧਣਗੇ। ਦੱਸ ਦਈਏ ਕਿ ਜਿੰਨੇ ਵੀ ਬਿਜ਼ਨਸ ਕਸਟਮਰ ਨੇ ਉਹਨਾਂ ਦੇ ਉੱਤੇ ਇਸਦਾ ਸਿੱਧਾ ਪ੍ਰਭਾਵ ਪਏਗਾ। ਬਿਜ਼ਨਸ ਕਸਟਮਰ ਆਮ ਤੌਰ ਦੇ ਉੱਤੇ ਪਾਰਸਲਸ ਦੀ ਵਰਤੋਂ ਕਰਦੇ ਨੇ, 30,000 ਤੋਂ ਲੈ ਕੇ 50,000 ਦੇ ਆਸ ਪਾਸ ਬਿਜ਼ਨਸ ਕਸਟਮਰ ਨੇ, ਜਿਨ੍ਹਾਂ ਨੂੰ ਇਹ ਪਹਿਲਾਂ 12% ਦੇਣਾ ਪੈਂਦਾ ਸੀ ਡੋਮੈਸਟਿਕ ਪਾਰਸਲ ਸਰਚਾਰਜ ਦਾ, ਹੁਣ 19.5% ਦੇਣਾ ਪਏਗਾ। ਅਤੇ ਜੇ ਐਕਸਪ੍ਰੈਸ ਸਰਵਿਸ ਹੈ ਫਿਰ ਤਾਂ ਮੰਨ ਕੇ ਚੱਲੋ ਕਿ ਇਹਦੇ 'ਚ 10% ਹੋਰ, 30% ਤੁਹਾਨੂੰ ਦੇਣਾ ਪੈ ਸਕਦਾ ਹੈ ਉਸ ਪੋਸਟ ਦੀ ਤਰਫ ਤੋਂ। ਇਸ ਸਾਰੇ ਨੂੰ ਫਿਊਲ ਸ਼ੋਰਟੇਜ ਜ਼ਿੰਮੇਦਾਰ ਦੱਸ ਕੇ ਉਸਦੇ ਸਿਰ ਸਾਰਾ ਠੀਕਰਾ ਫੋੜਿਆ ਗਿਆ। ਦੱਸਿਆ ਗਿਆ ਕਿ ਪਹਿਲਾਂ ਹੀ ਬੜਾ ਮਹਿੰਗਾ ਹੋ ਚੁੱਕਿਆ ਕੰਮ, ਆਸਟ੍ਰੇਲੀਆ ਪੋਸਟ ਹੋਰ ਖਰਚੇ ਨਹੀਂ ਚੱਲ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਇਹ ਵੀ ਕਿਹਾ ਸੀ ਕਿ ਇਹ ਘਾਟੇ ਦੇ ਵਿੱਚੋਂ ਚੱਲ ਰਹੇ ਨੇ। ਖੈਰ, ਘਾਟੇ ਵਾਧੇ ਤੁਹਾਡੇ ਤੋਂ ਹੀ ਪੂਰੇ ਹੋਣਗੇ। ਸਰਕਾਰ ਦੇ ਬੇਲੋੜੇ ਖਰਚੇ ਕਿਵੇਂ ਕਈ ਵਾਰ ਬੇਲੋੜੇ ਜਾਪਦੇ ਨੇ, ਬੜੀ ਵਾਰ ਉਦਾਹਰਣਾਂ ਦੇ ਦਿੱਤੀਆਂ ਨੇ, ਬੜੀ ਵਾਰ ਤੁਹਾਨੂੰ ਇਹ ਖਬਰਾਂ ਸੁਣਾ ਵੀ ਦਿੱਤੀਆਂ ਨੇ, ਚਾਹੇ ਉਹ ਬਿਗ ਫੈਟ ਕੈਟਸ ਯਾਨੀ ਕਿ ਵੱਡੇ ਬਿਊਰੋਕਰੇਟਸ ਨੂੰ ਦਿੱਤੀਆਂ ਜਾਂਦੀਆਂ ਬੇਲੋੜੀਆਂ ਤਨਖਾਹਾਂ ਹੋਣ, ਚਾਹੇ ਇਨਫਰਾਸਟ੍ਰਕਚਰ ਦੇ ਇਹੋ ਜਿਹੇ ਪ੍ਰੋਜੈਕਟ ਜਿਨ੍ਹਾਂ ਦਾ ਕੋਈ ਥਾਂ ਪਤਾ, ਕੋਈ ਟਿਕਾਣਾ ਨਹੀਂ, ਜਾਂ ਉਹਨਾਂ ਉਹਨਾਂ ਤੋਂ ਫਾਇਦਾ ਨਹੀਂ ਹੁੰਦਾ ਜਿੰਨਾ ਉਹਦੇ ਲੌਂਗ ਟਰਮ 'ਚ ਨੁਕਸਾਨ ਹੁੰਦੇ ਨੇ। ਹੁਣ ਨਿਊ ਸਾਊਥ ਵੇਲਸ ਪੁਲਿਸ ਜਿਸ ਤਰੀਕੇ ਦੇ ਨਾਲ ਆਪਣੇ ਰਿਕਾਰਡ ਰੱਖਦੀ ਹੈ, ਕ੍ਰਾਈਮ ਨੂੰ ਲੈ ਕੇ ਕੇਸਾਂ ਨੂੰ ਟਰੈਕ ਕਰਦੀ ਹੈ, ਇਨਵੈਸਟੀਗੇਸ਼ਨਸ ਨੂੰ ਮੈਨੇਜ ਕਰਦੀ ਹੈ, ਉਹ ਸਾਰਾ ਕੁਛ ਇੱਕ ਟੈਕਨੀਕਲ, ਜ਼ਾਹਰ ਜਿਹੀ ਗੱਲ ਹੈ ਕਿ ਸੋਫਟਵੇਅਰ ਦੇ ਜ਼ਰੀਏ

ਰੇਡੀਏਸ਼ਨ ਦਿੱਤੀ ਜਾਣੀ ਸੀ। $500 million ਤੋਂ ਉੱਪਰ ਦਾ ਬਜਟ ਇਸ ਦੇ ਉੱਤੇ ਖਰਚ ਦਿੱਤਾ ਗਿਆ। ਹੁਣ ਤੁਹਾਨੂੰ ਲੱਗਦਾ ਹੋਏਗਾ ਕਿ NSW ਪੁਲਿਸ ਦੇ ਕੋਲ ਬੜਾ ਵਧੀਆ ਟੈਕਨੀਕਲ ਸਿਸਟਮ ਹੈ, ਬੜੀ ਵਧੀਆ ਕੋਪਸ COPS ਕਹਿ ਦਿੰਦੇ ਹਾਂ ਉਹਨੂੰ, ਕੰਪਿਊਟਰਾਈਜ਼ਡ ਆਪਰੇਸ਼ਨਲ ਪੁਲਿਸਿੰਗ ਸਿਸਟਮ ਹੈ, ਬੜੇ ਵਧੀਆ ਕੋਪਸ ਜਿਹੜੇ ਨੇ ਉਹਦੇ ਉੱਤੇ ਹੀ ਸਾਰੇ ਥਾਣੇ ਜਿਹੜੇ ਨੇ ਨਿਰਭਰ ਕਰਦੇ ਨੇ, ਔਰ ਬੜੀ ਵਧੀਆ IT ਅਪਗ੍ਰੇਡੇਸ਼ਨ ਹੋ ਚੁੱਕੀ ਹੈ। ਤੁਹਾਡੀ ਗਲਤ ਫਹਿਮੀ ਹੈ। ਡੇਲੀ ਟੈਲੀਗ੍ਰਾਫ ਅਖਬਾਰ ਇਹ ਕਹਿੰਦਾ ਹੈ ਕਿ ਇੰਨਾ ਪੈਸਾ ਖਰਚਣ ਤੋਂ ਬਾਅਦ ਵੀ ਇਹ ਜਿਹੜੇ ਸੋਫਟਵੇਅਰ ਹੋਏ ਨੇ ਇਹ ਕੋਈ ਬਹੁਤੇ ਵਧੀਆ ਅਪਡੇਟ ਨਹੀਂ ਹੋਏ। ਪਿਛਲੀ ਵਾਰ ਜਿੰਨਾ ਵੀ ਇਹ ਪ੍ਰੋਜੈਕਟ ਜਿੰਨਾ ਵੀ ਅਪਡੇਟ ਕੀਤਾ ਗਿਆ ਸੀ ਉਹਦੇ ਕ੍ਰਿਟੀਕਲ ਕੰਪੋਨੈਂਟ ਹਾਲੇ ਵੀ ਜਿਹੜੇ ਨੇ ਉਹ ਜਵਾਬ ਨਹੀਂ ਦੇ ਪਾ ਰਹੇ। ਇਸ ਦਾ ਮਤਲਬ ਇਹ ਹੈ ਕਿ ਨਿਊ ਸਾਊਥ ਵੇਲਸ ਪੁਲਿਸ ਨੇ ਲੱਖਾਂ ਡਾਲਰ ਖਰਚ ਕੇ ਵੀ ਕੁਝ ਖਾਸ ਹਾਸਲ ਨਹੀਂ ਕੀਤਾ। ਖੈਰ, ਇਸ ਦੀ ਜਵਾਬਦੇਹੀਆਂ ਤਾਂ ਆਉਣ ਵਾਲੇ ਦਿਨਾਂ 'ਚ ਪੁਲਿਸ ਮਹਿਕਮਾ ਜਿਹੜਾ ਉਹ ਦੇ ਦੇਵੇਗਾ। ਔਖੇ ਹੋਏ ਪਏ ਹੋ ਕਿ ਇੰਨੀ ਮਹਿੰਗਾਈ, ਇੰਨਾ ਕੁਛ, ਅਤੇ ਕੰਮ ਧੰਦਾ, ਚਲੋ ਕੰਮ ਧੰਦੇ 'ਤੇ ਵੀ ਤੁਹਾਨੂੰ ਲਗਾ ਦਿੰਦੇ ਹਾਂ। ਐਮਾਜ਼ਨ ਆਸਟ੍ਰੇਲੀਆ ਨੇ ਐਲਾਨ ਕੀਤਾ ਕਿ ਉਹ 850 ਦੇ ਕਰੀਬ ਸੀਜ਼ਨਲ ਵਰਕਰਸ ਜਿਹੜੇ ਨੇ, ਕਿਉਂਕਿ ਜੁਲਾਈ ਮਹੀਨੇ 'ਚ ਆਮ ਤੌਰ ਦੇ ਉੱਤੇ ਜਿਹੜੀਆਂ ਈਅਰ ਐਂਡ ਸੇਲਾਂ ਹੁੰਦੀਆਂ ਨੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਦੇ ਉੱਤੇ ਸੇਲਾਂ ਹੁੰਦੀਆਂ ਨੇ, ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪ੍ਰਾਈਮ ਡੇ ਕਿਹਾ ਜਾਂਦਾ ਇਹਨੂੰ। ਸੋ ਐਮਾਜ਼ਨ ਦੀ ਤਰਫ ਤੋਂ ਹੁਣ ਇਹਨਾਂ ਸੇਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਿਕਿੰਗ, ਪੈਕਿੰਗ, ਸ਼ਿਪਿੰਗ ਆਰਡਰਸ ਜਿਹੜੇ ਨੇ ਹੋਰ ਬੜੇ ਸਾਰੇ ਕੰਮ ਨੇ। ਸੋ ਐਮਾਜ਼ਨ ਤੱਕ ਕੋਂਟੈਕਟ ਕਰੋ ਭਾਈ। ਸਿਡਨੀ, ਮੈਲਬਰਨ, ਪਰਥ, ਬ੍ਰਿਸਬਨ, ਐਡੀਲੇਡ, ਜਿੰਨੇ ਵੀ ਇਹਨਾਂ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸਟੋਰ ਨੇ, ਉੱਥੇ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਲੋੜਾਂ ਦੇ ਮੁਤਾਬਕ ਹਾਇਰਿੰਗ ਕੀਤੀ ਜਾ ਰਹੀ ਹੈ। ਮੋਟੇ ਤੌਰ 'ਤੇ ਦੱਸਦੇ ਚੱਲੀਏ ਕਿ ਸਿਡਨੀ ਦੇ ਵਿੱਚ ਐਮਾਜ਼ਨ ਨੇ 450 ਦੇ ਕਰੀਬ ਲੋਕ ਹਾਇਰ ਕਰਨੇ ਨੇ। ਇਹਨਾਂ ਦੀਆਂ ਅਲੱਗ ਅਲੱਗ ਲੋਕੇਸ਼ਨਸ ਨੇ ਐਮਾਜ਼ਨ ਦੀ, ਕੈਂਪਸ ਕ੍ਰੀਕ, ਹੌਰਸਲੀ ਪਾਰਕ, ਚਲੋਰਾ, ਈਸਟਰਨ ਕ੍ਰੀਕ, ਵੈਸਟ ਗੋਸਫੋਰਡ ਅਤੇ ਬੈਲਾਵਿਸਟਾ। ਇੱਦਾਂ ਹੀ ਬ੍ਰਿਸਬੇਨ ਦੇ ਵਿੱਚ ਵੀ, ਬ੍ਰਿਸਬੇਨ 'ਚ ਹਾਲਾਂਕਿ 450 ਨਹੀਂ ਪਰ 90 ਕੁ ਲੋਕ ਤਾਂ ਇੱਥੇ ਵੀ ਹਾਇਰ ਹੋਣੇ ਨੇ। ਔਰ ਬ੍ਰਿਸਬੇਨ ਦੇ ਵਿੱਚ ਜਿਹੜਾ ਲਿਟਨ ਅਤੇ ਪਿੰਕੈਂਬਾ ਦੀ ਸਾਈਟਸ ਨੇ, ਇੱਥੇ ਇਹ ਹਾਇਰਿੰਗ ਚੱਲ ਰਹੀ ਹੈ। ਮੈਲਬਰਨ ਦੇ ਵਿੱਚ ਐਮਾਜ਼ਨ 160 to 200 ਦੇ ਕਰੀਬ ਲੋਕ ਹਾਇਰ ਕਰੇਗੀ। ਐਵਲਨ ਦੀ ਫੈਸਿਲਿਟੀ ਡੈਨੀਨੋਂਗ ਸਾਊਥ, ਰੈਵਨ ਹਾਲ ਅਤੇ ਮਲਗਰੇਵ ਦੇ ਵਿੱਚ ਜਾ ਕੇ ਪਤਾ ਕਰੋ ਡਿਲੀਵਰੀ ਸਟੇਸ਼ਨਸ ਅਤੇ ਫੁਲਫਿਲਮੈਂਟ ਸੈਂਟਰਸ ਦੇ ਵਿੱਚ ਕਿਹੜੀਆਂ ਕਿਹੜੀਆਂ ਨੌਕਰੀਆਂ ਦੀ ਲੋੜ ਹੈ। ਪਰਥ ਦੇ ਵਿੱਚ ਵੀ 150 ਦੇ ਕਰੀਬ ਹਾਇਰਿੰਗ ਕੀਤੀ ਜਾਣੀ ਹੈ। ਇਹਨਾਂ ਦੇ ਸਟੇਸ਼ਨਸ ਜਿਹੜੀ ਜਾਂਡਾਕੋਟ ਅਤੇ ਕਿਊਡੇਲ ਦੀ ਜਿਹੜੀ ਲੋਕੇਸ਼ਨਸ ਨੇ। ਐਡੀਲੇਡ ਦੇ ਵਿੱਚ ਐਮਾਜ਼ਨ 20-22 ਲੋਕਾਂ ਨੂੰ ਹਾਇਰ ਕਰਨ ਜਾ ਰਹੀ ਹੈ। ਕਵਾਨ, ਫਸਟ ਕਮ ਫਸਟ ਸਰਵ, ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਆਮ ਤੌਰ ਦੇ ਉੱਤੇ ਆਖਰੀ ਖਬਰ ਦੀ ਸਾਂਝ ਪਾਉਣ ਲੱਗਿਆ ਹੁਣ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਦੱਖਣਪੰਥੀ ਮੀਡੀਆ ਤੁਸੀਂ ਫਰੋਲ ਕੇ ਦੇਖ ਲਵੋ, ਖਬਰਾਂ ਇਹ ਲੱਗਦੀਆਂ ਨੇ ਕਿ ਯਹੂਦੀ ਭਾਈਚਾਰੇ ਤੱਕ ਖਤਰਾ, ਉਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ। ਪਰ ਇਸਲਾਮੋਫੋਬੀਆ ਦੀਆਂ ਖਬਰਾਂ ਅਕਸਰ ਦੱਬ ਲੀਆਂ ਜਾਂਦੀਆਂ ਨੇ। ਜਾਣ ਤੋਂ ਪਹਿਲਾਂ ਆਖਰੀ ਖਬਰ ਤੁਹਾਨੂੰ ਦੱਸਦੇ ਚੱਲੀਏ। ਬ੍ਰਿਸਬੇਨ ਦੇ ਇੱਕ ਮਸਜਿਦ ਤਕਵਾ ਦੱਸਿਆ ਜਾ ਰਿਹਾ, ਜਿੱਥੇ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਇੱਥੇ ਹਮਲੇ ਕੀਤੇ ਜਾਣਗੇ। ਹਾਲਾਂਕਿ 33 ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਦੋਸ਼ ਵੀ ਆਇਦ ਕੀਤੇ ਗਏ ਨੇ, ਪਰ ਮੁਸਲਿਮ ਭਾਈਚਾਰਾ ਇਸ ਤੋਂ ਦਹਿਸ਼ਤ ਦੇ ਵਿੱਚ ਹੈ। ਉਂਝ ਵੀ ਜਿਹੜੀ ਕ੍ਰਾਈਸਟ ਦੀ ਘਟਨਾ ਉਹ ਲੈ ਦੇ ਕੇ ਬਾਰ ਬਾਰ ਮੁਸਲਿਮ ਭਾਈਚਾਰੇ ਨੂੰ ਆਸਟ੍ਰੇਲੀਆ 'ਚ ਦਹਿਸ਼ਤ 'ਚ ਪਾ ਦਿੰਦੀ ਹੈ, ਉਹ ਵੱਖਰੀ ਗੱਲ ਹੈ ਕਿ ਇਸ ਦੀਆਂ ਕਿੰਨੀਆਂ ਕੁ ਖਬਰਾਂ ਲੱਗਦੀਆਂ ਨੇ, ਸੁਣਦੀਆਂ, ਪ੍ਰਕਾਸ਼ਿਤ ਹੁੰਦੀਆਂ, ਪ੍ਰਸਾਰਿਤ ਹੁੰਦੀਆਂ। ਹਾਲਾਂਕਿ ਤਾਜ਼ਾ ਹਮਲਾ ਜਿਹੜਾ ਬੋਲਿਆ ਗਿਆ ਉਹ ਵਰਬਲ ਅਟੈਕ ਸੀ, ਉਸ ਦੇ ਵਿੱਚ ਫਿਜ਼ੀਕਲ ਅਟੈਕ ਨਹੀਂ ਹੋਇਆ। ਸੋ ਕਿਸੇ ਦੇ ਕੋਈ ਜ਼ਖਮੀ ਹੋਣ ਦੀ ਖਬਰ ਹਾਸਲ ਨਹੀਂ ਹੋਈ। ਮੌਕੇ 'ਤੇ ਹੀ ਪੁਲਿਸ ਵੀ ਪਹੁੰਚ ਗਈ। ਮਿਚਲਟਨ ਦਾ ਰਹਿਣ ਵਾਲਾ ਇਹ 33 ਸ਼ਖਸ ਜਿਸਨੂੰ ਗ੍ਰਿਫਤਾਰ ਕਰਕੇ ਉਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ। ਕੁਝ ਇਹੋ ਜਿਹੇ ਸ਼ਬਦਾਵਲੀ ਵੀ ਵਰਤੀ ਗਈ ਹੈ, ਕਾਲੇ ਰੰਗ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ ਨਾ ਕੰਧਾਂ ਦੇ ਉੱਤੇ, ਜਿਸ ਦਾ ਜ਼ਿਕਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਖਬਰਾਂ ਦੇ ਵਿੱਚ ਤਾਂ ਅਸੀਂ ਕਰਨਾ ਬਿਲਕੁਲ ਮੁਨਾਸਬ ਨਹੀਂ ਸਮਝਦੇ। ਇਸਲਾਮ ਭਾਈਚਾਰੇ ਦੇ ਖਿਲਾਫ਼ ਇਸ ਕਿਸਮ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ, ਇੱਕ ਨਾਜ਼ੀ ਸਿੰਬਲ ਵੀ ਉਕੇਰਿਆ ਗਿਆ। ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ ਦੀ ਤਰਫ ਤੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। IPL ਦੀਆਂ ਖਬਰਾਂ, ਖੈਰ ਉਹ ਮੈਲਬਰਨ ਸਟੂਡੀਓ ਤੋਂ ਤੁਸੀਂ ਹੁਣ ਸੁਣੋ। ਰਣਜੋਤ ਜੀ ਦੇ ਵੱਲ ਚੱਲਦੇ ਹਾਂ, ਵਾਪਸ ਮੈਲਬਰਨ ਸਟੂਡੀਓ 'ਤੇ ਬਾਕੀ ਦੀਆਂ ਅਪਡੇਟਸ ਜਾਣਦੇ ਹਾਂ। ਜੀ ਰਣਜੋਤ ਜੀ।

0: ਜੀ ਧੰਨਵਾਦ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ IPL ਵੱਲ ਵਧਣ ਤੋਂ ਪਹਿਲਾਂ ਤਾਂ ਕੱਲ੍ਹ ਦੇ ਦਿਨ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਮੈਲਬਨ ਦੇ ਵਿੱਚ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇੱਕ ਵਿਦਿਆਰਥੀ ਜਿਹੜਾ ਕਿ ਪਲੇਟਫਾਰਮ ਨੰਬਰ 6 ਦੇ ਉੱਤੇ ਟ੍ਰੇਨ ਦੇ ਹੇਠਾਂ ਧੱਸ ਕੇ ਕਾਫੀ ਲੰਮਾ ਰਸਤਾ ਜਿਹੜਾ ਘਸੀਟਦਾ ਗਿਆ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇਹ ਹਾਦਸਾ ਜਿਹੜਾ ਕੱਲ੍ਹ ਦੇ ਦਿਨ ਵਾਪਰਿਆ ਸੀ। 7ਵੀਂ ਜਮਾਤ ਦਾ ਇਹ ਵਿਦਿਆਰਥੀ ਹੀ ਹੁਣ ਤੱਕ ਦੀਆਂ ਜਾਣਕਾਰੀਆਂ ਇਹ ਕਹਿੰਦੀਆਂ ਨੇ ਕਿ ਕਾਫੀ ਗੰਭੀਰ ਰੂਪ ਦੇ ਵਿੱਚ ਇਹ ਜ਼ਖਮੀ ਹੋਇਆ। ਇਸ ਟਾਈਮ ਦੇ ਉੱਤੇ ਰੋਇਲ ਮੈਲਬਨ ਹੋਸਪਿਟਲ ਦੇ ਵਿੱਚ ਜਿਹੜੇ ਇਲਾਜ ਆ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਕੁਛ ਇਸ ਤਰ੍ਹਾਂ ਵਾਪਰੀ ਕਿ ਕੱਲ੍ਹ ਦੇ ਦਿਨ ਸ਼ਾਮ ਨੂੰ ਲਗਭਗ 3:50 ਦੇ ਉੱਤੇ ਜਦੋਂ ਛੁੱਟੀ ਹੋਈ ਸਕੂਲ ਦੇ ਵਿੱਚ ਤਾਂ ਇਹ ਟ੍ਰੇਨ ਫੜਨ ਦੇ ਲਈ ਉਸ ਪਲੇਟਫਾਰਮ ਦੇ ਉੱਤੇ ਖੜ੍ਹਾ ਸੀ। ਪਲੇਟਫਾਰਮ ਨੰਬਰ 6 ਦੇ ਉੱਤੇ ਜਦੋਂ ਇਹਦਾ ਫੋਨ ਪਲੇਟਫਾਰਮ ਦੇ ਉੱਤੇ ਡਿੱਗਾ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰਾ ਹਾਦਸਾ ਇਸ ਵਿਦਿਆਰਥੀ ਦੇ ਨਾਲ ਵਾਪਰਿਆ। ਮੈਲਬਨ ਦਾ ਕਾਫੀ ਪੁਰਾਣਾ ਇਹ ਇੱਕ ਕੈਥੋਲਿਕ ਸਕੂਲ ਹੈ, ਸੇਂਟ ਅਲੋਸੀਅਸ ਕਾਲਜ। ਸੋ ਉੱਥੋਂ ਇਹ ਘਰ ਪਰਤ ਰਿਹਾ ਸੀ। ਸੋ ਰਿਪੋਰਟਾਂ ਦੇ ਮੁਤਾਬਿਕ ਬੱਚਾ ਜਦੋਂ ਫੋਨ ਚੁੱਕਣ ਦੇ ਲਈ ਹੇਠਾਂ ਉਤਰਿਆ ਪਟੜੀ ਦੇ ਉੱਤੇ ਅਤੇ ਉਹਦੇ ਦਰਮਿਆਨ ਟ੍ਰੇਨ ਆ ਜਾਂਦੀ ਹੈ ਅਤੇ ਫਿਰ ਕਈ ਮੀਟਰ ਤੱਕ ਟ੍ਰੇਨ ਜਿਹੜੀ ਇਹਨੂੰ ਘਸੀਟਦਿਆਂ ਲੈ ਕੇ ਗਈ ਹੈ। ਉਸ ਤੋਂ ਬਾਅਦ ਰੈਸਕਿਊ ਓਪਰੇਸ਼ਨ ਚੱਲਿਆ ਜਿਹਦੇ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਲਈ ਫਾਇਰ ਰੈਸਕਿਊ ਵਿਕਟੋਰੀਆ ਦੇ ਕਰਮਚਾਰੀਆਂ ਦੇ ਵੱਲੋਂ ਹਾਈਡ੍ਰੋਲਿਕ ਜੈਕ ਲਾ ਕੇ ਪਹਿਲਾਂ ਟ੍ਰੇਨ ਨੂੰ ਉੱਪਰ ਚੱਕਿਆ ਗਿਆ ਅਤੇ ਫਿਰ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਵਾ। ਇਸ ਪੂਰੇ ਓਪਰੇਸ਼ਨ ਨੂੰ 1 ਘੰਟਾ ਲੱਗਣ ਦੇ ਕਰਕੇ ਜਿਹੜੀਆਂ ਕਈ ਟ੍ਰੇਨ ਲਾਈਨ ਸੀ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਰਹੀਆਂ। ਖਾਸ ਤੌਰ ਦੇ ਉੱਤੇ ਕ੍ਰਿਗਬਨ ਲਾਈਨ ਦੀਆਂ ਸੇਵਾਵਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵੈਰਬੀ ਅਤੇ ਵਿਲੀਅਮ ਸਟੋਨ ਲਾਈਨਾਂ ਦੇ ਉੱਤੇ ਕਾਫੀ ਜ਼ਿਆਦਾ ਦੇਰੀ ਵੀ ਇਸ ਵਜ੍ਹਾ ਦੇ ਕਰਕੇ ਹੋਈ ਹੈ। ਫਿਲਹਾਲ ਸਕੂਲ ਦੇ ਵੱਲੋਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਇਹ ਖੌਫਨਾਕ ਮੰਜ਼ਰ ਵੇਖ ਕੇ ਹੋਰ ਵੀ ਕਈ ਉੱਥੇ ਪਲੇਟਫਾਰਮ ਦੇ ਉੱਤੇ ਮੌਜੂਦ ਵਿਦਿਆਰਥੀ ਜਿਹੜੇ ਕਿ ਹਾਲੇ ਤੱਕ ਉਸ 'ਚੋਂ ਬਾਹਰ ਨਹੀਂ ਆ ਸਕੇ, ਸੋ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਮੈਂਟਲ ਹੈਲਥ ਸਪੋਰਟ ਜਿਹੜੀ ਆ ਮੁਹੱਈਆ ਕਰਵਾਈ ਜਾ ਰਹੀ ਹੈ। ਅਤੇ ਨਾਲ ਦੀ ਨਾਲ ਹੁਣ ਇਹ ਵੀ ਚੀਜ਼ ਬਾਕੀ ਮਾਪਿਆਂ ਦੇ ਲਈ ਵੀ ਸਮਝ ਲੈਣੀ ਜ਼ਰੂਰੀ ਆ ਕਿ ਘਰੋ ਘਰੀ ਆਪਾਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸੀਏ ਕਿ ਕਿਹੜੇ ਤਰੀਕੇ ਦੇ ਨਾਲ ਵਿਚਰਨਾ। ਟ੍ਰੇਨ ਪਲੇਟਫਾਰਮ ਦੇ ਉੱਤੇ ਕਿਸੇ ਵੀ ਵੇਲੇ ਆ ਸਕਦੀ ਹੈ, ਸੋ ਪਹਿਲੀ ਗੱਲ ਤਾਂ ਪਲੇਟਫਾਰਮ ਤੋਂ ਥੋੜ੍ਹਾ ਜਿਹਾ ਹਟਵਾਂ ਜਿੱਥੇ ਮਾਰਕ ਕੀਤੇ ਹੁੰਦੇ ਨੇ ਏਰੀਆ ਉੱਥੋਂ ਹਟਵਾਂ ਹੋ ਕੇ ਖੜ੍ਹਨ ਪਲੇਟਫਾਰਮ ਦੇ ਉੱਤੇ। ਇੱਦਾਂ ਦੀਆਂ ਸ਼ਤਾਨੀਆਂ ਨਾ ਕਰਨ ਜਿਨ੍ਹਾਂ ਦੇ ਨਾਲ ਕੋਈ ਸਮੱਸਿਆ ਹੋ ਸਕਦੀ ਹੋਵੇ, ਅਤੇ ਜੇਕਰ ਕੋਈ ਚੀਜ਼ ਉਹਨਾਂ ਦੀ ਡਿੱਗ ਵੀ ਪਈ ਆ ਹੇਠਾਂ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਇਸ ਤਰੀਕੇ ਦੇ ਨਾਲ ਨਾ ਕੀਤੀ ਜਾਵੇ। ਇਸ ਕਰਕੇ ਵੀ ਇਹ ਖਬਰ ਕਾਫੀ ਜ਼ਿਆਦਾ ਜ਼ਰੂਰੀ ਬਣਦੀ ਹੈ। ਸੋ ਕੱਲ੍ਹ ਦੇ ਦਿਨ ਸਦਰਨ ਕ੍ਰੋਸ ਸਟੇਸ਼ਨ ਦੇ ਉੱਤੇ ਵੀ ਮੁਸਾਫਰਾਂ ਦੀ ਕਾਫੀ ਜ਼ਿਆਦਾ ਭੀੜ ਇਸੇ ਵਜ੍ਹਾ ਦੇ ਕਰਕੇ ਲੱਗੀ ਹੈ। ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹ ਹਾਲੇ ਇੰਨੀ ਕੁ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਇਹ ਹਾਦਸੇ ਦੇ ਅਸਲੀ ਕਾਰਨ ਹਾਲੇ ਤੱਕ ਪਤਾ ਨਹੀਂ ਲਗਾਏ ਜਾ ਸਕੇ, ਸੋ ਜਿੱਦਾਂ ਹੀ ਹੋਰ ਵਧੇਰੇ ਕਾਰਨ ਪਤਾ ਲੱਗਦੇ ਨੇ ਫਿਰ ਜ਼ਰੂਰ ਸਾਂਝੇ ਕੀਤੇ ਜਾਣਗੇ ਮੀਡੀਆ ਕਰਮੀਆਂ ਦੇ ਨਾਲ। ਇੱਧਰ ਬਜਟ ਦੇ ਬਾਰੇ ਗੌਤਮ ਜੀ ਤੁਹਾਡੇ ਨਾਲ ਸਾਂਝ ਪਾ ਹੀ ਚੁੱਕੇ ਨੇ। ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਆ ਮੈਲਬਨ ਦੇ ਡਾਊਨਕਾਸਟਰ ਇਲਾਕੇ ਦੇ ਵਿੱਚ ਵਾਪਰੀ ਹੈ। ਸੋਮਵਾਰ ਸਵੇਰੇ ਕਾਫੀ ਬੇਹੱਦ ਖੌਫਨਾਕ ਇੱਕ ਘਟਨਾ ਵਾਪਰੀ ਆ। ਕੱਲ੍ਹ ਦੇ ਦਿਨ 3 ਵਿਅਕਤੀ ਹਥਿਆਰਾਂ ਦੇ ਨਾਲ ਲੈਸ ਜਿਨ੍ਹਾਂ ਦੇ ਕੋਲ ਮਚੈਟੀਆਂ ਸੀ ਘਰਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਦੇ ਇਸ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ। ਪੁਲਿਸ ਦਾ ਫਿਲਹਾਲ ਇਹ ਕਹਿਣਾ ਹੈ ਕਿ ਇਹ ਗਲਤ ਪਛਾਣ ਦੇ ਨਾਲ ਇਹ ਹਮਲਾ ਹੋਇਆ, ਯਾਨੀ ਕਿ ਉਹ ਹੋਰ ਕਿਸੇ ਦੇ ਘਰ ਜਾਣਾ ਚਾਹੁੰਦੇ ਸੀ ਜਾਂ ਫਿਰ ਇਸੇ ਘਰ ਦੇ ਵਿੱਚ ਪਹਿਲਾਂ ਕੋਈ ਹੋਰ ਰਹਿੰਦਾ ਸੀ ਜਿਹਦੇ ਭੁਲੇਖੇ ਦੇ ਵਿੱਚ ਇਹ ਬੇਕਸੂਰ ਔਰਤ ਨੂੰ ਨਿਸ਼ਾਨਾ ਬਣਾ ਬੈਠੇ ਨੇ। ਸੋ ਫਿਲਹਾਲ ਇਹਦੇ ਉੱਤੇ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਹੈ। ਕੱਲ੍ਹ ਦੇ ਦਿਨ 4:45 ਦੇ ਉੱਤੇ ਡਾਊਨਕਾਸਟਰ ਦੇ ਹਾਰਵੈਸਟ ਕੋਰਟ ਦੇ ਵਿੱਚ ਇਹ ਘਟਨਾ ਵਾਪਰੀ ਸੀ। CCTV ਫੁਟੇਜ ਦੇ ਵਿੱਚ ਇਹ ਵੇਖਿਆ ਗਿਆ ਕਿ 3 ਲੋਕ ਜਿਨ੍ਹਾਂ ਨੇ ਕਿ ਹੁੱਡੀਆਂ ਪਾਈਆਂ ਸੀ, ਦਸਤਾਨੇ ਪਾਏ ਸੀ, ਮਾਸਕ ਪਾ ਕੇ ਮੂੰਹ ਢੱਕਿਆ ਸੀ, ਇਹਨਾਂ ਨੇ ਵੱਡੇ ਵੱਡੇ ਛੁਰੇ ਜਿਨ੍ਹਾਂ ਨੂੰ ਮਚੈਟੀ ਕਿਹਾ ਜਾਂਦਾ ਘਰ ਦੇ ਦਰਵਾਜ਼ੇ ਦੇ ਉੱਤੇ ਮਚੈਟੀਆਂ ਦੇ ਨਾਲ ਕਈ ਵਾਰ ਕੀਤੇ, ਸ਼ੀਸ਼ਾ ਤੋੜਿਆ ਅਤੇ ਘਰ ਦੇ ਵਿੱਚ ਐਂਟਰ ਹੋ ਗਏ। ਉਸ ਤੋਂ ਬਾਅਦ ਘਰ ਦੇ ਵਿੱਚ ਇਕੱਲੀ ਔਰਤ ਜਿਹਨੇ ਕਿ ਸਾਰਾ ਖਤਰਾ ਜਿਹੜਾ ਭਾਂਪਦਿਆਂ ਨੇ ਆਪਣੇ ਆਪ ਨੂੰ ਬੈੱਡਰੂਮ ਦੇ ਵਿੱਚ ਬੰਦ ਕਰ ਲਿਆ, ਦਰਵਾਜ਼ਾ ਜਿਹੜਾ ਵਾ ਉਹ ਅੰਦਰੋਂ ਬੰਦ ਕਰ ਲਿਆ। ਕਹਿੰਦੇ ਨੇ ਕਿ ਬਾਥਰੂਮ ਦੇ ਵਿੱਚ ਬਾਅਦ ਵਿੱਚ ਲੁੱਕ ਗਈ, ਅੰਦਰੋਂ ਕੁੰਡੀ ਇਸ ਔਰਤ ਦੇ ਵੱਲੋਂ ਮਾਰ ਲਈ ਗਈ ਸੀ। ਫਿਲਹਾਲ ਜਿਹੜੀ ਚੰਗੀ ਚੀਜ਼ ਇਹ ਰਹੀ ਕਿ ਉਹਨੇ ਸੂਝਬੂਝ ਦੇ ਨਾਲ ਉਸੇ ਸਮੇਂ ਜਿਹੜਾ ਅਲਾਰਮ ਆ ਉਹ ਵਜਾ ਦਿੱਤਾ ਸੀ। ਸੋ ਇਸ ਅਲਾਰਮ ਦੀ ਆਵਾਜ਼ ਆਉਣ ਦੇ ਕਰਕੇ ਇਹ ਜਿਹੜੇ ਲੋਕ ਸੀ ਇਹ ਬਾਅਦ ਵਿੱਚ ਘਰੋਂ ਫਰਾਰ ਹੋ ਗਏ। ਹੁਣ ਪੁਲਿਸ ਦੀ ਜਾਂਚ ਦਾ ਜਿਹੜਾ ਇੱਕ ਐਂਗਲ ਇਹ ਵੀ ਚੱਲ ਰਿਹਾ ਵਾ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਵਿਕਟੋਰੀਆ ਦੇ ਵਿੱਚ ਲਗਾਤਾਰ ਵਾਪਰ ਰਹੀਆਂ, ਕੀ ਉਹਨਾਂ ਦੇ ਨਾਲ ਕੋਈ ਸੰਬੰਧਤਾ ਨੇ? ਪਿਛਲੇ ਸਮੇਂ ਦੀਆਂ ਜੇ ਆਪਾਂ ਗੱਲ ਕਰੀਏ ਤਾਂ ਵੱਖ ਵੱਖ ਰੈਸਟੋਰੈਂਟਾਂ ਦੇ ਉੱਤੇ, ਕਲੱਬਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਕਿ ਇੱਕ ਨਾਈਟ ਕਲੱਬ ਦੇ ਮਾਲਕ ਦੇ ਉੱਤੇ ਵੀ ਹਮਲਾ ਹੋਇਆ ਇਸੀ ਅਪਵਾ ਕੋਲ ਪੈਂਦੇ ਇਲਾਕੇ ਦੇ ਵਿੱਚ। ਸੋ ਅਜਿਹੇ ਦੇ ਵਿੱਚ ਹੁਣ ਇਹਨਾਂ ਸਾਰਿਆਂ ਨੂੰ ਇਹ ਵੀ ਵੇਖਿਆ ਜਾ ਰਿਹਾ ਕਿ ਕਿਤੇ ਆਪਸ ਦੇ ਵਿੱਚ ਮੇਲ ਤੇ ਨਹੀਂ ਖਾਂਦੀਆਂ। ਸੋ ਇਸੇ ਇਲਾਕੇ ਦੀ ਜੇ ਗੱਲ ਕਰੀਏ ਤੇ ਇੱਥੋਂ ਲਾਗੇ ਪੈਂਦਾ ਜਿਹੜਾ ਟੈਂਪਲ ਸਟੋਰ ਦਾ ਇਲਾਕਾ ਵਾ, ਉੱਥੇ ਵੀ ਇੱਕ ਘਟਨਾ ਵਾਪਰੀ ਸੀ ਜਿੱਥੇ ਕਿ ਨਾਈਟ ਕਲੱਬ ਦੇ ਪ੍ਰਮੋਟਰ ਦੇ ਉੱਤੇ ਹਮਲਾ ਕੀਤਾ ਗਿਆ ਸੀ। ਸੋ ਇਸ ਟਾਈਮ ਦੇ ਉੱਤੇ ਜਿਹੜੀ ਮਹਿਲਾ ਹੈ ਤਾਂ ਬਿਲਕੁਲ ਸੁਰੱਖਿਅਤ ਹੈ, ਪਰ ਫਿਲਹਾਲ ਆਮ ਲੋਕਾਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਇਹ ਸਾਰੀਆਂ ਘਟਨਾਵਾਂ ਬਿਨਾਂ ਕਿਸੇ ਡਰ ਡੁੱਕਰ ਦੇ ਸਰ ਅੰਜਾਮ ਦੇ ਰਹੇ ਨੇ। ਸੋ ਪੁਲਿਸ ਇਸ ਟਾਈਮ ਲੋਕਾਂ ਨੂੰ ਇਹ ਆਸ਼ਵਾਸਨ ਦਵਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਇਹਨਾਂ ਅਪਰਾਧੀਆਂ ਤੱਕ ਪਹੁੰਚ ਕਰ ਲਓਗੇ। ਅੱਜ ਦੇ ਦਿਨ 11:30 ਦੇ ਕਰੀਬ ABS ਦੇ ਵੱਲੋਂ ਕੁਛ ਡਾਟੇ ਸ਼ੇਅਰ ਕੀਤੇ ਜਾਣੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ, ਆਸਟ੍ਰੇਲੀਆ ਦੇ ਵਿੱਚ ਕਿੰਨੇ ਕੁ ਆਉਣ ਵਾਲੇ ਨੇ, ਕਿੰਨੇ ਕੁ ਜਾਣ ਵਾਲੇ ਨੇ, ਓਵਰਸੀਜ਼ ਅਰਾਈਵਲਸ ਅਤੇ ਡਿਪਾਰਚਰ ਦੀ ਗਿਣਤੀ ਜਿਹੜੀ ਆ ਉਹ ਅੱਜ ਦੇ ਦਿਨ ਦੱਸੀ ਜਾਊਗੀ। ਦੱਸ ਦਈਏ ਕਿ ਗਿਣਤੀ ਜਿਹੜੀ ਆ ਮਾਰਚ 2026 ਮਹੀਨੇ ਦੇ ਆਧਾਰਿਤ ਹੋਊਗੀ। ਸੋ ਮਾਰਚ ਤੱਕ ਕਿੰਨੇ ਕੁ ਲੋਕ ਆਏਗੇ, ਸੋ ਕੁੱਲ ਮਿਲਾ ਕੇ ਕਿੰਨੀ ਕੁ ਜਿਹੜੀ ਮੂਵਮੈਂਟ ਰਹੀ ਆ ਇਹ ਡਾਟਾ ਸਾਨੂੰ ਦੱਸੂਗਾ। ਸੋ ਆਸਟ੍ਰੇਲੀਆ ਦੇ ਹੱਦ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਆਉਣਾ ਅਤੇ ਕਿੰਨੇ ਕੁ ਲੋਕਾਂ ਦਾ ਜਾਣਾ, ਇਹਦੇ ਵਿੱਚ ਟੂਰਿਜ਼ਮ ਅਤੇ ਸੈਰ ਸਪਾਟਾ ਵਾਲੇ ਵੀ ਸਾਰੇ ਸ਼ਾਮਿਲ ਹੋਣਗੇ, ਇਹਦੇ ਵਿੱਚ ਸ਼ੋਰਟ ਟਰਮ ਰੈਜੀਡੈਂਟ ਵੀ ਸ਼ਾਮਿਲ ਹੋਣਗੇ, ਅੰਤਰਰਾਸ਼ਟਰੀ ਵਿਦਿਆਰਥੀ ਵੀ ਇਹਦੇ ਵਿੱਚ ਸਾਫ ਸਾਫ ਅੰਕੜਿਆਂ ਦੇ ਵਿੱਚ ਦਿਖਾਈ ਦੇਣਗੇ। ਉੱਥੋਂ ਸਾਨੂੰ ਇਹ ਵੀ ਪਤਾ ਲੱਗੂਗਾ ਕਿ ਕਿੰਨੇ ਕੁ ਵੱਧ ਅਤੇ ਕਿੰਨੇ ਕੁ ਘੱਟ ਲੋਕ ਹੁਣ ਇਸ ਵਾਰੀ ਆਸਟ੍ਰੇਲੀਆ ਦੇ ਵਿੱਚ ਆਏ ਨੇ, ਜੋ ਕਿ ਆਮ ਮਾਰਕੀਟ ਦੇ ਰੁਝਾਨ ਦੇ ਨਾਲ ਵੇਖੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੀ ਗਿਣਤੀ ਆਉਣ ਦੀ ਆਸ ਦੱਸੀ ਜਾ ਰਹੀ ਹੈ। ਕਿੰਨੇ ਲੋਕ ਪਰਮਾਨੈਂਟ ਹੋਏ ਨੇ, ਪਰਮਾਨੈਂਟ ਰੈਜੀਡੈਂਸੀ ਛੱਡ ਕੇ ਕਿੰਨੇ ਕੁ ਜਾਣੇ ਚਲੇ ਗਏ ਨੇ, ਸੋ ਇਸ ਸਾਰੇ ਕੁਛ ਦਾ ਆਰਥਿਕ ਪ੍ਰਭਾਵ ਕੀ ਪਊਗਾ, ਸੋ ਇਹ ਵੀ ਇਸ ਟਾਈਮ ਦੇ ਉੱਤੇ ਧਿਆਨ ਹੈ। ਸੋ ਜਿਹੜੇ ਇਕੋਨੋਮਿਸਟ ਨੇ, ਬਿਜ਼ਨਸਮੈਨ ਨੇ ਜਾਂ ਫਿਰ ਸਰਕਾਰੀ ਏਜੰਸੀਆਂ ਨੇ, ਉਹ ਇਹਨਾਂ ਅੰਕੜਿਆਂ ਦਾ ਕਾਫ਼ੀ ਬਰੀਕੀ ਦੇ ਨਾਲ ਅਧਿਐਨ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰਾ ਕੁਛ ਸਾਨੂੰ ਖਬਰਾਂ ਦੇ ਵਿੱਚ ਵੇਖਣ ਨੂੰ ਮਿਲੂਗਾ। ਸੋ ਇਹਨਾਂ ਦਾ ਦੇਸ਼ ਦੇ ਵਿੱਚ ਆਉਣਾ ਜਾਣਾ, ਰਹਿਣਾ ਪੱਕੇ ਤੌਰ ਦੇ ਉੱਤੇ ਰਹਿਣਾ ਜਾਂ ਫਿਰ ਸ਼ੋਰਟ ਟਰਮ ਰਹਿ ਕੇ ਵਾਪਸ ਚਲੇ ਜਾਣਾ, ਇਹ ਸਾਰੀਆਂ ਚੀਜ਼ਾਂ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਆਸਟ੍ਰੇਲੀਆ ਦੀ ਇਕੋਨਮੀ ਨੂੰ। ਸੋ ਫਿਲਹਾਲ ਅੱਜ ਦੇ ਦਿਨ ਇਹ ਵੈਬਸਾਈਟ ਦੇ ਉੱਤੇ ਜਨਤਕ ਕਰ ਦਿੱਤਾ ਜਾਊਗਾ। ਅਤੇ ਹੁਣ ਵੱਧਦੇ ਹਾਂ ਆਪਾਂ IPL ਵੱਲ। IPL ਦੇ ਵਿੱਚ ਪੰਜਾਬ ਦੀ ਟੀਮ ਲਗਾਤਾਰ ਜਿੱਥੇ ਜਿੱਤ ਰਹੀ, ਹੁਣ ਲਗਾਤਾਰ ਹਾਰ ਦਾ ਮੂੰਹ ਵੇਖ ਰਹੀ ਹੈ। ਸੋ ਇੱਕ ਮੌਕਾ ਸੀ ਪੰਜਾਬ ਦੀ ਟੀਮ ਕਿਉਂਕਿ ਫਿਰ ਦੁਬਾਰਾ ਤੋਂ ਟੌਪ ਦੇ ਉੱਤੇ ਜਾ ਕੇ ਬਹਿ ਸਕਦੀ ਸੀ, ਪੁਆਇੰਟ ਵੱਧ ਸਕਦੀ ਸੀ, ਪਰ ਇੱਦਾਂ ਨਹੀਂ ਹੋਇਆ। ਦਿੱਲੀ ਕੈਪੀਟਲਸ ਅਤੇ ਪੰਜਾਬ ਦੀ ਟੀਮ ਦਾ ਮੈਚ ਸੀ ਕੱਲ੍ਹ ਦੇ ਦਿਨ, ਬੀਤੀ ਰਾਤ। ਇਸ ਮੈਚ ਦੇ ਵਿੱਚ ਦਿੱਲੀ ਨੇ ਇਹ ਮੈਚ 3 ਵਿਕਟਾਂ ਦੇ ਨਾਲ ਜਿੱਤ ਲਿਆ। ਕੁੱਲ ਮਿਲਾ ਕੇ ਪੰਜਾਬ ਦੀ ਕਾਰਗੁਜ਼ਾਰੀ ਇਸ ਵਾਰੀ ਫੇਰ ਕੋ ਬਹੁਤ ਹੀ ਵਧੀਆ ਨਹੀਂ ਰਹੀ, ਚਾਹੇ ਉਹ ਆਪਾਂ ਫੀਲਡਿੰਗ ਦੇ ਪੱਖ ਤੋਂ ਵੇਖ ਲਈਏ, ਚਾਹੇ ਆਪਾਂ ਬੈਟਿੰਗ ਦੇ ਪੱਖ ਤੋਂ ਅਤੇ ਚਾਹੇ ਫਿਰ ਆਪਾਂ ਬੋਲਿੰਗ ਦੇ ਪੱਖ ਤੋਂ ਆਪਾਂ ਵੇਖੀਏ। ਸੋ ਇਹਨਾਂ ਸਾਰਿਆਂ ਹੀ ਖਿੱਤਿਆਂ ਦੇ ਵਿੱਚ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਫੇਲ ਹੋਈ ਹੈ ਅਤੇ ਦਿੱਲੀ ਦੇ ਕੋਲ ਫਿਰ ਆਸਾਂ ਬਚੀਆਂ ਨੇ ਹਾਲੇ ਕਿ ਉਹ ਸ਼ਾਇਦ ਅਗਲੇ ਹਿੱਸੇ ਦੇ ਵਿੱਚ, ਅਗਲੇ ਪੜਾਅ ਦੇ ਵਿੱਚ ਜਾ ਸਕਦੀ ਆ। ਸੋ ਕੁੱਲ ਮਿਲਾ ਕੇ ਜੇ ਲੇਖਾ ਜੋਖਾ ਵੇਖੀਏ ਤਾਂ ਪੰਜਾਬ ਦੀ ਟੀਮ ਨੇ ਹਾਲਾਂਕਿ 210 ਦੌੜਾਂ ਬਣਾ ਲਈਆਂ ਸੀ 5 ਖਿਡਾਰੀ ਗਵਾ ਕੇ, ਪਰ ਮਾਹਰੇ ਵੀ ਕਹਿੰਦੇ ਨੇ ਕਿ ਜੋ ਸਥਿਤੀ ਸੀ ਉਸ ਹਿਸਾਬ ਦੇ ਨਾਲ ਦੌੜਾਂ ਹਾਲੇ ਹੋਰ ਵੀ ਬਣ ਸਕਦੀਆਂ ਸੀ, ਇਸ ਤੋਂ ਵੱਡਾ ਸਕੋਰ ਖੜਾ ਹੋ ਸਕਦਾ ਸੀ। ਪ੍ਰਿਆਂਸ਼ ਆਰੀਆ ਜੀ ਨੇ 33 ਗੇਂਦਾਂ ਦੇ ਵਿੱਚ 56 ਦੌੜਾਂ ਬਣਾਈਆਂ ਅਤੇ 15 ਦੇ ਵਿੱਚ 18 ਪ੍ਰਭ ਸਿਮਰਨ ਸਿੰਘ ਨੇ ਬਣਾਈਆਂ। ਸੋ ਇੱਕ ਤਾਂ ਸ਼ੁਰੂਆਤ ਜਿਹੜੀ ਆ ਆਮ ਰਵਾਇਤ ਦੇ ਮੁਕਾਬਲੇ ਇਹਨਾਂ ਦੀ ਕਾਫ਼ੀ ਜ਼ਿਆਦਾ ਢਿੱਲੀ ਦੱਸੀ ਗਈ। ਉਸ ਤੋਂ ਬਾਅਦ ਸ਼੍ਰੇਯਸ ਅਈਅਰ, ਉਹਨਾਂ ਨੇ ਵੀ ਜਿਹੜਾ 36 ਗੇਂਦਾਂ ਦੇ ਵਿੱਚ 59 ਦੌੜਾਂ ਨਾਬਾਦ ਰਹਿੰਦਿਆਂ ਬਣਾਈਆਂ। ਕੂਪਰ ਕਨੋਲੀ 27 ਦੇ ਵਿੱਚ 38 ਅਤੇ ਉਸ ਤੋਂ ਬਾਅਦ ਫਿਰ ਜਿਹੜੇ ਸ਼ੈਜ ਨੇ, ਸ਼ਿਆਂਸ਼ ਸ਼ੈਜ, ਉਹਨਾਂ ਨੇ 8 ਗੇਂਦਾਂ ਦੇ ਵਿੱਚ 21 ਦੌੜਾਂ ਬਣਾਈਆਂ, ਜਿਹਦੀ ਬਦੌਲਤ ਚਲੋ ਜਾ ਕੇ ਤਾਂ ਇਹ ਵੱਡਾ ਸਕੋਰ ਖੜਾ ਤਾਂ ਜ਼ਰੂਰ ਹੋ ਗਿਆ, ਪਰ ਇਹ ਇੰਨਾ ਵੱਡਾ ਨਹੀਂ ਹੋਇਆ ਦਿੱਲੀ ਕੈਪੀਟਲਸ ਦੇ ਲਈ। ਦਿੱਲੀ ਕੈਪੀਟਲਸ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸ਼ੁਰੂਆਤੀ 4-5 ਜਣੇ ਤਾਂ ਬੜੀ ਛੇਤੀ ਢਹਿ ਢੇਰੀ ਹੋ ਗਏ। ਸੋ 4 ਪਹਿਲੇ ਜਿਹੜੇ ਬੱਲੇਬਾਜ਼ ਸੀ ਉਹ ਕੁਛ ਖਾਸ ਨਹੀਂ ਕਰ ਪਾਏ, ਪਰ ਉਸ ਤੋਂ ਬਾਅਦ ਫਿਰ ਕਪਤਾਨ ਅਕਸਰ ਪਟੇਲ 30 ਗੇਂਦਾਂ ਦੇ ਵਿੱਚ 56 ਦੌੜਾਂ ਅਤੇ ਡੇਵਿਡ ਮਿਲਰ 28 ਦੇ ਵਿੱਚ 51 ਦੌੜਾਂ ਅਤੇ ਫਿਰ ਰਹਿੰਦੀ ਖੁੰਦੀ ਜਿਹੜੀ ਕਸਰ ਆ ਉਹ ਪਿੱਛੇ ਆਏ ਆਸ਼ੂਤੋਸ਼ ਸ਼ਰਮਾ, ਮਾਧਵ ਤਿਵਾਰੀ ਜਿਹਨੂੰ ਕਿ ਇਸ ਮੈਚ ਦੇ ਵਿੱਚ ਮੈਨ ਆਫ ਮੈਚ ਵੀ ਬਾਅਦ ਵਿੱਚ ਦਿੱਤਾ ਗਿਆ ਕਿਉਂਕਿ 2 ਵਿਕਟਾਂ ਵੀ ਲਈਆਂ ਸੀ 8 ਗੇਂਦਾਂ ਦੇ ਵਿੱਚ 18 ਅਤੇ 2 ਗੇਂਦਾਂ ਦੇ ਵਿੱਚ 10 ਦੌੜਾਂ ਜਿਹੜੀਆਂ ਵਾ ਉਹ ਆਕਿਬ ਨਵੀਦਾਰ ਜਿਹੜੇ ਅਫਗਾਨਿਸਤਾਨ ਦੇ ਖਿਡਾਰੀ ਨੇ ਇਹਨਾਂ ਨੇ ਬਣਾ ਕੇ ਅਤੇ ਇਹ ਮੈਚ 19 ਓਵਰ ਦੇ ਵਿੱਚ ਹੀ ਸਰ ਕਰ ਲਿਆ। ਹਾਲਾਂਕਿ 20 ਓਵਰ ਤੱਕ ਇਹ ਮੈਚ ਪਹੁੰਚ ਹੀ ਨਹੀਂ ਸਕਿਆ। ਸੋ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਹਾਰੀ ਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਦੀ ਟੀਮ ਅਗਲੇ ਗੇੜ ਦੇ ਵਿੱਚ ਜਾ ਵੀ ਪਾਊਗੀ ਕਿ ਨਹੀਂ ਜਾ ਪਾਊਗੀ। ਸੋ ਫਿਲਹਾਲ ਜੇ ਆਪਾਂ ਟੋਪ ਦੀਆਂ ਟੀਮਾਂ ਦੀ ਗੱਲ ਕਰੀਏ ਤਾਂ RCB ਨੇ ਇਸ ਟਾਈਮ ਦੇ ਉੱਤੇ 14 ਪੁਆਇੰਟ ਨੇ ਅਤੇ ਹੈਦਰਾਬਾਦ ਦੇ ਵੀ 14 ਨੇ, ਪਰ ਪੁਆਇੰਟ ਟੇਬਲ ਦੇ ਵਿੱਚ RCB ਜਿਹੜੀ ਆ ਉਹ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਟੋਪ ਦੇ ਉੱਤੇ ਬਣੀ ਹੈ। ਉਸ ਤੋਂ ਬਾਅਦ ਫਿਰ ਹੁਣ ਗੁਜਰਾਤ ਟਾਈਟਨ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਦੇ ਕਿ 14 ਹੀ ਅੰਕ ਨੇ। ਇਹਨਾਂ ਸਾਰਿਆਂ ਨੇ 11 ਦੇ ਵਿੱਚੋਂ 7-7 ਮੈਚ ਜਿੱਤੇ ਨੇ ਅਤੇ ਪੰਜਾਬ ਨੇ 11 ਦੇ ਵਿੱਚੋਂ ਹੁਣ 6 ਮੈਚ ਜਿੱਤੇ ਨੇ, 13 ਅੰਕ ਨੇ ਪੰਜਾਬ ਦੇ ਕੋਲ। ਅਤੇ ਉਸ ਤੋਂ ਬਾਅਦ ਫਿਰ ਟੀਮਾਂ ਆ ਜਾਂਦੀਆਂ ਨੇ ਚੇਨਈ ਦੀਆਂ, ਰਾਜਸਥਾਨ ਦੀਆਂ ਅਤੇ ਦਿੱਲੀ ਕੈਪੀਟਲਸ ਦੀਆਂ। ਸੋ ਲਗਭਗ ਆਪਾਂ ਲਾ ਕੇ ਚੱਲੀਏ ਕਿ ਇਹਨਾਂ ਦੇ ਵਿੱਚੋਂ ਹਾਲੇ ਚਾਂਸ ਬਚੇ ਨੇ, ਇਹ 3 ਟੀਮਾਂ ਉੱਤੇ ਸ਼ਾਇਦ ਆ ਸਕਦੀਆਂ ਨੇ ਇੱਕ ਲਿਹਾਜ਼ ਦੇ ਨਾਲ। ਜੇਕਰ ਆਪਾਂ ਕੋਈ ਵੱਡੀ ਫੇਰਬਦਲ ਹੁੰਦੀ ਆ ਅਤੇ ਕਲਕੱਤਾ ਨਾਈਟ ਰਾਈਡਰਸ ਜਿਨ੍ਹਾਂ ਨੇ ਕਿ ਹਾਲੇ ਮੈਚ ਘੱਟ ਖੇਡੇ ਨੇ, ਕੁਛ ਇੱਕ ਮਾਹਰ ਕਹਿ ਰਹੇ ਨੇ ਕਿ ਸ਼ਾਇਦ ਇਹ ਵੀ ਹਾਲੇ ਕੁਛ ਨਾ ਕੁਛ ਕਰ ਸਕਦੇ ਨੇ, ਪਰ ਕੁੱਲ ਮਿਲਾ ਕੇ ਉਤਲੀਆਂ 7 ਨੰਬਰ ਜਿਹੜੇ ਨੇ ਇਹਨਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਦੌੜ ਆ। ਅਤੇ ਜੇ ਪੰਜਾਬ ਦੇ ਇਹੋ ਹਾਲਾਤ ਰਹੇ ਤਾਂ ਫਿਰ ਹੋ ਸਕਦਾ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਆਇੰਟ ਟੇਬਲ ਜਿਹੜਾ ਵਾ ਹੋਰ ਹਿਸਾਬ ਨਾਲ ਬਿਹੇਵ ਕਰੇ। ਸੋ ਹੁਣ ਵੇਖਣ ਦੇ ਵਿੱਚ ਇਹ ਆਊਗਾ ਕਿ ਅਗਲੇ ਜਿਹੜੇ ਮੈਚ ਨੇ ਉਹ ਕਿਹੜੇ ਤਰੀਕੇ ਦੇ ਨਾਲ ਪੰਜਾਬ ਦੀ ਟੀਮ ਖੇਡਦੀ ਆ, ਕਿਉਂਕਿ ਪੰਜਾਬ ਦੀ ਟੀਮ ਦੇ ਲਈ ਮੈਚ ਜਿੱਤਣੇ ਜ਼ਰੂਰੀ ਹੋਣਗੇ। ਉਤਲੀਆਂ 4 ਇਸ 4 ਪੁਜੀਸ਼ਨਾਂ ਦੇ ਉੱਤੇ ਬਣੇ ਰਹਿਣ ਦੇ ਲਈ, ਤਾਂ ਕਿ ਆਉਣ ਵਾਲੇ ਮੈਚ ਜਾਂ ਫਿਰ ਫਾਈਨਲ ਜਿਹੜੇ ਨੇ ਉਹ ਥੋੜ੍ਹੇ ਜਿਹੇ ਆਸਾਨ ਰਹਿਣ। ਸੋ ਜੇ ਇਹਦੇ ਵਿੱਚ ਹੁਣ 14 ਤਰੀਕ ਨੂੰ ਯਾਨੀ ਕਿ ਵੀਰਵਾਰ ਦੇ ਦਿਨ ਫਿਰ ਪੰਜਾਬ ਦਾ ਮੈਚ ਜਿਹੜਾ ਮੁੰਬਈ ਇੰਡੀਅਨਸ ਦੇ ਨਾਲ ਹੋਣਾ, ਮੈਚ ਇਹ ਵੀ ਕੋਈ ਬਹੁਤਾ ਸੌਖਾ ਨਹੀਂ ਰਹਿਣ ਵਾਲਾ। ਅਤੇ 17 ਤਰੀਕ ਨੂੰ ਐਤਵਾਰ ਦੇ ਦਿਨ ਇੱਕ ਮੈਚ ਜਿਹੜਾ ਵਾ ਉਹ RCB ਦੇ ਨਾਲ ਹੋਣਾ ਵਾ, ਜਿਹਦਾ ਕਿ ਸਭ ਤੋਂ ਵੱਧ ਇੰਤਜ਼ਾਰ ਕੀਤਾ ਜਾ ਰਿਹਾ। ਸੋ ਇਹ ਦੋਵੇਂ ਵੱਡੇ ਮੈਚ, ਸੋ ਇਸ ਤੋਂ ਬਾਅਦ ਤੈਅ ਹੋਊਗਾ ਕਿ ਕਿਹੜੇ ਪਾਸੇ ਟੀਮਾਂ ਜਾਂਦੀਆਂ ਨੇ। ਅਤੇ ਦਿੱਲੀ ਕੈਪੀਟਲਸ ਦੀ ਜੇ ਗੱਲ ਕਰੀਏ ਤਾਂ ਰਾਜਸਥਾਨ ਰੋਇਲਸ ਦੇ ਨਾਲ ਇਹਨਾਂ ਦਾ ਮੈਚ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਇਹਨਾਂ ਦਾ ਦੋਵਾਂ ਦੇ ਵਿੱਚੋਂ ਕਿਹਦਾ ਕੀ ਬਣਦਾ। ਇਸੇ ਤਰ੍ਹਾਂ ਦੇ ਨਾਲ 18 ਤਰੀਕ ਨੂੰ ਅਗਲੇ ਹਫ਼ਤੇ ਮੈਚ ਜਿਹੜਾ ਵਾ ਉਹ ਚੇਨਈ ਦਾ ਅਤੇ ਹੈਦਰਾਬਾਦ ਦਾ, ਇਹ ਵੀ ਤੈਅ ਕਰੂਗਾ ਕਿ ਇਹਨਾਂ ਦੇ ਵਿੱਚੋਂ ਹੁਣ ਚੇਨਈ ਦੀ ਟੀਮ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਜਾਂਦੀ ਹੈ। ਚੇਨਈ ਦਾ ਉਸ ਤੋਂ ਪਹਿਲਾਂ ਲਖਨਊ ਦੇ ਨਾਲ ਵੀ ਇੱਕ ਮੈਚ ਹੋਣਾ ਵਾ 15 ਤਰੀਕ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ। ਸੋ ਜੇਕਰ ਚੇਨਈ ਇਹ ਦੋਵੇਂ ਮੈਚ ਜਿੱਤਦੀ ਆ ਤਾਂ ਚੇਨਈ ਵੀ ਉੱਪਰ ਆਪਣਾ ਸਥਾਨ ਬਣਾ ਲਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਨਾਲ ਅਤੇ ਪੋਡਕਾਸਟ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ।
1: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
2: JBCO ਫਿਲਮਸ ਲੈ ਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ,
3: 5 ਸਾਲ ਬਾਅਦ ਮੁੜਿਆ ਸ਼ੇਰੇ ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ।
4: ਸਟਾਰਿੰਗ ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
5: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
2: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
4: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸ਼ੇਰਾ, ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਓਰ ਵਿਜ਼ਿਟ shipglobal.au।

0: ਜੋ ਹਾਂਜੀ 1674
1: ਗਜ਼ਲ ਬਹਿਰ ਦੇ ਪੱਖੋਂ ਕਾਫੀਏ ਤੇ ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ ਬਹੁਤ ਮੁਕਤ ਹੈ ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ ਮੁਹੱਬਤ ਦਾ ਰੰਗ ਵੀ ਫਲਸਫੇ ਦਾ ਰੰਗ ਵੀ ਜ਼ਿੰਦਗੀ ਦਾ ਰੰਗ ਵੀ ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ

0: ਜੋ ਹਾਂਜੀ 1674
1: ਗਜ਼ਲ ਬਹਿਰ ਦੇ ਪੱਖੋਂ ਕਾਫੀਏ ਤੇ ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ ਬਹੁਤ ਮੁਕਤ ਹੈ ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ ਮੁਹੱਬਤ ਦਾ ਰੰਗ ਵੀ ਫਲਸਫੇ ਦਾ ਰੰਗ ਵੀ ਜ਼ਿੰਦਗੀ ਦਾ ਰੰਗ ਵੀ ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਜੋ ਹਾਂਜੀ 1674
1: ਬਹੁਤ ਗੁਲ ਖਿਲੇ ਨੇ ਨਿਗਾਹਾਂ ਤੋਂ ਚੋਰੀ ਕਿਧਰ ਜਾਣ ਮਹਿਕਾਂ ਹਵਾਵਾਂ ਤੋਂ ਚੋਰੀ। ਇਸ ਗਜ਼ਲ ਵਿੱਚ ਵੀ ਜ਼ਿੰਦਗੀ ਦੇ ਬਹੁਤ ਰੰਗ ਹਨ, ਬਹੁਤ ਅਹਿਸਾਸ ਹਨ। ਇੱਕ ਪ੍ਰਦੇਸ਼ ਵਿੱਚ ਜਾ ਕੇ ਰੁਲ ਰਹੇ ਬੱਚਿਆਂ ਦਾ ਬਿੰਬ ਵੀ ਇਸ ਗਜ਼ਲ ਦੇ ਵਿੱਚ ਹੈ। ਇਸ ਗਜ਼ਲ ਵਿੱਚ ਮੁਹੱਬਤ ਦਾ ਜ਼ਿਕਰ ਵੀ ਹੈ। ਇਸ ਗਜ਼ਲ ਵਿੱਚ ਬਾਦਸ਼ਾਹਾਂ ਤੋਂ ਚੋਰੀ ਬਲਦੇ ਬਾਗੀ ਚਿਰਾਗਾਂ ਦਾ ਜ਼ਿਕਰ ਵੀ ਹੈ। ਸੋ ਇਹ ਗਜ਼ਲ ਵੀ ਆਪਣੀ ਪੂਰੀ ਗਜ਼ਲੀਅਤ ਦੀ ਰੰਗ ਵਿੱਚ ਰੰਗੀ ਹੋਈ ਹੈ, ਜਿਸ ਵਿੱਚ ਚੋਰੀ ਦਾ ਜੋ ਰਦੀਫ ਹੈ ਉਸਨੂੰ ਨਿਭਾਇਆ ਗਿਆ। ਔਰ ਇਸ ਦੇ ਮਕਤੇ ਵਿੱਚ ਮੈਂ ਆਪਣੇ ਆਪ ਨੂੰ ਵੀ ਮੁਖਾਤਬ ਕੀਤਾ ਕਿ ਦਗਾ ਕਰ ਰਿਹਾ ਏ ਗਜ਼ਲ ਨਾਲ ਪਾਤਰ, ਇਹ ਕੀ ਲਿਖ ਰਿਹਾ ਭਾਵਨਾਵਾਂ ਤੋਂ ਚੋਰੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰੇਡੀਓ ਹਾਂਜੀ 1674
7: JBCO Films leke aaye action, emotion ate full on entertainment. Punjabi feature film Shera.
8: 5 saal baad mudiya Shera te mudiya vi kede haathan ch.
9: Starring Parmesh Verma, Sonal Chauhan, Yogra Singh, Manav Vij ate hor vi ugge kalakar.
10: Main utthon vi mud ke jithon koi nahi mud ke aunga.
7: Written and directed by Savio Sandhu, produced by Anmol Sahni.
9: Hun vekhna na bhullyo 15 mai ton tuhade nedle cinema gharan vich Shera.
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਸਮਾਂ ਹੋ ਚੁੱਕਾ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ। ਅਤੇ ਆਓ ਫਿਰ ਸਾਰੇ ਜਣੇ ਰਲ ਮਿਲ ਕੇ ਆਪਾਂ ਹੱਸਦੇ ਹਾਂ, ਚੁਟਕਲੇ ਸੁਣਦੇ ਹਾਂ, ਸੁਣਾਉਂਦੇ ਹਾਂ। ਅਤੇ ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਸਮਾਂ ਸਾਡਾ ਹੱਸਣ ਦੇ ਲਈ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਹਰਮੀਤ ਤੂੰ।
1: ਰਾਮ ਰਾਮ ਭਾਈਆਂ ਨੇ ਹੁਣ ਕੀ ਲਗਾਈਆਂ ਨਾ, ਬੜਾ ਆਸ਼ੀਰਵਾਦ ਛੁੱਟਦੇ ਪਿਆਰ ਲੈ ਕੇ ਹਾਜ਼ਰ ਹੋ ਗਏ ਜੀ ਆਪਕੇ ਲਈ ਲੈ ਕੇ ਛਿੱਤਰ ਮਾਰੇ। ਲਓ ਜੀ ਚੜ ਗਈ ਸਵੇਰ, ਆ ਗਏ ਬੱਚੇ ਸਾਰੇ, ਕਰਕੇ ਚੇਂਜ ਨੈਪੀ ਕਰੀਏ ਸ਼ੁਰੂ ਲਾਫਟਰ ਥੈਰੇਪੀ।
0: ਨੈਪੀਆਂ ਵਾਲੇ ਨਹੀਂ ਆ ਬੰਦੇ ਆਪਣੇ ਵੱਡੇ ਜੇ।
1: ਚਲੋ ਬੱਚਿਓ ਛੱਡੋ ਸ਼ਰਾਰਤਾਂ, ਪਾਓ ਫਿਰ ਚੁਟਕਲੇ ਦੇ ਬਜ਼ਾਰਤਾਂ।
0: ਹਾਂਜੀ ਹਾਂਜੀ, ਆਓ ਫਿਰ ਬੱਚਿਆਂ ਨੂੰ ਪਹਿਲਾਂ ਆਪਾਂ ਭੇਜੀਏ ਸਕੂਲ ਆਪਾਂ ਵਿਹਲੇ ਕਰਕੇ, ਤੇ ਫਿਰ ਆਪਾਂ ਅਗਲੀ ਕਾਰਵਾਈ ਪਾਉਂਦੇ ਹਾਂ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਹਾਡੀ ਵਾਰੀ ਪਹਿਲਾਂ। ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ। ਹੈਲੋ
1: ਹੈਲੋ ਸ਼੍ਰੇਆ,
0: ਹੈਲੋ ਹੈਲੋ, ਮੈਨੂੰ ਲੱਗਦਾ ਬਿਜ਼ੀ ਆ ਸ਼੍ਰੇਆ, ਤੇ
1: ਉਮੀਦ ਨਹੀਂ ਸੀ ਮੇਰੀ ਵਾਰੀ ਪਹਿਲਾਂ ਆਇਆ।
0: ਹਾਂ, ਤੇ ਨੈਕਸਟ ਸਾਡੇ ਨਾਲ ਯੁਵਰਾਜ ਆ। ਸਤਿ ਸ੍ਰੀ ਅਕਾਲ ਯੁਵਰਾਜ, ਤੁਸੀਂ ਆਉਣੇ ਰਹੋ। ਯੁਵਰਾਜ ਵੀ ਨਹੀਂ ਆਉਣ ਵਾਲਿਆਂ ਚੋਂ ਵੈਸੇ। ਹਾਂ
1: ਸ੍ਰੀ ਅਕਾਲ
0: ਯੁਵਰਾਜ ਜੀ, ਪਹਿਲਾਂ ਆਵਾਜ਼ ਠੀਕ ਕਰ ਲਓ ਤੁਸੀਂ, ਤੇ ਫਿਰ ਗੱਲ ਕਰਿਓ। ਤੇ ਹਾਂਜੀ, ਹੋ ਗਈ ਆ ਠੀਕ?
2: ਹਾਂਜੀ
0: ਜੀ ਜੀ ਜੀ, ਹੁਣ ਬਣੀ ਗੱਲ। ਹਾਂਜੀ, ਕੀ ਸੁਣਾਓਗੇ ਦੱਸੋ, ਹੁਣ ਕਰੋ ਦੋ ਹੱਥ ਯਾਰ, ਕਰੋ ਦੋ ਹੱਥ। ਮੈਂ ਹਾਂ, ਇਹ ਕੀ ਕਹਿਤਾ ਜੀ, ਅੰਗਰੇਜ਼ੀ ਮਾਰਦੇ ਸਾਡੇ
1: ਨਾਲ
0: ਉਹੀ ਆ ਜਿਹੜਾ ਕੱਲ ਭੁੱਲ ਗਿਆ ਸੀ। ਮੰਮਾ ਦਾ ਕਸੂਰ ਹੋਇਆ ਫਿਰ ਕੇ ਇਹਦਾ ਥੋੜੀ।
1: ਚਲੋ ਕੋਈ ਨਾ, ਅਸੀਂ ਫਿਰ ਸੁਣ ਲਾਂਗੇ।
2: ਕੱਟਣ ਵਾਲਾ ਹੁੰਦਾ, ਤੇ ਫਿਰ ਉਹ ਪੱਪੂ ਆਪਦੀ ਜੁੱਤੀ ਨਾਲ ਓਹਦੇ ਪਿੱਛੇ ਭੱਜਦਾ ਰਹਿੰਦਾ ਭੱਜਦਾ ਰਹਿੰਦਾ, ਫਿਰ ਓਹਨੂੰ ਇਹਨੂੰ ਸਵੇਰ ਹੋ ਜਾਂਦੀ ਆ। ਫਿਰ ਪੱਪੂ ਸੋਚਦਾ ਵਾ ਵੀ ਖੁਸ਼ ਹੋ ਕੇ ਵੀ ਮੈਂ ਮੱਛਰ ਤੋਂ ਤਾਂ ਨਹੀਂ ਮਾਰ ਸਕਿਆ, ਪਰ ਮੈਂ ਉਹਨੂੰ ਵੀ ਨਹੀਂ
1: ਸੌਣ ਦਿੱਤਾ, ਉਹਨੂੰ
2: ਨਹੀਂ ਸਾਰੀ ਰਾਤ ਸੌਣ ਦਿੱਤਾ।
0: ਉਹਦੀ ਮੰਮੀ ਮਾਣ ਮਹਿਸੂਸ ਕਰਦੀ ਹੋਣੀ ਹੈ ਨਾ,
1: ਨਾ ਸੋਈਏ ਨਾ ਸੌਣ ਦਈਏ ਅਸੀਂ।
0: ਥੈਂਕ ਥੈਂਕ ਯੂ ਯੁਵਰਾਜ,
2: ਥੈਂਕ ਯੂ
0: ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਦੀਦੀ।
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
1: ਸਤਿ ਸ੍ਰੀ ਅਕਾਲ ਦੀਦੀ, ਕੀ ਹਾਲ ਹੈ?
2: ਮੇਰਾ ਠੀਕ
1: ਹੈ, ਵੈਰੀ ਨਾਈਸ ਵੈਰੀ ਨਾਈਸ,
2: ਕੀ ਹਾਲ?
0: ਬਹੁਤ ਵਧੀਆ
1: ਬਹੁਤ ਵਧੀਆ,
0: ਖੁਸ਼ ਹੋ ਖੁਸ਼ ਹੋ ਗਈ ਦੀਦੀ। ਚਲੋ ਕੋਈ ਕੋਈ ਦੀਦੀ ਕੋਈ ਕੋਈ ਦੀਦੀ ਤੇ ਖੁਸ਼ ਆ,
1: ਹਾਂ
0: ਨਾ, ਇੱਕ ਦੀਦੀ ਤੇ ਵਿਚਾਰੀ ਪਰੇਸ਼ਾਨ ਬੜੀ ਫਿਰਨ ਡਈ।
1: ਵੈਰੀ ਨਾਈਸ
0: ਹੈ ਦੀਦੀ।
2: ਹਾਂਜੀ
1: ਨਿਰਮਾ ਸੁਪਰ
0: ਦੀਦੀ, ਤੁਸੀਂ ਦੀਦੀ ਤੁਸੀਂ ਅਸਤੀਫਾ ਕਿਉਂ ਨਹੀਂ ਦਿੰਦੇ ਹੈ? ਇਹਨੂੰ ਨਹੀਂ ਪਤਾ ਹੋਣਾ ਵਿਚਾਰੀ ਨੂੰ। ਕੀ ਸੁਣਾਉਂਗੇ ਲੱਗ ਗਿਆ, ਕੀ ਸੁਣਾਉਂਗੇ ਜੈਸ਼ਕ?
2: ਗਾਲਾਂ ਖਾਣ ਦੀ ਆਦਤ ਹੁੰਦੀ ਆ, ਦੂਜੀ ਗੱਲ ਤੇ ਦੂਜੀ ਗੱਲ ਵੀ ਇਹਨਾਂ ਨੂੰ ਕੰਮ ਬਹੁਤ ਕਰਦੇ ਆ ਇਹ, ਕੰਮ ਕਰਨ ਦੀ ਆਦਤ ਹੁੰਦੀ ਆ, ਤੇ ਕਹਿੰਦੇ ਤੀਜੀ ਗੱਲ ਵੀ ਇਹਨਾਂ ਨੂੰ ਘਰੇ ਜਾਣ ਦੀ ਕਾਹਲੀ ਨੀ ਹੁੰਦੀ ਜਿੰਨੀ ਦੇਰ ਮਰਜ਼ੀ।
1: ਡਾਇਰੈਕਟਰ
0: ਬਣਾ ਦੇਣਾ ਛੇਤੀ। ਥੈਂਕ ਯੂ ਜੈਸ਼ਕਾ,
1: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਤੇ ਸ਼੍ਰੇਆ ਕਿੱਥੇ ਭੱਜ ਗਈ? ਸ਼੍ਰੇਆ ਕੌਰ ਕੁੜੀਏ ਕਿੱਥੇ ਚੱਲ ਗਈ ਆ? ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
2: ਏਦੀ
0: ਸੁਸਤੀ ਨੀ ਲੱਥੀ ਅੱਜ। ਦੋਵਾਂ ਨੂੰ ਕਦੇ ਲਈ
2: ਹੁਣੀ ਕੀਤਾ ਵਾ?
0: ਉਹ ਤਾਂ ਮੈਂ ਕੀਤਾ, ਕੱਲੇ ਨੇ ਕੀਤਾ ਸੀ,
1: ਵੀਰ ਜੀ ਨੇ ਥੋੜੀ ਕੀਤਾ।
0: ਹਫਤੇ ਜੀ ਪਹਿਲਾਂ ਤੁਸੀਂ ਹਫਤੇ ਜੀ ਵੀਰ ਜੀ ਤੋਂ ਅੰਕਲ ਬਣਾ ਦਿੱਤਾ ਵਾ, ਤੁਹਾਨੂੰ ਫਾਈਨ ਹੋਣਾ ਚਾਹੀਦਾ। ਐਡੀ ਛੇਤੀ ਥੋੜੀ ਬੰਦਾ ਬੁੱਢਾ ਹੋ ਜਾਂਦਾ।
2: ਦੀਦੀ ਨੇ
0: ਕਿਹਾ ਸੀ, ਹਾਂ ਓਕੇ ਓਕੇ, ਹਾਂ ਓਕੇ ਓਕੇ, ਚੱਲ ਵੇਨੇ ਫਿਰ ਦੀਦੀ ਅੱਜ ਕੀ ਕਹਿੰਦੀ।
1: ਫਤਿਹ ਕੀ ਕਹੇਗਾ? ਫਤਿਹ ਕੀ ਸੁਣਾਣਾ? ਫਤਿਹ ਅੱਜ
0: ਫਤਿਹ ਕੀ ਸੁਣਾਉਂਗੇ?
2: ਅੱਜ ਮੈਂ ਸੁਣਾਉਂਗਾ ਇੱਕ ਬਰਦਿਆਰ ਤੋਂ।
0: ਓਕੇ,
2: ਤਬ ਤਬ ਕਰਦੀ ਜਾਵੇ ਬੱਚਿਆਂ ਨੂੰ ਸਕੂਲ ਪਹੁੰਚਾਵੇ।
0: ਕੀ ਕੀ ਕਰਦੀ ਜਾਵੇ ਤੇ ਬੱਚਿਆਂ ਨੂੰ ਸਕੂਲ ਪਹੁੰਚਾਵੇ? ਠਕ ਠਕ
2: ਜਾਵੇ
0: ਕੀ ਕਰਦੀ ਜਾਵੇ? ਠਕ ਠਕ
2: ਤਰ ਤਰ
1: ਤਰ ਤਰ।
0: ਅੱਛਾ, ਤਰ ਤਰ ਕਰਦੀ ਜਾਵੇ
1: ਬੱਚਿਆਂ ਨੂੰ ਸਕੂਲ ਪਹੁੰਚਾਵੇ,
0: ਬੱਚਿਆਂ ਨੂੰ ਸਕੂਲ ਪਹੁੰਚਾਵੇ।
1: ਇਹ ਕਿਹੜੀ ਆਂਟੀ ਜੀ?
0: ਹੈ
2: ਨਹੀਂ, ਟਰਟਰ ਕਰਦੀ ਜਾਵੇ, ਟਰਟਰ
1: ਟਰਟਰ।
0: ਅੱਛਾ, ਟਰਟਰ ਕਰਦੀ ਜਾਵੇ ਤੇ ਬੱਚਿਆਂ ਨੂੰ ਸਕੂਲ ਪਹੁੰਚਾਵੇ। ਹੈ
2: ਹਾਂਜੀ,
1: ਬੱਤਕ ਆਂਟੀ।
0: ਹਾਂ, ਤਾਂ ਬੱਤਕ ਥੋੜੀ ਬੱਚਿਆਂ ਨੂੰ ਸਕੂਲ ਛੱਡ ਕੇ ਜਾਊ,
1: ਤਾਂ ਮਗਰ ਪੈ ਗਈ ਬੱਚਿਆਂ ਦੇ, ਬੱਚੇ ਭਾਜੀ ਸਕੂਲ ਚ ਵੜ ਗਏ।
0: ਉਹ ਜਿਹੜੀ ਬੱਤਕ ਉਹ ਕਹਿੰਦੀ ਆ ਵੀ ਫਾਈਵ ਲਿਟਲ ਡਕਸ
1: ਆਈ ਟਰਟਰ ਨਹੀਂ, ਟਰਟਰ ਤਾਂ ਡੱਡੂ ਵੀ ਕਰਦਾ ਹੁੰਦਾ ਆ।
0: ਬੱਚਿਆਂ ਨੂੰ ਸਕੂਲ ਤੇ ਮੰਮੀਆਂ ਛੱਡ ਕੇ ਆਉਂਦੀਆਂ ਯਾਰ। ਹਾਂ,
2: ਛੱਡ ਕੇ ਆਉਂਦੀਆਂ, ਪਰ ਆਨਸਰ ਕੀ ਆਏਗਾ?
1: ਤੂੰ ਟਰਟਰ ਥੋੜੀ ਕਰਦੀਆਂ।
0: ਅੱਛਾ, ਮੰਮੀਆਂ ਟਰਟਰ ਨਹੀਂ ਕਰਦੀਆਂ?
1: ਨਾ ਨਾ ਨਾ।
0: ਪਰ ਠੰਡ ਹੋ ਗਈ ਹੈ ਨਾ, ਹੋ ਸਕਦਾ ਕਰਤਾ ਹੋਵੇ। ਠੰਡ ਵੀ ਬੜੀ ਆ।
1: ਉਹ ਪਰ ਪਰਲੇ ਪਾਸੇ ਸੁਰੋਤੇ ਸੁਣਦੇ ਮਨ ਚ ਕੀ ਕਹਿੰਦੇ ਨੇ, ਟਰਟਰ ਨਹੀਂ ਕਰਦੀਆਂ, ਬਹੁਤ ਕੁਝ ਬੋਲਦੀਆਂ।
0: ਕਾਰ ਕਾਰ ਤੇ ਜਾਂਦੀਆਂ, ਬੱਸ ਤੇ ਜਾਂ, ਬੱਸ ਤੇ ਜਾਂ ਜਾਂਦੀਆਂ ਫਿਰ
1: ਟਰਟਰ।
0: ਪਰ ਬੱਸ ਤੇ
1: ਬੱਸ।
0: ਅੱਛਾ, ਬੱਸ
1: ਸਾਡੀ ਵੀ ਬੱਸ ਹੋ ਗਈ।
0: ਬੱਸ ਕਿੱਦਾਂ ਟਰਟਰ ਕਰਦੀ ਹੈ? ਬੱਸ ਵਾਲੀ ਕਿਹੜੀ ਪੋਇਮ ਹੁੰਦੀ ਸੀ ਜਿੱਤ ਜਿੱਤ ਨਿਆਣੇ ਜਾਂਦੇ ਆ? ਉਹ ਜਿਹੜੀ ਨਿੱਕੇ ਨਿਆਣੇ ਸੁਣਦੇ ਆ, ਕਿਹੜੀ ਸੀ? Wheels on the bus,
2: round and round,
0: all the
2: round.
0: ਹੈ ਨਾ, wheels on the bus ਹੈ ਨਾ? ਆਉਂਦੀ ਹੈ ਕਿ ਭੁੱਲ ਗਈ? ਉਹ
2: ਭੁੱਲਿਆ
0: ਨੀ, ਆਉਂਦੀ ਆ।
1: ਇਹ ਬੇਟੇ ਸਿਮਰਨ ਅੰਕਲ ਦਾ ਨੈਸ਼ਨਲ ਐਂਥਮ ਹੈ ਉਹਨਾਂ ਦਾ, ਵੀਲ ਐਂਡ ਵੈਸ
0: ਗਾਉਣ,
1: ਇਹ ਰੋਜ਼ ਗਾਉਂਦੇ ਹੋ।
0: ਥੈਂਕ ਯੂ ਫਤਿਹ। ਗੁਰਜੀਤ ਆਂਟੀ ਨੇ
1: ਛੋਰੇ ਥਮਜਾ ਥਮਜਾ ਛੋਰੇ ਥਮਜਾ
0: ਮੈਨੂੰ ਕਹਦੇ ਲਈ
2: ਉਹ
0: ਯਾਰ ਉਹ ਮੇਰੇ ਉਹਨਾਂ ਨੇ ਸਾਹਮਣੇ ਆਇਆ ਲਿਖ ਕੇ ਕਰਤਾ ਮੈਸੇਜ, ਮੈਂ ਤੇ ਮੈਂ ਤੇ ਨਹੀਂ ਪੜਨਾ।
2: ਫੇਰ ਵੀ ਤੁਹਾਨੂੰ ਪੜਨਾ ਚਾਹੀਦਾ, ਪਰੇ ਮੂੰਹ ਕਰਨਾ ਚਾਹੀਦਾ।
0: ਮੈਂ ਪਰੇ ਨੂੰ
2: ਮਨ ਦੀਦੀ ਨਾਲ ਗੱਲ ਕਰ ਲਵਾਂ।
0: ਓਕੇ ਓਕੇ। ਸਤਿ ਸ੍ਰੀ ਅਕਾਲ ਮਨਨ।
2: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਵੀਰੇ ਜੀ।
1: ਸਤਿ ਸ੍ਰੀ ਅਕਾਲ ਕੀ ਹਾਲ ਏ?
0: ਮਨਨ ਨੇ ਕਿਹਾ ਸੀ ਵੀਰੇ ਜੀ ਹੈ ਨਾ, ਤੇ ਫਤਿਹ ਅੰਕਲ ਜੀ ਕਹੀ ਜਾਂਦਾ।
2: ਅੱਜ ਉਹਨੂੰ ਗੁੱਸਾ ਪਤਾ ਨੀ ਕਿਉਂ ਚੜਿਆ ਥੋੜਾ ਜਿਹਾ, ਉਹਨੂੰ ਲੱਗਦਾ ਮੂੰਹ ਚੋਂ ਨਿਕਲ ਗਿਆ ਸੀ।
0: ਕਿਹਦੇ ਤੇ ਗੁੱਸਾ ਚੜਿਆ? ਸਾਡੇ ਤੇ ਨਹੀਂ ਕਿਤੇ?
2: ਨਹੀਂ ਨਹੀਂ
0: ਸਾਡੇ ਤੇ ਨਾ,
2: ਤੇ ਚੜਿਆ ਸੀ ਉਹਨੇ ਉਹਨੂੰ ਨਾ, ਉਹ ਕਦੇ ਔਲਾ ਨੀ ਖਾਂਦਾ ਹੁੰਦਾ ਤੇ ਔਲਾ ਅੱਜ ਮੈਂ ਉਹਨੂੰ ਨਾ ਥੋੜੀ, ਮੈਂ ਮੰਮਾ ਨੇ ਮੈਨੂੰ ਔਲਾ ਦਿੱਤਾ ਸੀਗਾ, ਫਤਿਹ ਨੂੰ ਔਲਾ ਦਿੱਤਾ ਸੀਗਾ ਛੋਟਾ ਪੀਸ, ਉਹ ਖਾਂਦਾ ਨੀ, ਉਹਨੇ ਮੇਰੀ ਥਾਂ ਚ ਪਾਤਾ ਤੇ ਫਿਰ ਮੈਂ ਨਾ ਛੋਟੇ ਉਹਦੇ ਉੱਤੋਂ ਪੀਸ ਪਾੜ ਕੇ ਉਹਦੀ ਥੋੜੀ ਪੀਸ ਲੈ ਕੇ ਉਹਦੇ ਵਿੱਚੋਂ ਮੈਂ ਨਾ ਉੱਤੇ ਥੋੜੀ ਬਟਰ ਲਾ ਕੇ ਲੱਗੇ ਕਿ ਬਟਰ ਦੇ ਰਹੀ ਹਾਂ ਮੈਂ ਉਹਨੂੰ, ਉਹਦੇ ਮੂੰਹ ਚ ਪਾਤਾ, ਉਹਨੇ ਚੁੱਪ ਚਾਪ ਖਾ ਲਿਆ। ਅੱਜ ਉਹਨੂੰ ਮੈਂ ਦੱਸਿਆ ਕਿ ਔਲਾ ਸੀ ਉਹ,
1: ਬਟਰੀ ਔਲਾ।
0: ਮੰਨਤ ਤੁਸੀਂ ਸਕੀਮ ਲਾਤੀ ਸਵੇਰੇ ਸਵੇਰੇ?
2: ਹਾਂਜੀ,
0: ਪਰ ਔਲਾ ਤੇ ਵਧੀਆ ਹੁੰਦਾ ਨਾ।
2: ਇੱਕ ਵਾਰ ਨਾ ਅਸੀਂ ਡਿਨਰ ਖਾ ਰਹੇ ਸੀਗੇ, ਮੈਨੂੰ ਐਵੋ ਵੀ ਨੀ ਪਸੰਦ ਹੈਗਾ, ਮੈਂ ਨਾ ਉਹਦੇ ਛੋਟੀ ਜਿਹੀ ਰੋਟੀ ਚੋ ਪੀਸ ਉਹਦੇ ਬੁਰਕੀ ਲੈ ਕੇ ਮੈਂ ਨਾ ਥੋੜਾ ਜਿਹਾ ਐਵੋਕਾਡੋ ਲਾ ਕੇ ਉਹਨੂੰ ਉਹ ਵੀ ਖਵਾਤਾ ਸੀਗਾ ਪਹਿਲਾਂ।
1: ਬਹੁਤ ਸਿਆਣੀ
0: ਹੈ ਮੰਨਤ, ਕਿੱਡੀ ਸਿਆਣੀ ਭੈਣ ਹੈ ਨਾ, ਆਪਣੇ ਭਰਾ ਨੂੰ ਹੈਲਦੀ ਚੀਜ਼ਾਂ ਖਵਾਉਂਦੀ ਹੈ।
2: ਕਿਉਂਕਿ ਉਹ ਨਾ ਇੱਕ ਤਾਂ ਉਹ ਚਾਹੁੰਦਾ ਸੀਗਾ, ਉਹ ਚਾਹੁੰਦਾ ਹੋਇਆ ਕਿ ਉਹ ਕ੍ਰਿਕਟਰ ਬਣੇ, ਤਾਂ ਮੈਂ ਚਾਹੁੰਦੀ ਆ ਕਿ ਉਹ ਹੈਲਦੀ ਖਾਵੇ ਜੋ ਕੁਛ ਵੀ
0: ਪੋਸੀਬਲ ਆ। ਮੰਨਤ ਸਿਆਣੀ
2: ਪਸੰਦ ਨੀ ਹੈਗਾ, ਇਹੀ ਪ੍ਰੋਬਲਮ ਆ ਕਿ ਉਹਨੂੰ ਪਸੰਦ ਨੀ ਕੁਛ ਵੀ।
0: ਓਹੋ, ਉਹਨੂੰ ਕਹੋ ਨਾ ਫਿਰ ਚੌਕੇ ਛੱਕੇ ਨੀ ਵੱਜਣੇ ਫਿਰ।
2: ਧੁੰਦ ਪਈ ਦਿਸ ਵੀ ਨੀ ਰਿਹਾ।
0: ਓਹੋ, ਹਾਲੇ ਤੱਕ ਵੀ?
2: ਹਾਂਜੀ।
0: ਓਹੋ, ਅੱਜ ਬੜੀ ਧੁੰਦ ਆ ਫਿਰ।
1: ਸਾਰੇ ਪਾਸੇ ਧੁੰਦ ਆ ਅੱਜ।
2: ਹਾਂਜੀ,
0: ਚਲੋ ਕੀ ਸੁਣਾਓਗੇ ਫਿਰ? ਜਦੋਂ ਤੁਸੀਂ ਚੁਟਕਲਾ ਸੁਣਾ ਕੇ ਹਟਣਾ ਨਾ, ਉਦੋਂ ਲੱਥ ਜਾਣੀ ਧੁੰਦ।
2: ਹਾਂਜੀ,
0: ਸੁਣਾਓ ਫਿਰ ਜ਼ੋਰ ਦੀ
2: ਹੱਸੋਗੇ ਇੱਕ ਚੁਟਕਲਾ, ਠੀਕ ਆ? ਹਾਂ,
0: ਜ਼ੋਰ ਦੀ ਹੱਸੋਗੇ ਫਿਰ ਧੁੰਦ ਆਣ ਜੂਗੀ।
1: ਹਾਂ ਸੁਣਾ।
2: ਓਕੇ, ਸੋ ਇੱਕ ਵਾਰ ਨਾ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ, ਦੇਖ ਲਓ ਮੈਂ ਤੁਹਾਡੇ ਲਈ ਕਿੰਨਾ ਕੰਮ ਕਰਦੀ ਹਾਂ, ਮੇਰੇ ਹੱਥ ਛੋਟੇ ਹੋ ਗਏ ਵਿਆਹ ਤੋਂ ਪਹਿਲਾਂ, ਨਿੱਕੇ ਹੋ ਗਏ। ਤੇ ਪਤੀ ਕਹਿੰਦਾ, ਅੱਛਾ ਉਹ ਕਿਵੇਂ? ਪਤਨੀ, ਪਹਿਲਾਂ ਮੇਰੇ 15 ਸਾਲ ਵਿਆਹ ਤੋਂ ਪਹਿਲਾਂ ਮੇਰੇ ਹੱਥ ਮੇਰੇ ਲੱਗ ਜਾਂਦੇ ਸੀਗੇ ਪੈਰਾਂ ਦੇ ਗੁੱਠਿਆਂ ਤੇ, ਤੇ ਹੁਣ ਮੇਰੇ ਦੋਵੇਂ ਹੱਥ ਹੀ ਛੋਟੇ ਹੋ ਗਏ, ਹੁਣ ਮੇਰੇ ਗੋਡਿਆਂ ਤੱਕ ਹੀ ਪਹੁੰਚ
1: ਗਿਆ। ਵਾਹ ਪਤਨੀ ਵਾਹ।
0: ਸਮਾਂ ਪਾ ਕੇ ਕਈ ਚੀਜ਼ਾਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ ਮੰਨਤ।
2: ਹਾਂਜੀ, ਨਾਲੇ ਮੈਂ ਨਾ ਕੱਲ ਮੰਮਾ ਕਹਿੰਦੇ ਸੀਗੇ ਸਾਨੂੰ ਛੱਡਣ ਵੇਲੇ ਸਕੂਲੇ ਕਿ ਅੱਜ ਤੇਰਾ ਜੰਪਰ ਆ ਜਾਣਾ ਵਾ, ਤੇ ਦੇਖ ਲੋ ਜੋ ਕੁਛ ਮਾਂ ਕਹਿੰਦੇ ਉਹੀ ਸੱਚਾ ਹੋ ਜਾਂਦਾ। ਤੇ ਕੱਲ ਆ ਗਿਆ ਸੀ, ਮੈਨੂੰ ਆਇਆ ਸੀਗਾ ਕਿ ਇਸ ਵੀਕ ਦੇ ਅੰਦਰ ਅੰਦਰ ਆਊਗਾ, ਪਰ ਮੰਮਾ ਨੇ ਕਿਹਾ ਕਰਕੇ ਤਾਂ ਕੱਲ ਹੀ ਆ ਗਿਆ,
1: ਕਿਉਂਕਿ ਜੰਪਰ ਸੀ ਨਾ, ਜੰਪ ਕਰਦਾ ਆ ਗਿਆ ਉਹ।
0: ਹਾਂ,
1: ਜੰਪਰ ਸੀ
0: ਮਾਂ ਦੇ ਕਹੇ ਚ ਕਿੰਨੀ ਸ਼ਕਤੀ ਹੁੰਦੀ ਵੇਖਿਆ।
2: ਹਾਂਜੀ, ਪਰ
1: ਮਦਰ ਡੇ ਲੰਘ ਕੇ ਗਿਆ ਸੀ ਨਾ।
2: ਹਾਂ, ਜਿਹੜਾ ਜੰਪਰ ਹੁੰਦਾ ਉਹ ਤਾਂ ਠੰਡ ਤੋਂ ਰੋਕਣ ਨੂੰ ਹੁੰਦਾ।
0: ਹਾਂ, ਮੰਮਾ ਨੂੰ ਮੈਸੇਜ ਆ ਗਿਆ ਹੋਣਾ ਵਾ।
2: ਨਹੀਂ ਨਹੀਂ, ਮੰਮਾ ਨੂੰ ਆਇਆ ਨੀ।
0: ਅੱਛਾ, ਵੈਸੇ ਮੰਮਾ ਨੇ ਗੈਸ ਕੀਤਾ?
2: ਹਾਂਜੀ, ਮੰਮਾ ਨੇ ਤਾਂ ਉਹੀ ਕਹਿਤਾ ਸੀਗਾ, ਤੇ ਨਾਲੇ ਜਿਹੜਾ ਜੰਪਰ ਉਹਦੇ ਉੱਤੇ ਲਿਖਿਆ ਕਲਾਸ 2026 ਤੇ ਮੇਰਾ ਸਕੂਲ, ਜਿਹੜਾ ਮੈਂ ਪਬਲਿਕ ਚ ਵਿੱਚ ਨਹੀਂ ਕਹਿਣਾ ਕਿਉਂਕਿ ਤੁਹਾਨੂੰ ਪ੍ਰਾਈਵੇਟਲੀ ਦੱਸ ਸਕਦੀ, ਪਰ ਸਾਰੀ ਦੁਨੀਆ ਸੁਣਦੀ ਉਹਨੇ ਵੀ ਆਇਆ ਨਾ ਮੇਰੇ ਸਕੂਲੇ, ਤੇ ਨਾਲ ਮੇਰਾ ਨਾਮ
1: ਜਿਦਾਂ
0: ਤੂੰ ਨਿੱਕੀ ਹੁੰਦੀ ਗੱਲਾਂ ਕਰਦੀ ਨਾ, ਹਾਲੇ ਵੀ ਓਦਾਂ ਹੀ ਕਰਦੀ ਆ।
1: ਹਾਲੇ ਵੀ ਨਿੱਕੀ ਹੋਈ ਆ,
0: ਨਿੱਕੀ ਹੁੰਦੀ ਵੀ ਸਾਰਾ ਕੁਝ ਦੱਸ ਆਉਂਦੀ ਹੁੰਦੀ। ਬੜੀ
1: ਪ੍ਰੋਟੀਨ ਗੱਲਾਂ ਕਰ ਰਹੀ ਨੇ
0: ਤੁਸੀਂ ਫਿਰ ਤੁਸੀਂ ਐਗ ਖਾ ਕੇ ਕਰ ਲਿਓ ਫਿਰ ਦੁਬਾਰਾ ਕਰ ਲੋਗੇ ਤੇ ਖਾ ਲਿਆ ਵਾ
2: ਖਾ ਲਿਆ
0: ਕੀ ਸੁਣਾਓਗੇ ਫਿਰ ਐਗ ਖਾ ਕੇ
1: ਇਹਨੂੰ ਹੈਲਦੀ ਡਿਸਕਸ਼ਨ ਹੈਗੀ ਹੁਣ
0: ਹਾਂ
1: ਹੈਲਦੀ ਚੁਟਕਲਾ ਆਏਗਾ ਹੁਣ
2: ਕੱਲ ਕੀ ਆਏਗਾ
0: ਹਾਂ
2: ਬਸ ਕਰੋ
0: ਕੀ ਹੋਏਗਾ ਹਾਂਜੀ
2: ਕੱਲ ਕੀ ਹੋਊਗਾ
0: ਕੱਲ ਕੀ ਹੋਊਗਾ ਕੱਲ ਫੇਰ ਧੁੰਦ ਪਊਗੀ ਅੱਛਾ ਬੜੇ ਬੱਚੇ ਮਈ ਦੇ ਵਿੱਚ ਜੰਮੇ ਇਹ ਤਾਂ ਮਤਲਬ ਜਿਹੜੇ ਮਈ ਵਾਲੇ ਬੱਚੇ ਆ ਨਾ ਉਹ ਸਾਰੇ ਹੈਪੀ ਹੈਪੀ ਰਹਿੰਦੇ ਆ ਚੁਟਕਲੇ ਸੁਣਾਉਂਦੇ ਆ
1: ਮਈ ਮਈ ਵੈਰੀ ਗੁੱਡ ਕੋਈ ਨੀ ਫਿਰ ਕੱਲ ਨੂੰ ਬਰਥਡੇ ਵਿਸ਼ ਕਰਾਂਗੇ
0: ਹੈ ਕੱਲ ਫਿਰ ਕੀ ਖਵਾਓਗੇ ਕੀ ਖਵਾਓਗੇ ਕੱਲ
2: ਰਾਈਸ
0: ਰਾਈਸ ਓਕੇ
2: ਕੇਕ
0: ਤੇ ਪਹਿਲਾਂ ਵੀ ਚਲੋ ਫਿਰ ਕੱਲ ਆਪਾਂ ਵਿਸ਼ ਕਰਾਂਗੇ ਤੁਹਾਨੂੰ ਕੀ ਅੱਜ ਕੀ ਸੁਣਾਓਗੇ ਓਕੇ
1: ਆਮ ਦਿਓ
2: ਇੱਕ ਸੀ ਸਪਾਈ ਉਹ ਖਿੱਚ ਕੇ ਨਿਕਲਾ ਦੱਸੋ ਕੀ
1: ਹੈ ਇੱਕ ਸੀ ਸਪਾਈ ਦੀ ਖਿੱਚ ਕੇ ਨਿਕਲ ਆਈ
2: ਸਪਾਈ ਸੀ ਉਹ ਖਿੱਚ ਕੇ ਨਿਕਲ ਆਈ ਆਨਸਰ ਦੱਸੋ
0: ਉਹਦਾ ਆਨਸਰ
1: ਔਰੇਂਜ
0: ਵਾਟਰਮੈਲਨ
1: ਉਹ ਤਾਂ ਛੋਟਾ
0: ਵਾਟਰਮੈਲਨ
2: ਯੈਲੋ ਟਿੰਕ
0: ਅੱਛਾ ਯੈਲੋ ਬੱਲੇ ਬੱਲੇ ਤੁਸੀਂ ਤਾਂ ਟ੍ਰਿਕ ਹੀ ਕਰੀ ਜਾਂਦੇ ਸਾਨੂੰ
2: ਵਾਹ ਹਾਂਜੀ
0: ਹੈ
1: ਸਪਾਈ ਨੂੰ ਗੁੱਸਾ ਕਰ ਜਾਣਾ
2: ਨਹੀਂ ਨਹੀਂ ਨਹੀਂ
0: ਵੀਰਾ
2: ਅਸੀਂ ਤਾਂ ਗੱਲ ਕਰਿਓ
0: ਹਾਂਜੀ ਹਾਂਜੀ
1: ਉਹ ਗੱਲ ਕਰਾ ਦਿਓ
0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
1: ਖੁਸ਼ ਹੋਆ
0: ਅਸੀਸ ਕੱਲ ਫਿਰ ਕੀ ਮਿਲਣਾ ਵਾ ਕੱਲ ਬਰਥਡੇ ਭੈਣ ਦਾ
2: ਹਾਂਜੀ
0: ਕੀ ਗਿਫਟ ਦੇਣਾ ਫਿਰ ਭੈਣ ਨੂੰ

0: ਤੇ ਕੀ ਸੁਣਾਓਗੇ ਅੱਜ? ਅੱਛਾ ਬੁਝਾਰਤ, ਹਾਂਜੀ ਮੱਖੀ ਹਵਾ ਵੀ ਨੀ ਆ ਓਕੇ ਓਗੀ ਓਗੀ ਹੈ
1: ਓਗੀ ਓਗੀ ਓਗੀ
0: ਇਹ ਕੀ ਹੋ ਸਕਦਾ ਫਿਰ
1: ਇਹ ਡੇਲੇ ਦੀ ਧੀ
0: ਹੈ ਇਹ ਪਰ ਅਸੀਸ ਨੂੰ ਕਿੱਦਾਂ ਪਤਾ
1: ਦੱਸਿਆ ਹੋਣਾ ਕਿਸੇ ਨੇ
0: ਇਹਦੇ ਨਿਕਾਲੇ ਬੜੀਆਂ ਔਖੀਆਂ ਔਖੀਆਂ ਤੁਹਾਨੂੰ ਬੁਝਾਰਤ ਆਉਂਦੀਆਂ
1: ਗੈਂਗ ਬਣਦਾ ਜਿਵੇਂ ਸਾਰੇ ਜਿਹੜੇ ਵਿੱਚ
0: ਬਾਏ ਬਾਏ ਬਾਏ ਬਾਏ ਮਾਨੂੰ ਬਿੱਲੀ ਬਾਏ ਬਾਏ ਬਾਏ ਬਾਏ ਮਿਆਉਂ ਮਿਆਉਂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਕੱਲ ਵੀ ਬੜੀ ਨਾ ਤੁਸੀਂ ਮੋਟੇ ਕੱਪੜੇ ਪਾ ਕੇ ਜਾਂਦੇ ਸਕੂਲ ਗੁੱਡ ਤੇ ਚੱਲ ਤੁਰ ਪਿਓ ਕਰੋ ਕਿ ਨਹੀਂ ਹਲੇ
2: ਤੁਰ ਪਿਆ
0: ਅੱਛਾ ਤੁਰ ਪਿਓ ਓਕੇ ਓਕੇ ਜਦੋਂ ਤੁਰੋਗੇ ਫਿਰ ਤੇ ਨੀ ਠੰਡ ਲੱਗਦੀ ਨਾ
2: ਲੋਹਾ
0: ਮਿੱਟੀ ਦਾ ਕਸੁੰਨ ਉੱਤੇ ਗੁਦਗੁਦੀਆ ਇਹ ਤੇ ਪਤਾ ਲੱਗ ਗਿਆ
1: ਮੈਨੂੰ ਲੋਹਾ ਰੱਖ ਕੇ ਸੁਣ
2: ਮਿੱਟੀ ਦਾ ਮਛੁੰਦ ਉੱਤੇ ਲੋਹਾ ਰੱਖ ਸੁਣ ਉੱਤੇ ਗੁਦਗੁਦੀਆ
0: ਅੱਛਾ ਮਿੱਟੀ ਦਾ
2: ਮਛੁੰਨ
0: ਮਠੁੰਨ
2: ਹਾਂ ਉੱਤੇ ਲੋਹਾ ਰੱਖ ਸੁਣ
0: ਉੱਤੇ ਲੋਹੇ ਦਾ ਕਸੁੰਨ ਓਕੇ
2: ਉੱਤੇ ਗੁਦਗੁਦੀਆ
0: ਅੱਛਾ ਇਹ ਤਾਂ ਬੜਾ ਕੋਈ ਟੈਕਨੀਕਲ ਜਿਹਾ ਲੱਗਦਾ ਵਾ ਇਹ ਤੁਸੀਂ ਪਹਿਲਾਂ ਵੀ ਪਾਇਆ ਸੀ ਇੱਕ ਦਿਨ
2: ਨਹੀਂ
0: ਹਾਂ ਗੁਦਗੁਦੀਆ ਜਿਹਾ ਤੁਸੀਂ ਅੱਗੇ ਵੀ ਇੱਕ ਦਿਨ ਕੀਤਾ ਸੀ
1: ਬੜਾ ਜ਼ੋਰ ਲੱਗਾ
2: ਨਹੀਂ ਮੈਂ ਨਹੀਂ ਕੀਤਾ
0: ਨਹੀਂ ਕੀਤਾ ਹੈ ਗੁਦਗੁਦੀਆ ਓਕੇ ਓਕੇ ਓਕੇ ਓਕੇ ਓਕੇ ਇਹ ਤੇ ਮੈਨੂੰ ਲੱਗਦਾ ਵੀ ਆਪਾਂ ਪੈਂਦੇ ਹਾਰ ਜੀਏ ਚੰਗਾ ਹਾਂ ਹੁਣ ਦੱਸੋ ਵੀ ਕੋਈ ਸਾਡੇ ਇੱਧਰ ਮੈਸੇਜ ਵਾਲਿਆਂ ਚ ਦੱਸੋ ਹਪਲਾ ਆਉਂਦਾ ਵਾ ਕਿਸੇ ਨੂੰ
1: ਪਤਾ ਕਸੁੰਨ
0: ਹਾਂ ਦੱਸੋ ਹਪਲਾ ਕੀ ਆ ਫਿਰ
1: ਨਹੀਂ ਕੀ ਸੀਗਾ ਮਿੱਠੀ ਦਾ ਕਸੁੰਨ
0: ਹੈ ਹਾਂ ਲੋਹੇ ਦਾ ਕਸੁੰਨ
1: ਲੋਹੇ ਦਾ ਕਸੁੰਨ
0: ਮਿੱਟੀ ਦਾ ਮਠੋਨ ਆ
1: ਮਿੱਠੂ ਥੋੜੀ ਮਿੱਟੀ ਦਾ
0: ਹੈ ਮਿੱਠਨ ਚੱਕਰਵਾਤੀ
1: ਆਪਣੇ ਪੰਜਾਬੀ ਮਿੱਠਣ ਕਹਿੰਦੇ ਉਹ ਮਿੱਠਣ ਦੀ ਫਿਲਮ ਆਈ
0: ਆ ਇਹ ਜਿੱਦਾਂ ਦੀ ਬੁਝਾਰਤ ਹੈ ਨਾ ਮੈਨੂੰ ਲੱਗਦਾ ਢਿੱਲੋਂ ਸਾਹਿਬ ਬੋਲਣਗੇ
1: ਐਤਰਾ ਢਿੱਲੋਂ ਸਾਹਿਬ ਆਓ ਬਾਹਰ ਬੈਰਕਾਂ ਦੇ ਪਾਣੀ
0: ਹਾਂ ਇਹ ਕਹਿੰਦੇ ਚੁੱਲਾ ਤਵਾ ਤੇ ਰੋਟੀ ਗੁਰਜੀਤ ਆਂਟੀ ਨੇ ਪੁੱਛਿਆ
1: ਮਿੱਟੀ ਦਾ ਮਠੋਨ
0: ਫਾਈਨ ਤੁਸੀਂ ਤੇ ਨਹੀਂ ਫਾਈਨ ਪਾਉਣਾ ਕੋਈ
1: ਆਪੇ
0: ਕੱਟਿਆ ਗਿਆ ਪੁੱਤ ਅਸੀਂ ਥੋੜੀ ਕੱਟਿਆ ਅਸੀਂ ਕਿਉਂ ਕੱਟਾਂਗੇ ਕਿਹੜਾ ਕੇਕ ਆ ਥੈਂਕ ਯੂ ਤੇ
2: ਤਾਜਵੀਰ
0: ਅੱਜ ਬਗਾੜਾ ਤੇ ਤੁਸੀਂ ਜਿੱਤੇ ਨਹੀਂ ਵਾਰੀ ਕਿੱਦਾਂ ਲੈ ਲਈ ਪਹਿਲਾਂ ਨਾ ਅੱਜ ਤੇ ਤੁਸੀਂ ਬਗਾੜਾ ਨਹੀਂ ਜਿੱਤੇ ਵਾਰੀ ਕਿੱਦਾਂ ਲੈ ਲਈ ਪਹਿਲਾਂ ਲੜ ਕੇ ਲੈ ਲਈ ਪਹਿਲਾਂ ਵਾਰੀ ਨਾਈਸਲੀ ਲੈ ਲਈ ਰਿਕੁਐਸਟ ਕਰਕੇ ਦੀਦੀਆਂ ਨੂੰ ਹੈ ਓਕੇ ਓਕੇ ਭੈਣਾਂ ਮੰਨ ਗਈਆਂ ਸੌਖੀਆਂ ਇੱਕ ਤੇ ਮੰਨ ਗਈ ਹੋਣੀ ਆ ਇੱਕ ਤੇ ਮੰਨ ਗਈ ਹੋਣੀ ਆ ਉਹਦਾ ਬਰਥਡੇ ਸੀ ਕੱਲ ਤੇ ਐਸ਼ਲਿਨ ਦੀਦੀ

0: ਨਹੀਂ ਮੰਨੀ ਹੋਣੀ ਸੌਖੀ
1: ਹਾਂਜੀ
0: ਉਹਨੂੰ ਕਿੱਦਾਂ ਮਨਾਇਆ ਫਿਰ ਹੈਂ ਐਸ਼ਲੀ ਨੂੰ ਕਿੱਦਾਂ ਮਨਾਇਆ ਸੀ
1: ਬਾਲੀ ਬੱਸੀ ਖਤਨ ਗਿਆ ਸੀ ਬਾਲੀ ਬੱਸੀ ਖਤਨ ਗਿਆ ਸੀ ਖਤਨ ਗਿਆ ਸੀ ਲੱਡੂ ਕਪਲੇ ਟੰਡੀ ਨੂੰ
0: ਅੱਖ ਮਾਰ ਗਿਆ ਡੱਡੂ
1: ਕਪੜੇ ਡੱਡੂ ਕਪਲੇ
0: ਟੰਡੀ ਨੂੰ
1: ਅੱਖ ਮਾਰ ਗਿਆ ਡੱਡੂ
0: ਗਣੇ
1: ਗਣੇ ਬੱਲੇ ਬੱਲੇ ਸ਼ਾਬਾ ਸ਼ਾਬਾ ਨਾਈ ਜ਼ਿੰਦਾਬਾਦ
2: ਡੱਡੂ ਜ਼ਿੰਦਾਬਾਦ
0: ਡੱਡੂ
2: ਜਿੰਦਾਬਾਦ ਸਾਡੇ ਬਚਪਨ ਵੀ ਜਿੰਦਾਬਾਦ ਸੀ ਲੌਂਗ ਵੀ ਜਿੰਦਾਬਾਦ ਹੈ ਅੱਗੇ ਵੀ ਜਿੰਦਾਬਾਦ ਰਹੇਗਾ
0: ਲੌਂਗ ਲਿਵ ਫਰੋਗੀ ਥੈਂਕ ਯੂ ਥੈਂਕ ਯੂ ਹੁਣ ਕਿਹਦੀ ਵਾਰੀ ਲਿਆਓ ਇਹ ਕਰਾਓ ਕੇਲੇ ਕੇਲੇ ਸਿਸਤਲ ਇੱਦਾਂ ਕਰ ਲੋ
2: ਗਲਾ ਸਾਫ ਹੋ ਜਾਏਗਾ ਫਿਰ ਚੁਟਕਲਾ ਬਾਜ਼ਾਰ ਛੇਤੀ ਬਾਹਰ ਆਏਗੀ
0: ਆਹੋ
2: ਸੋਹਣੀ
0: ਨਹੀਂ ਹਾਂਜੀ ਓਕੇ ਕੀ ਲਿਆਇਓ ਫਿਰ ਅੱਜ
1: ਚੁਟਕਲਾ
0: ਓਕੇ ਕਿਹੜੇ ਰੰਗ ਦਾ ਰੈਡ ਓਕੇ
2: ਰੈਡ ਕਲਰ
0: ਰੈਡ ਤੇ ਵਧੀਆ ਫਿਰ
2: ਲਿਆਓ ਲਿਆ ਪਰ ਰੈਡ ਸੁਣੀਏ ਕੀ ਕਹਿੰਦੇ ਆ
0: ਲਿਆਓ
1: ਇੱਕ ਟੀਚਰ ਕਹਿੰਦੀ ਕਹਿੰਦੀ ਮੁੰਡੇ ਨੂੰ ਕਹਿੰਦੀ ਮੈਂ ਦੋ ਸੈਂਟੈਂਸ ਬੋਲੂਗੀ ਤੁਸੀਂ ਉਹਦੇ ਚੋਂ ਡਿਫਰੈਂਸ ਦੱਸਣਾ ਪਹਿਲੀ ਸੈਂਟੈਂਸ ਹੈਗੀ ਉਹਨੇ ਪਾਂਦੇ ਟੁੱਟੇ ਦੂਜਾ ਸੈਂਟੈਂਸ ਹੈਗਾ ਉਹਨੇ ਪਾਂਦੇ ਧੋਣੇ ਪਏ
0: ਅੱਛਾ ਉਹਨੇ ਭਾਂਡੇ ਧੋਤੇ ਉਹਨੂੰ ਭਾਂਡੇ ਧੋਣੇ ਪਏ
1: ਫਿਰ ਮੁੰਡਾ ਕਹਿੰਦਾ ਪਹਿਲੀ ਚ ਵਿਆਹ ਨੀ ਹੋਇਆ ਉਹਦਾ ਦੂਜੇ ਚ ਵਿਆਹ ਹੋ ਗਿਆ
2: ਉਹਨੂੰ ਭਾਂਡੇ ਤੋੜੇ ਕਿਉਂ ਪਏ ਵਿਆਹ ਹੋ ਗਿਆ
0: ਥੈਂਕ ਯੂ ਥੈਂਕ ਯੂ
1: ਦੀਦੀ ਨਾਲ ਗੱਲ ਕਰ ਲਓ
0: ਹਾਂਜੀ ਕਰਾ ਦੋ
1: ਹਾਂਜੀ
0: ਚੇਤਾ ਭੁੱਲ ਗਿਆ ਹੁੰਦਾ ਚੇਤਾ ਹੀ ਉਦੋਂ ਆਇਆ ਹੋਣਾ ਵਾ ਵੀ ਓਹੋ
2: ਗਿਫਟ ਵੀ ਦੇਣਾ
0: ਆਹੋ ਏਦਾਂ ਤੇ ਨੀ ਕਿਤੇ ਹੋਇਆ ਹੋ ਸਕਦਾ ਹਾਂ ਜਾਂ ਫਿਰ ਹੋ ਸਕਦਾ ਤਵਨੀਤ ਨੂੰ ਪਹਿਲਾਂ ਆਈਡੀਆ ਹੀ ਨਾ ਆਇਆ ਹੋਵੇ ਵੀ ਮੈਂ ਕੀ ਲੈਣਾ
1: ਚਲੋ
0: ਵੇਖੋ ਫਿਰ ਨਾਈਸ ਜਿਹਾ ਗਿਫਟ ਜਦੋਂ ਆਊਗਾ ਫਿਰ ਸਾਨੂੰ ਦੱਸਿਓ ਕੀ ਮਿਲਿਆ ਤੁਹਾਨੂੰ ਤੇ ਫਿਰ ਉਹ ਗਿਫਟ ਹੀ ਆ ਗਏ
1: ਗੁੱਸੇ ਹੋ ਗਏ
0: ਪਰ ਜਦੋਂ ਉਹਨਾਂ ਦਾ ਬਰਥਡੇ ਹੋਊਗਾ ਫੇਰ ਮਿਲੂਗਾ ਨਾ
2: ਮਿਲੇਗਾ
1: ਹਾਂ ਜੀ
0: ਹਾਂ ਉਹਨਾਂ ਨੂੰ ਦੱਸਣਾ ਸੀ ਨਾ ਉਹਨਾਂ ਨੂੰ
1: ਬਰਥਡੇ
0: ਹੋਏਗਾ ਉਹ ਵੀ ਤੁਹਾਡੇ ਲਈ ਕੁਛ ਲੈ ਕੇ ਦੇਣਗੇ ਨਾ
2: ਥੋੜਾ ਕਿਹਦੇ ਲਈ ਲਓਗੇ ਤੇ ਮੋਟਾ ਕਿਹਦੇ ਲਈ ਲਓਗੇ ਦੀਦੀ ਲਈ ਥੋੜਾ ਕਿ ਵੀਰੇ ਲਈ ਥੋੜਾ ਤੁਸੀਂ ਕਹਿਣਾ ਮੈਂ ਥੋੜਾ ਮੋਟਾ ਵੀਰੇ ਤੇ ਦੀਦੀ ਲਈ ਲਵਾਂਗੀ ਥੋੜਾ ਕਿਹਦੇ ਲਈ ਲੈਣਾ ਤੇ ਮੋਟਾ ਕਿਹਦੇ ਲਈ ਲੈਣਾ
0: ਇਹਨਾਂ ਨੂੰ ਨਾ ਇੱਕ ਇੱਕ ਦੰਦ ਹੀ ਦੇ ਦਿਓ ਤੁਸੀਂ ਹੈਨਾ ਕੀ ਸੁਣਾਓਗੇ ਥੈਂਕ ਯੂ ਤਵਨੀ ਤੁਸੀਂ ਵੀ ਕਿੱਦਾਂ ਪਹੁੰਚ ਜਾਂਦੇ ਹੁੰਦੇ ਹੋ ਭੰਗੜਾ ਪਾਉਂਦੇ ਓਕੇ ਗਿੱਧਾ ਨੀ ਪਾਉਂਦੇ ਹੈ ਥੈਂਕ ਯੂ
1: ਥੈਂਕ
0: ਯੂ
2: ਥੈਂਕ ਯੂ ਸਾਡੇ ਵੱਲੋਂ ਵੀ
0: ਥੈਂਕ ਯੂ ਸਾਰਿਆਂ ਵੱਲੋਂ ਥੈਂਕ ਯੂ ਤੁਸੀਂ ਤੇ ਮੈਨੂੰ ਲੱਗਦਾ ਵਾ ਵੀ ਗੱਡੀ ਦੇ ਵਿੱਚ ਬੈਠੇ ਹੋ ਗੱਡੀ ਚ ਬੈਠੇ ਲੱਗਦੇ ਮੈਨੂੰ ਅੱਛਾ ਘਰੇ ਹੀ ਹੋ ਲੇਟ ਹੋ ਗਿਆ ਅੱਜ ਫਿਰ ਕੀ ਕਰਨ ਕੀ ਡੇ ਨਾਲ ਨਾਲ ਕੁਛ ਕੁਛ ਕੁਛ ਕੰਮ ਅੱਛਾ ਵੇਟ ਕਰਨ ਡੇ ਓਕੇ ਓਕੇ ਓਕੇ ਓਕੇ ਤੇ ਕੀ ਸੁਣਾਓਗੇ ਫਿਰ
1: ਅੱਜ ਮੈਂ ਸੁਣਾਉਂਦੀ ਚੁਟਕਲਾ
0: ਓਕੇ
1: ਪੱਤੇ ਪਾ ਪਾ ਕੇ ਨਾ ਮੈਂ ਤੱਤਦੀ ਆ ਮੈਂ ਤਾਏ ਮੱਜ ਵੇਚ ਕੇ ਨਾ ਮੈਂ ਕਨੇਡਾ ਚਲ ਜਾਣਾ ਹੈ
0: ਅੱਛਾ
1: ਮੈਂ ਉਹ ਕਹਿੰਦੀ ਦੂਜੀ ਭੈਣ ਨੂੰ ਮੈਂ ਪੈਸੇ ਭੇਜੀ ਜਾਊਂਗੀ ਤੇ ਤੁਸੀਂ ਜੋਈ ਜਾਈ ਦੂਜੀ ਭੈਣ ਚ ਪੈ ਮਾਇਤੀ ਕਹਿੰਦੀ ਮੈਨੂੰ ਫਾਟੇ ਨੋਟ ਭੇਜਣੇ ਆ
2: ਕਾਂਗਰਸੀ ਰੈਲੀ ਚੱਲਦੀ ਵੀ ਸੀ ਤੇ ਨਾਰੇ ਲੱਗਦੇ ਪਏ ਸੀ ਨਾ ਰਾਹੁਲ ਗਾਂਧੀ ਜੁਗ ਜੁਗ ਜੀਏ ਰਾਹੁਲ ਗਾਂਧੀ ਜੁਗ ਜੁਗ ਜੀਏ ਇਹਦੇ ਵਰਗੀ ਕੁੜੀ ਪਿੱਛੇ ਖਲੋਤੀ ਸੀ ਨਾ ਹੌਲੀ ਹੌਲੀ ਬੋਲੀ ਜਾਵੇ ਰਾਹੁਲ ਗਾਂਧੀ ਦੁੱਧੂ ਪੀਏ ਰਾਹੁਲ ਗਾਂਧੀ ਦੁੱਧੂ
0: ਬਾਹਰ ਕਿੰਨੀ ਚੱਲੀ ਸੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਤੇ ਬਾਹਰ ਕਿਹੜੀ ਭੈਣ ਚੱਲੀ ਸੀ ਕੈਨੇਡਾ ਤੁਸੀਂ ਅੱਕ ਗਏ ਜੇ ਮੱਝਾਂ ਚੋ ਚੋ ਕੇ
2: ਨਾਲੇ ਪਾਟੇ ਨੋਟ ਭੇਜਣੇ ਨੇ
0: ਕੀ ਸੁਣਾਓਗੇ ਫਿਰ
2: ਬੀ ਨੂੰ ਕਦੀ ਨੀ ਗਰਮੀ ਲੱਗਦੀ
0: ਏ ਬੀ ਸੀ ਤੇ ਬੀ ਨੂੰ ਕਦੀ ਨੀ ਠੰਡ ਲੱਗਦੀ ਹੈ
2: ਗਰਮੀ
1: ਗਰਮੀ
0: ਅੱਛਾ ਬੀ ਨੂੰ ਕਦੀ ਨੀ
2: ਗਰਮੀ ਲੱਗਦੀ
0: ਗਰਮੀ ਲੱਗਦੀ
2: ਨਹੀਂ ਲੱਗਦੀ
0: ਨਹੀਂ ਲੱਗਦੀ
2: ਨਹੀਂ ਲੱਗਦੀ
0: ਓਕੇ ਬੀ ਨੂੰ ਕਦੀ ਗਰਮੀ ਲੱਗਦੀ ਕਿਉਂਕਿ ਬੀ ਨਾ ਬੁੱਕਲ ਜੀ ਮਾਰ ਕੇ ਰੱਖਦੀ ਦੋ ਪਾਸਿਓ ਤੋਂ ਐ ਹੋ ਜਾਂਦੀ
2: ਗਰਮੀ ਨੀ ਲੱਗਦੀ ਬੀ ਤੋਂ ਬਰਫ਼ ਹੁੰਦਾ ਨਾ
0: ਹੈ
2: ਬੀ ਤੋਂ ਬਰਫ਼ ਹੈ ਨਾ ਫਿਰ
0: ਨਹੀਂ ਮੈਨੂੰ ਲੱਗਦਾ ਜਿੱਦਾਂ ਬੀ ਨਾ ਬੁੱਕਲ ਜੀ ਮਾਰ ਲੈਂਦੀ ਹੈ ਏ ਵੀ ਖੁੱਲੀ ਹੁੰਦੀ ਆ ਥੱਲਿਓ ਹਨਾ ਸੀ ਵੀ ਖੁੱਲੀ ਹੁੰਦੀ ਆ ਈ ਵੀ ਖੁੱਲੀ ਹੁੰਦੀ ਆ
2: ਉਹ ਦੇਖਿਆ ਅੰਕਲ ਨੂੰ ਪਤਾ ਨੀ ਲੱਗ ਰਿਹਾ ਬੁੱਕਲ ਨਾਲ ਤੁਹਾਨੂੰ ਗਰਮੀ ਲੱਗੇਗੀ ਉਹਨੂੰ ਲੱਗਦੀ ਨਹੀਂ ਬੀ ਫੋਰ ਬਰਫ਼
0: ਅੱਛਾ ਉਲਟ ਹੋ ਗਿਆ
2: ਹੋਰ ਬਰਫ਼ ਆ ਹਨਾ ਪੁੱਤ ਬਰਫ਼ ਹੈ ਨਾ
0: ਹੈ
2: ਕਿਉਂਕਿ
0: ਬੀ ਮਤਲਬ ਮੱਖੀ ਉਹ ਉੱਡਦੀ ਰਹਿੰਦੀ ਹੈ ਨਾ ਉਹਨੂੰ ਤਾਂ ਕਰਕੇ ਨੀ ਹੈ
2: ਸਾਨੂੰ ਪਤਾ ਨਹੀਂ ਸੀ
0: ਓਹੋ ਇਹ ਤੇ ਬੜੀ ਟੈਕਨੀਕਲ ਚੁਟਕਲਾ ਵਾ ਉਹ ਬਾਜ਼ਾਰ ਤੇ ਸੋਰੀ ਥੈਂਕ ਯੂ ਕੈਨੇਡਾ ਵਾਲੀ ਭੈਣ
1: ਜਿਹੜੇ ਨਹੀਂ ਰਹਿੰਦੇ ਨੇੜੇ ਜਿਹੜੇ ਰਹਿੰਦੇ ਦੋਸਤ ਤੁਹਾਡੇ ਆਪਣੇ ਪਿਆਰੇ ਹਰਮੀਤੂ
0: ਅਸੀਂ ਤੇ ਬਹੁਤ ਵਧੀਆ
2: ਅਸੀਂ ਰਾਮ ਰਾਮ ਰਾਮ ਰਾਮ ਰਾਮ ਰਾਮ ਜੀ ਰਾਮ ਰਾਮ ਅਸੀਸ ਮੈਨੂੰ ਮਿਲਿਆ ਇੱਕ ਚਿਰਾਗ ਮੈਂ ਰਗੜਿਆ ਵਿੱਚੋਂ ਨਿਕਲਿਆ ਜਿੰਨ ਅੱਜ ਤੂੰ ਬਣਾਤਾ ਮੇਰਾ ਦਿਨ
0: ਹੈ
2: ਵੈਲ ਡਨ ਅਸੀਸ ਰੱਖ
0: ਅਸੀਸ ਤੁਸੀਂ ਤੇ ਬੜੀਆਂ ਗੱਲਾਂ ਬਣਾ ਲੈਂਦੇ ਜੇ
2: ਬਣਾਉਣ ਲੱਗ ਗਈ ਹੁਣ
0: ਟੀਚਰ ਫਿਰ ਜੇ ਸਟੂਡੈਂਟ ਜੋ ਠੀਕ ਹੋ ਜਾਣਗੇ ਫਿਰ ਆ ਹੀ ਜਾਣਗੇ
2: ਆਉਣਗੇ ਉਹਨਾਂ ਦਾ ਮੈਸੇਜ ਆਇਆ ਸੀ ਹੌਲੀ ਲਈ ਠੀਕ ਹੋ ਰਹੇ ਆ
0: ਹਾਂ
2: ਉਹ ਤੁਹਾਡੀਆਂ ਗੱਲਾਂ ਸੁਣ ਸੁਣ ਠੀਕ ਹੋ ਰਹੇ ਨਾ
0: ਜਰੂਰੀ ਥੋੜੀ ਸਭ ਕੁਛ ਬੋਲੇ ਮੰਨਾ
2: ਮੰਨਾ ਗਣੀ ਗਣੀ
0: ਗਣੀ ਹੁਣ ਸਾਰਾ ਇਕੱਠਾ ਬੋਲਣਾ ਮੰਨਾ ਗਣੀ ਬਾਤੇ ਆਵੇ ਸੈ
2: ਮਾਤਾ ਆਵੇ ਸੈ ਮਾਤਾ ਆਵੇ ਸੈ ਵੈਲ ਟ੍ਰਾਈ ਵੈਲ ਟ੍ਰਾਈ ਅਸੀਂ ਵੈਲ ਟ੍ਰਾਈ
0: ਅੱਜ
1: ਮੈਂ ਕੋਈ
0: ਬੋਲੀ ਓਕੇ
1: ਆਪੇ ਨੇ ਪਸੂਤ ਸਮਾਈਏ ਆਪੇ ਨੇ ਪਸੂਤ ਸਮਾਈ ਟੇਡੇ ਫੁੱਲ ਪਵਾਈਏ ਮਚਦੀ ਦੁਨੀਆ ਤੇ ਪੀਪਾ ਤੇਲ ਦਾ
0: ਪਾਈਏ ਨੇ ਮਚਦੀ ਦੁਨੀਆ ਤੇ ਪੀਪਾ ਤੇਲ ਦਾ ਪਾਈਏ ਮਚਦੀ
1: ਦੁਨੀਆ
0: ਚੱਕ ਦੇ
2: ਪਾ ਦੇ ਤੇਲ
0: ਤੇਲ ਪਾਰੇ ਪਾਰੇ ਪਾ ਨਾ ਨਾ ਹੈ
2: ਸਾਰੇ ਹੱਸੋ
1: ਮੇਰਾ ਕੋਈ ਕੋਈ ਮੇਰਾ ਬਾਹਰ ਖੋਲ ਰਿਹਾ ਸੀ
0: ਅੱਛਾ ਵੱਡਾ ਹੋ ਗਿਆ ਨਾ ਭੱਜ ਕੇ ਜਾਵੜ ਕੁੜੀਏ ਥੈਂਕ ਯੂ ਸੈਮ ਸਾਹਿਬ ਤੁਸੀਂ ਆਉਂਦੇ ਰਹੋ
3: ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜਨਾਬ
0: ਸਤਿ ਸ੍ਰੀ ਅਕਾਲ ਜੀ
2: ਸੈਮੀ ਸਾਹਿਬ
3: ਰਾਮ ਰਾਮ ਜੀ ਕੀ ਹਾਲ ਚਾਲ ਮੈਂ ਹਰਾਣਾ ਸੋਰੇ
2: ਤੂੰ ਭਾਈ ਸਾਹਿਬ ਟਰਾਈ ਨਾ ਕਰੋ ਥਮ
0: ਸੋਰੇ ਨੀ ਸ਼ੋਰੇ
2: ਸ਼ੋਰੇ ਛੋਲੇ ਫਿਲਮ ਦਾ ਡਾਇਲੋਗ ਕਿਹਾ ਬੋਲਣ ਵਾਸਤੇ ਉਹਨੂੰ ਬਣਿਆ ਗੱਬਰ ਤੇ ਨਾ ਉਹਨੇ ਜੋ ਡਾਇਲੋਗ ਬੋਲਿਆ ਨਾ ਤੇ ਅੱਗੋਂ ਪਤਾ ਕੀ ਹੁੰਦਾ ਨਾ ਛੋਲੇ ਨੀ ਸੋਰੀ ਮਿਸਟਰ ਇੰਡੀਆ ਡਾਇਲੋਗ ਦਿੱਤਾ ਸੀ ਉਹਨਾਂ ਉਹਨੇ ਡਾਇਲੋਗ ਬੋਲਿਆ ਤੇ ਜਿਹੜਾ ਮਿਸਟਰ ਇੰਡੀਆ ਅਮਰੀਸ਼ ਪੁਰੀ ਦਾ ਰੋਲ ਹਰਿਆਣਵੀ ਬੰਦਾ ਕਰਦਾ ਪਿਆ ਸੀ ਉਹ ਬੜਾ ਹੱਸ ਕੇ ਬੋਲਿਆ ਕਹਿੰਦਾ ਮਗੈਂਬੋ ਖੁਸ਼ ਹੁਆ ਕਹਿੰਦਾ ਖੁਸ਼ ਨੀ ਬਾਈ ਬਹੁਤ ਖੁਸ਼ ਹੁਆ ਕਹਿੰਦਾ ਭਾਈ ਹਰਿਆਣੇ ਤੇ ਮਾਰਾ ਤਾਂ ਖੁਸ਼ ਹੀ ਹੋਗਾ ਬਾਈ ਖੁਸ਼ ਹੁਆ
3: ਏਡੇ
2: ਮਜੀਠੇ ਵਾਲੇ ਹੋਰ ਸੁਣਾਓ ਹਾਂਜੀ ਹਾਂਜੀ ਬਸ ਵਧੀਆ ਬਾਕੀ ਠੀਕ ਹੈ ਸਾਧ ਸ਼ਾਹ ਵਰਗ ਸਾਡਾ ਬਸ
0: ਪਵਨ ਘਰੇ ਸੋਰ
2: ਸੋ ਨੀ ਬਾਬਾ ਸ਼ੋਰ
0: ਇਹ ਤੇ ਤੁਸੀਂ ਇਹ ਤੇ ਤੁਸੀਂ ਬਸੰਤ ਜੀ ਕੋ ਕਰਾ ਲਿਓ ਭਾਵੇਂ ਠੀਕ
3: ਮੈਂ ਸੋਰ ਗਿਆ ਉਹਨੇ ਕੁਝ ਹੋਰ ਹੀ ਕਹਿ ਦੇਣਾ ਵਿੱਚ
0: ਆਪਣੇ ਆਪ ਦੇ ਲਈ ਐਵੇਂ ਮਾਨ ਸਨਮਾਨ ਜਿਹਾ ਲੈਣ ਦੇ
2: ਇੰਡੀਆ ਗੋਟ ਟੈਲੈਂਟ ਹੈ ਏਡਾ ਤੁਹਾਨੂੰ ਭੁਲੇਖਾ ਪੈਣ ਤੁਹਾਨੂੰ ਕਿਹਦੇ ਚ ਮੇਰੀ ਗੱਲ ਸੁਣ ਤੁਹਾਨੂੰ ਕਿਹਦੇ ਚ ਭੁਲੇਖਾ ਪੈ ਰਿਹਾ ਮਲਿਕਾ ਸ਼ਰਾਬ ਬੈਠੀ ਅਰੋੜਾ ਹੈ ਮਲਾਇਕਾ ਅਰੋੜਾ
3: ਮੈਂ ਦੱਸਾਂ ਭਾਜੀ ਮੈਨੂੰ ਅੱਜ ਲੱਗਣ ਦਿਆ ਇੱਕ ਬੰਨੇ ਮਾਸਟਰ ਸਲੀਮ ਬੈਠਾ ਦੂਜੇ ਬੰਨੇ ਸਚਨੇ ਹੂਜਾ ਬੈਠਾ
0: ਚੱਲ ਫਿਰ ਗਾਣਾ ਹੀ ਸੁਣਾ ਦੋ ਅੱਜ
3: ਹਾਂ ਸੁਣਾਵਾਂਗਾ ਅੱਜ ਆਵਾਂਗੇ ਤੇ ਨਾ ਉਹ ਆਉਂਦਾ ਕੋਈ ਦੁਨੀਆ ਨਾ ਬਲਾ ਕਿੱਥੋਂ ਕਿੱਥੋਂ ਤੱਕ ਸੋਚਦੀ ਹੈ ਨਾ ਬੈਂਕ ਨੇ ਇੰਨੇ ਬੰਦੇ ਵਿਹਲੇ ਕਰਤੇ ਨਾ ਇੰਟਰਸਟ ਵਧਾ ਕੇ ਉਹਦਾ ਹਰ ਇੱਕ ਬੰਦਾ ਨਾ ਇੱਜ਼ਤ ਦੀ ਰੋਟੀ ਦੇ ਪਿੱਛੇ ਪਿਆ ਹਨਾ ਉਹਦਾ ਸਬਜ਼ੀ ਦਾ ਕਿਉਂ ਫਿਕਰ ਨੀ ਹੈਗਾ
2: ਰਾਤ ਵਾਲੀ ਸਬਜ਼ੀ ਦੀ ਰੋਟੀ ਬਣਾਈ ਹੋਈ ਹੈ ਨਾ ਗੁਣ ਕੇ ਆਟੇ ਦੀ
3: ਲਾਜੀ ਨਾ ਪੇਪਰ ਦੇ ਕੇ ਆਇਆ ਨਾ ਘਰੇ
2: ਅੱਛਾ
3: ਬੋਰਡ ਦੇ ਪੇਪਰ ਦੇ ਘਰੇ ਆਏ ਤੇ ਘਰਦਿਆਂ ਪੁੱਛਿਆ ਵੀ ਹਾਂ ਤੂੰ ਕਿੱਦਾਂ ਦਾ ਪੇਪਰ ਆਇਆ ਤੇ ਪੇਪਰ ਬਹੁਤ ਵਧੀਆ ਕਹਿੰਦੇ ਪੇਪਰ ਦੇ ਸਭ ਤੋਂ ਵੱਧ ਖੁਸ਼ੀ ਕਦੋਂ ਹੋਈ ਕਹਿੰਦੇ ਉਦੋਂ ਇਹ ਜਦੋਂ ਮੈਨੂੰ ਮੈਨੂੰ ਆਉਂਦਾ ਕੱਖ ਨੀ ਤੇ ਮੇਰੀ ਟੀਚਰ ਕਹਿੰਦੀ ਵੀ ਆਪਣਾ ਪੇਪਰ ਲਗਾ ਲਿਆ ਪਿਛਾ ਨਦੀ ਨਕਲ ਕਰਨ ਦੇ
0: ਇੱਜ਼ਤ ਮਾਣ ਮਹਿਸੂਸ ਹੋਇਆ
3: ਉਧਰ ਗਿਆ ਨਾ ਲਾ ਜੀ ਕੱਲ ਮੱਖੀਆਂ ਖਾਣ ਦੇ ਉੱਥੇ ਮੱਖੀਆਂ ਖਾਣੇ ਮੈਂ ਕਿਹਾ ਲਾ ਜੀ ਮੱਖੀਆਂ ਨੂੰ ਖਾਣ ਦੇ ਆਹਦਾ ਤਬੀਅਤ ਠੀਕ ਨੀ ਸੀ ਡਾਕਟਰ ਨੇ ਨਾ ਪਰਿੰਦਿਆਂ ਦਾ ਮੀਟ ਖਾਣ ਨੂੰ ਕਿਹਾ
2: ਵਾਹ ਵਾਹ ਵਾਹ ਪਰਿੰਦਾ ਗੋਸ਼ਤ
0: ਇਹ ਤਾਂ ਧੱਕਾ ਹੈ ਯਾਰ ਇਹ ਧੱਕਾ ਹੈ
2: ਕਿਹਾ ਇਹਨਾਂ ਨੂੰ ਹੋਣਾ ਇਹਨਾਂ ਲਾਲ ਜੀ ਪਾਇਆ ਵਿੱਚ
0: ਏਦਾਂ ਨੀ ਕਹਿ ਸਕਦਾ ਡਾਕਟਰ ਨਹੀਂ ਨਹੀਂ
3: ਏਦਾਂ ਕਹਿ ਦਿੰਦੇ ਕਿ ਇੱਥੋਂ ਕੀ ਪਤਾ ਲੱਗਦਾ ਭਰਾਵਾ ਇਹਨਾਂ ਦੇ
0: ਨਹੀਂ ਇਹ ਗੱਲ ਕਰਦਾ ਡਾਕਟਰ ਨੀ ਏਦਾਂ ਕਹਿ ਸਕਦਾ ਯਾਰ
3: ਆਹੋ ਆਹੋ ਨਹੀਂ ਕਹਿ ਦਿੰਦੇ ਕਦੇ ਡਾਕਟਰ
2: ਪਰਿੰਦਾ ਗੋਸ਼ਤ
3: ਡਾਕਟਰ ਪੱਠੇ ਪਾ ਦੀ ਡਾਕਟਰ ਮੱਝ ਬੰਨਿਆ
0: ਡਾਕਟਰ ਪਸਮਾਈ ਮੈਂ ਆਉਣਾ ਓਏ
3: ਦੋ ਚਾਰ ਬੰਦੇ ਬੈਠੇ ਨਾ ਕਹਿੰਦੇ ਯਾਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਕਿਹੜੀਆਂ ਗੱਲਾਂ ਦੱਸਿਆ ਕਰਨੀਆਂ ਕਹਿੰਦਾ ਕਿਹੜੀਆਂ ਕਹਿੰਦੇ ਆਉਣ ਵਾਲੀ ਪੀੜ੍ਹੀ ਨੂੰ ਨਾ ਲੋਕਡਾਊਨ ਦੀਆਂ ਗੱਲਾਂ ਦੱਸਿਆ ਕਰਨੀਆਂ ਤੇ ਉਹਨਾਂ ਵੀ ਸਾਨੂੰ ਨਾ ਪੁਲਿਸ ਸਾਨੂੰ ਕੁੱਟਦੀ ਸੀ ਕਿ ਅਸੀਂ ਕਿਤੇ ਮਰਨਾ ਜਾਈਏ
2: ਬੜੀ ਅੱਛੀ ਇਨਫੋਰਮੇਸ਼ਨ ਦੇ ਕੇ ਗਏ
0: ਥੈਂਕ ਯੂ ਲਾਲ ਜੀ ਕੀ ਹਾਲ ਚਾਲ
2: ਹੈ
4: ਕੀ
2: ਹਾਲ ਆ ਜੀ ਪਰਿੰਦਿਆਂ ਦੇ ਗੋਸ਼ਤ ਖਾਣ ਵਾਲੇ ਵੇਖ ਲੋ ਸੈਮੀ ਸਾਹਿਬ ਕੀ ਕਹਿ ਗਿਆ
4: ਨਹੀਂ ਉਹਨਾਂ ਲਈ
2: ਮੱਖੀਆਂ
4: ਵੀ ਪਰਿੰਦਾ ਲੱਗਦੀਆਂ ਜਸ ਵੱਲ ਨੂੰ ਬਾਜ ਵੀ ਮੱਖੀਆਂ ਲੱਗਦੀਆਂ
2: ਸਹੀ ਹੈ ਸਹੀ ਹੈ
0: ਇੱਕ ਅੰਗਰੇਜ਼ੀ ਫਿਲਮ ਨੀ ਹੈਗੀ ਲਾਲ ਜੀ ਉਹ ਜਿਹ ਚ ਇੱਕ ਸਾਇੰਟਿਸਟ ਹੁੰਦਾ ਤੇ ਉਹ ਗਲਤ ਤਜਰਬਾ ਜਿਹਾ ਕੋਈ ਕਰਦਾ ਐਕਸਪੈਰੀਮੈਂਟ ਤੇ ਉਹ ਆਪਣੇ ਨਿਆਣਿਆਂ ਤੇ ਵੀ ਉਹਦੇ ਹੋ ਜਾਂਦਾ ਡੁੱਲ ਜਾਂਦਾ ਤੇ ਉਹ ਨਿੱਕੇ ਨਿੱਕੇ ਹੋ ਜਾਂਦੇ ਉਹ ਬਿੰਨ ਚ ਪਾ ਦਿੰਦਾ ਉਹਨਾਂ
2: ਨੂੰ ਇੱਕ ਉਹ ਬਣੇ ਲਿਲੀਪੁੱਟ ਗਲੀਵਰ ਗਲੀਵਰ ਪੜੀ ਨਾ ਕਹਾਵਤ ਗਲੀਵਰ ਵਾਲੀ ਆਓ ਜਲਾਲ ਜੀ ਸੁਣਾਓ ਕੀ ਸੁਣਾਓਗੇ
4: ਸਾਡਾ ਤਾਂ ਪ੍ਰਧਾਨ ਮੰਤਰੀ ਨੇ 15 ਲੱਖ ਦੇਣਾ
2: ਲੈਣ ਲੈਣ ਕਹੋ ਦੇ ਨਹੀਂ ਬਈ ਜੋਤ ਭਾਜੀ ਇਹ ਇੱਕ ਇੱਕ ਰੇਡੀਓ ਤੇ ਕਰਦੇ ਨੇ ਮਨ ਕੀ ਬਾਤ ਇਹ ਮੰਗ ਕੀ ਬਾਤ ਕਰੇ ਨੇ ਵੈਲ ਡਨ ਲਾਲ ਜੀ ਮੰਗ ਕੀ ਬਾਤ ਕਰਦੇ
0: ਮੈਂ ਲਾਲ ਜੀ ਪ੍ਰਧਾਨ ਮੰਤਰੀ ਦੀ ਗੱਲ ਤੋਂ ਬਾਅਦ ਲੋਕੀ ਬੜੇ ਮਤਲਬ ਸਿਆਣੇ ਸਿਆਣੇ ਜੇ ਬਣ ਰਹੇ ਵੀ ਯਾਰ ਇਹਨੇ ਕਿਹਾ ਨਾ ਤਾਂ ਹੀ ਸੋਨਾ ਲੈਣਾ ਛੱਡਿਆ ਜੀ
2: ਸੋਨਾ ਮਤ ਸਹੀ ਗੱਲ ਹੈ
4: ਟੈਮੀ ਸਾਹਿਬ ਨਾ ਟੈਮੀ ਸਾਹਿਬ ਆਪਣਾ ਜਾ ਰਹੇ ਨੇ ਕਿਸੇ ਨਾ ਤੇ ਰਸਤੇ ਨਾ ਆਪਣਾ ਸਿਗਨਲ ਤੇ ਨਾ ਆਪਣਾ ਆਪਣਾ ਖੋਲਦੇ ਆਪਣਾ ਸ਼ੀਸ਼ਾ ਖੋਲਦੇ ਵਿੰਡੋ ਦਾ ਨਾ ਨੀਚੇ ਕਰਦੇ ਤੇ ਸਾਹਮਣੇ ਆਪਣੇ ਨਾਲ ਦੀ ਗੱਡੀ ਹੈ ਉਹ ਹੁੰਦੀ ਹੈ ਕੁੜੀ ਹੁੰਦੀ ਹੈ ਨਾ ਉਹ ਵੀ ਨੀਚੇ ਸ਼ੀਸ਼ਾ ਕਰਦੀ ਸਮਾਇਲ ਕਰਦੀ ਗੱਲ ਟੈਮੀ ਸਾਹਿਬ ਵੀ ਸਮਾਇਲ ਕਰਦੇ ਤੇ ਉਹ ਨਾਲ ਨੀਚੇ ਕਰ ਲੈਂਦੀ ਵਿੰਡੋ ਉਹ ਵੀ ਗਲਾਸ ਨਾ ਟੈਮੀ ਸਾਹਿਬ ਕਹਿੰਦੇ ਤੁਸੀਂ ਪਦ ਮਰਿਆ
2: ਇਹਨਾਂ ਦੀ ਕੀ ਧੋਪਾ ਸਲਾਮੀ ਦੇਣੀ ਇਹਨੂੰ ਅੱਗੇ ਖੜੇ ਕਰਕੇ ਦੇਣੀ ਸਲਾਮੀ
0: ਤੁਹਾਨੂੰ ਪਦਮ ਸ਼੍ਰੀ ਦਵਾਉਣੇ ਤੁਹਾਨੂੰ ਪਾਣੀਆਂ ਚ ਅੱਜ ਧੁੰਦਾ ਧਾਰ ਸਵੇਰ ਆ ਤੇ ਧੁੰਦ ਪਈ ਆ ਪੂਰੀ ਪੂਰੀ ਤੇ ਰਵੈਗੁਰੂ ਕਹਿੰਦੇ ਮੇਹਰ ਭਰੇ ਹੱਥ ਰੱਖੇ ਧੰਨਵਾਦ ਤੁਹਾਡਾ ਢਿੱਲੋਂ ਸਾਹਿਬ ਤੇ ਰੁਪਿੰਦਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਅਰਦਾਸ ਕਰਦੇ ਸਭ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੀਤ ਪੁੱਟਰ ਜੀ ਕਹਿੰਦੇ ਨੇ ਹੈਵ ਅ ਨਾਈਸ ਡੇ ਅਵਕਾਡੋ ਤੇ ਨਾਲ ਇਹ ਕੀ ਮੇਲ ਹੋਇਆ ਭਲਾ ਅਵਕਾਡੋ ਤੇ ਨਾਲ ਆਪਣਾ ਚਾਹ ਕੌਫੀ ਹੈ ਤੇ ਬ੍ਰੈਡ ਕਿਤੇ ਬੁਰੇ ਪਰ ਬ੍ਰੈਡ ਮੈਨੂੰ ਲੱਗਦਾ ਹਾਲੇ ਵਿੱਚ ਲੱਗਾ ਹੋਣਾ ਸੱਚ ਹਾਂ ਹਾਲੇ ਉਹ ਆਇਆ ਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਗੋਇੰਗ ਸਕੂਲ ਵਿਦ ਫੋਗ ਧੁੰਦ ਤੇ ਵਾਕਈ ਬੜੀ ਪਈ ਆ ਅੱਜ ਇੱਧਰ ਮੈਲਟਨ ਨਹੀਂ ਪਈ ਧੁੰਦ
2: ਨਹੀਂ ਮੈਲਟਨ ਤੋਂ ਬਾਅਦ ਪਈ ਸੀ
0: ਓਕੇ
2: ਇੰਟਰੀ ਪਈ ਸੀ
0: ਸਾਊਥ ਈਸਟ ਵੱਲ ਫਿਰ ਵਾਹ ਪਈ ਆ ਤੇ ਦਿੱਲੀ ਜਲੋਰ ਵਾਲੇ ਕਹਿੰਦੇ ਨੇ ਵੀ $201 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਸੋਨਾ ਵਿਕ ਰਿਹਾ ਜੀ। ਇਹ ਕਹਿੰਦੇ ਲੈ ਲਓ ਲੈ ਲਓ,
2: ਇਹ ਤਾਂ ਮੋਦੀ ਜੀ ਪੜਦੇ
0: ਨੇ। ਮੋਦੀ ਸਾਹਿਬ ਕਹਿੰਦੇ ਨੇ ਵੀ, ਮੋਦੀ ਸਾਹਿਬ ਨੇ ਨਾਲ ਇੱਕ ਹੋਰ ਗੱਲ ਕਹੀ ਹੈ, ਪਤਾ
2: ਕੀ,
0: ਜਬ ਮੁਸ਼ਕਿਲ ਕੀ ਘੜੀ ਪੜਤੀ ਹੈ ਤੋ ਲੋਕ ਆਪਣਾ ਸੋਨਾ ਦਾਨ ਵੀ ਕਰ ਦਿੱਤੇ ਹੈ।
2: ਜੇ ਲੈਣਾ ਨੀ ਤਾਂ ਦਾਨ ਕੀ ਕਰ,
0: ਹਿੰਟ ਜੇ ਦੇਣ ਲੱਗ ਪਿਆ। ਇਟਸ ਫੋਗੀ ਮੋਰਨਿੰਗ, ਸੇਮ ਫੀਲ ਵੈਨ ਵੈਂਟ ਟੂ ਸਕੂਲ ਇਨ ਚਾਈਲਡਹੁੱਡ। ਧੰਨਵਾਦ ਤੁਹਾਡਾ ਕਰਮਜੀਤ ਜੀ, ਅਤੇ ਥੈਂਕ ਯੂ, ਸਤਿ ਸ਼੍ਰੀ ਅਕਾਲ ਦੇ ਤਰ੍ਹਾਂ ਸਾਡੇ ਨਾਲ ਸਾਂਝੀ ਕਰਦੇ ਨੇ ਸੁਖਚੈਨ ਜੀ। ਧੰਨਵਾਦ ਮਨਜੀਤ ਬਟਾਲਾ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਅਤੇ ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਏ ਜੀ। ਅਮਨਦੀਪ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਅਤੇ ਨਰਿੰਦਰ ਸਹਿਮੀ ਜੀ ਕਹਿੰਦੇ ਨੇ ਕਿ ਕਿਉਂਕਿ ਉਹ ਏਸੀ ਦੇ ਵਿੱਚ ਰਹਿੰਦੀ। ਅੱਛਾ, ਇੱਦਾਂ ਨੇ ਉਹ ਵਾਲਾ ਭੇਜਿਆ। ਹਰਕੇਸ਼ ਕੁਮਾਰ ਜੀ ਧੰਨਵਾਦ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਚੰਗੀ ਸਿਹਤ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਧੰਨਵਾਦ, ਅਤੇ ਅੰਮ੍ਰਿਤ ਕੌਰ ਜੀ ਧੰਨਵਾਦ ਤੁਹਾਡਾ, ਅਤੇ ਜਗਵਿੰਦਰ ਸਿੰਘ ਜੀ ਇੱਕ ਭੇਜਦੇ ਨੇ ਜਨਮ ਦਿਨ ਦੀ ਵਿਸ਼, ਕਹਿੰਦੇ ਨੇ ਕਿ ਭਾਅ ਜੀ ਅੱਜ ਮੇਰੇ ਪੁੱਤਰ ਦਾ ਪਹਿਲਾ ਜਨਮ ਦਿਨ ਹੈ, ਦਿਲ ਕੀਤਾ ਵੀ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਾਂ। ਉਹਨਾਂ ਦਾ ਨਾਂ ਆ ਪ੍ਰਣਵਤ ਸਿੰਘ ਸੋਹੀ।

0: ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਬਖਸ਼ੇ ਅਤੇ ਬਹੁਤ ਕਾਮਯਾਬ ਬੇਟੇ ਨੂੰ ਜ਼ਿੰਦਗੀ ਦੇ ਵਿੱਚ ਬਣਾਵੇ, ਮੰਮੀ ਪਾਪਾ ਦਾ ਖੂਬ ਆਗਿਆਕਾਰ ਬਣੇ। ਬਹੁਤ ਬਹੁਤ ਵਧਾਈਆਂ ਅਤੇ ਧੰਨਵਾਦ, ਤੁਸੀਂ ਸਾਡੇ ਨਾਲ ਸਾਰੇ ਸਰੋਤਿਆਂ ਦੇ ਨਾਲ ਤੁਸੀਂ ਖੁਸ਼ੀ ਸਾਂਝੀ ਕੀਤੀ ਹੈ। ਪ੍ਰਣਵਤ ਸਿੰਘ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ। ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੈਪੀ ਟਿਊਜ਼ਡੇ ਅਤੇ ਫੋਗੀ ਕ੍ਰੈਨਬਰਨ। ਅਤੇ ਗੁਣਗੁਣ ਅਤੇ ਡੀਬੀ ਦੇ ਨਾਲ ਕਰਦੇ ਨੇ ਮੈਸੇਜ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਭ ਨੂੰ। ਅਤੇ ਸੈਂਬੀ ਪ੍ਰਿੰਸ ਸੈਂਬੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਨੇ ਕਿ ਆਮ ਲੁਕਿੰਗ ਫੋਰ ਟਰੱਕ ਡਰਾਈਵਰ ਜੋਬ, ਆਈ ਹੈਵ ਐਕਸਪੀਰੀਅੰਸ, ਆਈ ਹੈਵ ਫੁੱਲ ਵਰਕਿੰਗ ਰਾਈਟਸ, ਆਈ ਐਮ ਲਿਵਿੰਗ ਇਨ ਸਾਊਥ ਈਸਟ ਮੈਲਬਨ। ਅਤੇ ਨੰਬਰ ਇਹਨਾਂ ਦਾ ਆ ਗਿਆ ਜੀ, ਜੇਕਰ ਕੋਈ ਇਹਨਾਂ ਦੀ ਮਦਦ ਕਰ ਸਕਦਾ ਤਾਂ ਜ਼ਰੂਰ ਦੱਸਿਓ। ਤੁਸੀਂ ਇਹ ਟਰੱਕ ਡਰਾਈਵਰ ਦੀ ਜੋਬ ਲੱਭ ਰਹੇ ਨੇ, ਐਕਸਪੀਰੀਅੰਸ ਵੀ ਹੈਗਾ ਇਹਨਾਂ ਨੂੰ,
1: ਇਹ ਵੀ ਦੱਸਦੇ ਕਰੋ ਕਿਹੜਾ ਤੁਹਾਡੇ ਕੋਲ ਲਾਇਸੈਂਸ ਟਰੱਕ ਦਾ, ਐਚ ਆਰ, ਐਚ ਸੀ, ਐਮ ਸੀ,
0: ਜ਼ਿਆਦਾ ਈਜ਼ੀ ਰਹਿੰਦਾ, ਇਹ ਵੀ ਦੱਸ ਦਿਓ ਜੀ ਤੁਸੀਂ। ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਅਤੇ ਲਾਡੀ ਬਲ ਜੀ ਸਾਡੇ ਵੱਲੋਂ ਵੀ ਗੁੱਡ ਮੋਰਨਿੰਗ, ਧੰਨਵਾਦ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇਸ ਵਾਰੀ ਜਦੋਂ ਪਿੰਡ ਹੋਇਆ ਤੇ ਸਰਪੰਚ ਸਾਹਿਬ ਦਾ ਸੁਨੇਹਾ ਆਇਆ, ਪੁੱਤਰ ਜੀ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਕੇ ਜਾਇਓ, ਕਾਫੀ ਦੇਰ ਹੋ ਗਈ ਕਦੀ ਮੁਲਾਕਾਤ ਨਹੀਂ ਹੋਈ। ਸਰਪੰਚ ਸਾਹਿਬ ਦਾ ਵੱਡਾ ਪੁੱਤ ਮੇਰਾ ਜਮਾਤੀ ਰਿਹਾ, ਘਰ ਦੇ ਵਿੱਚ ਪਹਿਲਾਂ ਵੀ ਬੜੀ ਵਾਰੀ ਆਉਣ ਜਾਣ ਹੋਇਆ, ਪਰ ਅੱਜ ਉਹ ਘਰ ਵੱਖਰਾ ਸੀ। ਅੱਜ ਉਹ ਘਰ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੈ, ਪਿੰਡੋਂ ਬਾਹਰ ਬਾਹਰ ਫਿਰਨੀ ਅਤੇ ਕੋਠੀ, ਅਤੇ ਉਸ ਕੋਠੀ ਦੇ ਉੱਤੇ ਹੁਣ ਜਹਾਜ਼ ਵਾਲੀ ਟੈਂਕੀ ਬਣ ਚੁੱਕੀ ਹੈ। ਸਰਪੰਚ ਸਾਹਿਬ ਦੇ ਦੋਵੇਂ ਪੁੱਤ ਬਾਹਰ ਨੇ, ਠਾਠ ਬਾਠ ਹੀ ਕੁਛ ਹੋਰ ਹੈ। ਦੂਰੋਂ ਨਜ਼ਰ ਪਈ ਤਾਂ ਘਰ ਦੇ ਬਾਹਰ ਮੰਜਾ ਡਾਹ ਕੇ ਉਹੀ ਪੁਰਾਣੇ ਸਟਾਈਲ ਦੇ ਵਿੱਚ ਖੂੰਡਾ ਲੈ ਕੇ ਬੈਠੇ ਨੇ, ਪਰ ਹੁਣ ਸਰੀਰ ਦੇ ਵਿੱਚ ਪਹਿਲਾਂ ਵਾਲੀ ਸਾਹ ਸੱਤਿਆ ਨਹੀਂ ਜਾਪਦੀ। ਲਾਗੇ ਜਾ ਕੇ ਪਤਾ ਲੱਗਾ ਹੁਣ ਉਹ ਪਹਿਲਾਂ ਵਾਲੀ ਮੜਕ ਵੀ ਨਹੀਂ ਹੈ। ਸ਼ਾਇਦ ਨਿਗਾਹ ਵੀ ਕਮਜ਼ੋਰ ਹੈ, ਕਿਉਂਕਿ ਜਾ ਕੇ ਦੱਸਣਾ ਪਿਆ, ਬੜਾ ਖੁਸ਼ ਹੋ ਕੇ ਮਿਲੇ, ਬੜਾ ਚਾਅ ਕੀਤਾ, ਧੀਆਂ ਪੁੱਤਾਂ ਬਾਰੇ ਪੁੱਛਿਆ ਅਤੇ ਮਨ ਭਰ ਲਿਆ। ਠੀਕ ਹੀ ਹੋਣੇ ਆ ਸਾਰੇ, ਫੋਨਾਂ ਪਾਣਾਂ 'ਤੇ ਭਾਈ ਕੀ ਪਤਾ ਲੱਗਦਾ। ਹੁਣ ਤਾਂ ਅੱਖਾਂ ਵੀ ਨਹੀਂ ਕੰਮ ਕਰਦੀਆਂ, ਕੰਨਾਂ ਤੋਂ ਵੀ ਥੋੜ੍ਹਾ ਘੱਟ ਸੁਣਨ ਲੱਗ ਪਿਆ। ਕੋਈ ਇੱਥੇ ਲਾਗੇ ਹੋਵੇ ਅਤੇ ਕੋਈ ਚੰਗੀ ਤਰ੍ਹਾਂ ਵੇਖ ਲਵੇ, ਸੁਣ ਲਵੇ, ਆ ਫੋਨਾਂ 'ਤੇ ਤਾਂ ਸਿਰਫ ਐਵੇਂ ਮਨ ਪਰਚਾਵੇ ਹੁੰਦੇ ਆ ਪੁੱਤਰਾ। ਹੋਰ ਤੂੰ ਸੁਣਾ ਕਿੱਦਾਂ ਤੁਹਾਡਾ ਬਾਹਰ? ਮੈਂ ਕਿਹਾ ਜੀ ਬੜਾ ਵਧੀਆ। ਆਪਣੇ ਨਾਲ ਦੇ ਨੂੰ ਵੀ ਕਿਹਾ ਕਰ ਕਿਤੇ ਸਾਲ ਬਾਅਦ ਹੀ ਗੇੜਾ ਮਾਰਚਿਆ ਕਰੇ। ਸਰਪੰਚ ਸਾਹਿਬ ਨੂੰ ਭਾਵੁਕ ਹੁੰਦਿਆਂ ਵੇਖ ਕੇ ਮੈਂ ਗੱਲ ਟਾਲਣ ਦੀ ਕੀਤੀ, ਤਾਇਆ ਜੀ ਆਹ ਆਪਣਾ ਆਪਣਾ ਪੁੱਤ ਉਹਨੇ ਛੱਡਿਆ ਤੇ ਆ ਤੁਹਾਡੇ ਕੋਲ, ਹੂ ਬਹੂ ਉਹਦੇ ਵਰਗਾ ਲੱਗਦਾ ਕਿ ਨਹੀਂ? ਲਾਗੇ ਖੇਡੇ ਜਾਂਦੇ ਪੋਤਰੇ ਵੱਲ ਵੇਖ ਕੇ ਕਹਿਣ ਲੱਗੇ, ਹਾਂ ਉਹ ਤਾਂ ਹੈ, ਇਹਦੇ ਕਰਕੇ ਸਾਡਾ ਵੀ ਸਾਰਾ ਦਿਨ ਲੰਘ ਜਾਂਦਾ। ਪਰ ਸੱਚ ਦੱਸਾਂ ਇਹ ਵੀ ਮਜਬੂਰੀ ਨੂੰ ਛੱਡਿਆ, ਨਹੀਂ ਤਾਂ ਸਾਡੀ ਹੁਣ ਕੋਈ ਉਮਰ ਇਹਨੂੰ ਖਡਾਉਣ ਦੀ? ਸਾਡੇ ਗੋਡੇ ਹੁਣ ਭਲਾ ਇੰਨਾ ਸਾਥ ਦਿੰਦੇ ਆ ਇਹਦੇ ਨਾਲ ਆਪਾਂ ਖੇਡ ਸਕੀਏ? ਹਾਂ ਇਹਦੇ ਆਸਰੇ ਬਸ ਦੋਵੇਂ ਜੀ ਰੌਲਾ ਰੱਪਾ ਜਿਹਾ ਪਾਉਂਦੇ ਰਹਿੰਦੇ ਹਾਂ, ਕਿੱਥੇ ਗਿਆ, ਕਿੱਧਰ ਨੂੰ ਗਿਆ, ਖਾਧਾ ਕੁਛ ਨਹੀਂ ਖਾਧਾ, ਉਹ ਸੱਟ ਨਾ ਲਵਾ ਲਏ, ਇੰਨੇ ਚਿਰ ਨੂੰ ਚਾਹ ਬਣ ਕੇ ਆ ਗਈ।
ਤੇ ਤਾਈ ਜੀ ਨੇ ਵੀ ਆਪਣਾ ਸੁੱਖ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਮਹੀਨਾ ਪਹਿਲਾਂ ਹਾਰਟ ਅਟੈਕ ਹੋਇਆ, ਇੱਕਦਮ ਤੇ ਲੱਗੇ ਜਿੱਦਾਂ ਦੁਨੀਆ ਖਤਮ ਹੋ ਗਈ, ਜਿੱਦਾਂ ਹੁਣ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ। ਇੱਕ ਛੇਤੀ ਕੋਈ ਹਸਪਤਾਲ ਲੈ ਕੇ ਜਾਣ ਵਾਲਾ ਨਾ ਲੱਭੇ। ਉਸ ਪਲ ਤੇ ਪੁੱਛ ਨਾ ਕੀ ਕੀ ਮਨ ਦੇ ਵਿੱਚ ਆਇਆ। ਹੁਣ ਸਮਝ ਲੱਗ ਰਹੀ ਸੀ ਕਿ ਉਹਨਾਂ ਦੋਵਾਂ ਜੀਆਂ ਦਾ ਮਿਲਣ ਨੂੰ ਕਿਉਂ ਜੀ ਕਰਦਾ ਹੈ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਨੇ ਪੰਡ ਬੰਨ ਕੇ ਗੱਲਾਂ ਜਮ੍ਹਾਂ ਕੀਤੀਆਂ ਹੋਣ, ਅਤੇ ਉਹ ਗੱਲਾਂ ਸਾਂਝੀਆਂ ਕਰਨ ਦੇ ਲਈ, ਉਹ ਗੱਲਾਂ ਸੁਣਨ ਦੇ ਲਈ ਕੋਈ ਉਹਨਾਂ ਦੇ ਕੋਲ ਨਾ ਹੋਵੇ। ਫੋਨਾਂ 'ਤੇ ਹੁਣ ਕੀ ਗੱਲਾਂ ਕਰੀਏ, ਇਹਨਾਂ ਨੌਕਰਾਂ ਚਾਕਰਾਂ ਦੇ ਨਾਲ ਹੁਣ ਕੀ ਗੱਲਾਂ ਕਰੀਏ। ਅਤੇ ਚੱਲਦੀਆਂ ਗੱਲਾਂ ਦੇ ਵਿੱਚ ਤਾਈ ਨੇ ਸਰਪੰਚ ਸਾਹਿਬ ਨੂੰ ਮਿਹਣਾ ਮਾਰ ਦਿੱਤਾ, ਤੁਹਾਨੂੰ ਹੀ ਚਾਅ ਸੀ ਬਾਹਰ ਘੱਲਣ ਦਾ। ਜਿਨ੍ਹਾਂ ਨੇ ਖਾਣੀ ਆ ਰੋਟੀ ਇੱਥੇ ਵੀ ਖਾਈ ਜਾਂਦੇ ਆ। ਲੱਗਦਾ ਸੀ ਪੂਰੇ ਅੰਦਰੋਂ ਬਾਹਰੋਂ ਭਰੇ ਪੀਤੇ ਆ। ਇਹਨਾਂ ਨੂੰ ਦੂਰ ਤੁਰਿਆ ਆਉਂਦਾ ਇੱਕ ਮੰਗਤਾ ਲਾਗੇ ਆ ਕੇ ਬਹਿ ਗਿਆ। ਸਰਪੰਚ ਸਾਹਿਬ ਨੇ ਜ਼ੋਰ ਦੇਣੀ ਆਵਾਜ਼ ਮਾਰੀ ਖੰਮ ਵਾਲੀ ਕੁੜੀ ਨੂੰ, ਲਿਆਓ ਵੀ ਆਟਾ ਪਾਓ। ਉਹ ਰੋਟੀ ਖਾਣੀ ਹੂੰ? ਹਾਂ ਦੇ ਵਿੱਚ ਸਿਰ ਹਿਲਾਇਆ। ਦੋ ਰੋਟੀਆਂ ਵੀ ਪੱਲੇ ਬੰਨ ਲਈਆਂ, ਆਟਾ ਝੋਲੀ ਦੇ ਵਿੱਚ ਪਵਾ ਕੇ ਲਾਗੇ ਖੇਡਦੇ ਛੋਟੇ ਜਿਹੇ ਬਾਲ ਵੱਲ ਵੇਖ ਕੇ ਕਹਿਣ ਲੱਗਾ, ਰੱਬ ਤੇਰੇ ਪੋਤੇ ਨੂੰ ਬਾਹਰ ਘੱਲੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਸਰਪੰਚ ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਮੋਟੀ ਸਾਰੀ ਗਾਲ ਕੱਢ ਕੇ ਲਾਗੇ ਪਈ ਡਾਂਗ ਵਗਾਹ ਮੰਗਤੇ 'ਤੇ ਮਾਰੀ। ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਅੱਜ ਉਹਦੇ ਨਾਲ ਇੱਦਾਂ ਹੋਊਗੀ। ਮਾਂਜਾ ਭਰ ਕੇ ਕਹਿਣ ਲੱਗੇ, ਅਸੀਂ ਇੱਥੇ ਆਪਣੇ ਰੋਣੇ ਰੋਣ ਡਏ ਹਾਂ, ਤੂੰ ਇੱਥੇ ਜਾਈ ਜਾ, ਦੁਆਵਾਂ ਬਾਹਰ ਜਾਣ ਦੀਆਂ। ਉਹ ਤਾਂ ਡਰਦਾ ਵਿਚਾਰਾ ਭੱਜ ਗਿਆ, ਪਰ ਕਾਫ਼ੀ ਦੇਰ ਸਨਾਟਾ ਜਿਹਾ ਛਾਇਆ ਰਿਹਾ। ਮੇਰੇ 'ਚ ਵੀ ਹਿੰਮਤ ਨਹੀਂ ਪਈ ਗਾਂਹ ਪੁੱਛਣ ਦੀ। ਤਾਈ ਨੇ ਲਾਗੇ ਪਿਆ ਪਾਣੀ ਦਾ ਗਲਾਸ ਸਰਪੰਚ ਸਾਹਿਬ ਵੱਲ ਵਧਾਇਆ। ਥੋੜ੍ਹਾ ਜਿਹਾ ਗੁੱਸਾ ਸ਼ਾਂਤ ਕਰਕੇ ਮਨ ਭਰਦੇ ਕਹਿਣ ਲੱਗੇ, ਨਾ ਇਹ ਨਹੀਂ ਸੀ ਸੋਚਿਆ। ਇਹ ਨਹੀਂ ਸੀ ਸੋਚਿਆ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ। ਕੋਈ ਬੁੱਢੇ ਬਾਰੇ ਦਵਾਈ ਬੂਟੀ ਲਈ ਵੀ ਕੋਲ ਨਹੀਂ ਹੋਊਗਾ, ਇਹ ਨਹੀਂ ਸੋਚਿਆ। ਪਤਾ ਨਹੀਂ ਕਿਉਂ ਉਦੋਂ ਲੱਗਦਾ ਸੀ ਕਿ ਪੈਸਾ ਹੀ ਸਾਰਾ ਕੁਛ ਹੈ, ਅਤੇ ਇਹ ਵੀ ਲੱਗਦਾ ਸੀ ਕਿ ਪੈਸਾ ਆਉਣਾ ਹੀ ਬਾਹਰੋਂ। ਖਾਣ ਵਾਲੇ ਇੱਥੇ ਵੀ ਰਜਵੀਂ ਖਾਈ ਜਾਂਦੇ ਪੁੱਤਰਾ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਲਾਦੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.
3: JBCO Films leke aaye action, emotion ate full on entertainment. Punjabi feature film Shera.
4: 5 saal baad mudiyan Shera, te mudiyan vi kede haathan ch.
5: Starring Parmesh Verma, Sonal Chauhan, Yogra Singh, Manav Vij ate hor vi ugge kalakar.
6: Main utthon vi mud ke jithon koi nahi mud ke aunga.
3: Written and directed by Savio Sandhu, produced by Anmol Sahni.
5: Hun vekhna na bhullyo 15 Mai ton tuhade nedle cinema ghara vich Shera.
7: पांडे जी, क्या तू साला लक पाए हो यार। एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना।
8: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
9: रेडियो हांजी 1674 में समा हो चुका खबरां ते चात मारन दा। अज 12 तरीक है मई दा महीना, मंगलवार दा दिन। आओ जानते हैं केड़ियां ने खास अपडेट्स। साडे नाल गौतम कपिल ने सिडनी स्टूडियो तो, आओ जानते हैं केड़ियां ने खास खबरां। हांजी गौतम जी, तुसी ऑन एयर हो, स्वागत तुहाडा मेलबर्न स्टूडियो।
10: जी बहुत धन्यवाद रंजोत जी और सारी स्रोतियां दा भी प्यार भरी सत श्री अकाल दे नाल स्वागत। आओ सब तो पहला इंटरनेशनल न्यूज़ दे नाल शुरुआत करदे हां। लेबनान दे हिजबुल्ला जमात की तरफ तो दावा किया गया है कि उसने तैयबा शहर के एक घर के अंदर मौजूद इजराइली आर्मी के ठिकाने निशाना बनाया। हिजबुल्ला के मुताबिक उन्होंने फौज ने उस थान के उत्ते 3 बार हमला किया, जिस तो बाद इजराइली हैलीकॉप्टर के जख्मी लोगों को कढ़न के लिए इस्तेमाल किया गया। हिजबुल्ला ने यह भी दावा किया है कि इस हमले तो बाद इजरायली फौज को पिछे भी हटना पे, हालांकि हुण तक इजरायली फौज ने इस दे उत्ते कोई टिप्पणी नहीं दी है। पर टीवी नैटवर्क अल जजीरा ने दसिया है कि इजराइल के दक्षणी लेबनान के कई शहरों के बमबारी की गई है। रिपोर्ट के मुताबिक इजरायली हमलों के काफर बेनित शोकिन शहरों निशाना बनाया गया है। उत्थे कौमांतरी खबरों के दूजी खबर की सांझ पाईए तो हंता वायरस के नाल जुड़ी हुई, जिस दे प्रकोप ते प्रभावित क्रूज जहाज़ नू छड़ के अपने देश परते एक अमरीकी ते एक फ्रांसीसी नागरिक दे विच इस वक्त इस वायरस का संक्रमण पाया गया। अधिकारियों ने इस खबर की पुष्टि की है। अमरीकी सेहत मंत्रालय के मुताबिक वापसी वाली उड़ान दे विच मौजूद एक होर अमरीकी नागरिक दे विच भी संक्रमण के हल्के लक्षण देखे गए ने। काफ़ी ज़्यादा सावधानी वरतन दे नाल दोहां यात्रियों नू बायो कंटेनमेंट यूनिट दे विच दी तरीके दे नाल यात्रा करके भेजा गया। जबकि फ्रांस की सेहत मंत्री स्टेफनी रिस्ट ने दस्या है कि एक महिला पैरिस दे विच आइसोलेशन दे विच पहले ही है, उसकी तबीयत बिगड़ रही है। उन्होंने दस्या कि हुण तक इस वायरस के संपर्क दे विच आए कुल 22 लोगों का पता लगाया जा चुका है। वैसे इसे शिप के उत्ते 2 भारती ते 3 आस्ट्रेलियन नागरिक भी मौजूद सी। हंता वायरस के लक्षण वाले मरीजों के पाए जाने तो बाद एम वी होडियंस जहाज़ के 90 तो वधेरे यात्रियों उन्होंने देशों के वापस भेजा जा रहा है। यह जहाज़ फिलहाल स्पेन के कैनरी टापू के खड़ा सी। इस जहाज़ की यात्रा तो बाद 3 यात्रियों की मौत भी हो चुकी है, जिन्हों के 2 यात्रियों के अंदर इसे ही वायरस की पुष्टि सी। हंता वायरस आम तौर के उत्ते चूहे वर्गे जिहड़े कुत्तरां वाले जीव ने उन्हां तों फैलदा है, पर इसका एंडेज स्ट्रेन इंसानों के भी फैल सकता है। विश्व सेहत संगठन का मानना है कि डच जहाज के कुछ यात्री जो दक्षणी अमरीका के खास तौर के उत्ते अर्जेंटीना की यात्रा तो वापस आ रहे होंगे, उदों इस स्ट्रेन के नाल संक्रमित हुए होंगे। इन लक्षणों के बुखार, बहुत ज़्यादा थकावट, मांसपेशियों दर्द, पेट दर्द, उल्टी, दस्त, सह लैन तकलीफ आदि दसे जाते हैं। उत्थे ही एक होर खबर की सांझ पाइए पाकिस्तान तो, जिथे विदेश मंत्रालय ने पुष्टि की है पाकिस्तान दे के खैबर पख्तूनवा दे बनू जिले दे विच पुलिस चौंकी दे उत्ते हुए हमले नू लैके अफगानिस्तान दे तालिबान शासन दे अधिकारियों नू तलब किया गया। पाकिस्तान विदेश मंत्रालय ने सोशल मीडिया एक्स उत्ते इसका बयान जारी करके जानकारी दी कि अफगान चार्ज डी अफेयर्स दे विदेश मंत्रालय नू तलब किया गया ताकि 9 मई 2026 नू खैबर पख्तूनवा दे बनू जिले की पुलिस चौंकी दे उत्ते फितना अलखवार ਪੈਰਿਸ ਦੇ ਅੱਤਵਾਦੀਆਂ ਦੀ ਤਰਫ ਤੋਂ ਕੀਤੇ ਹਮਲੇ ਨੂੰ ਲੈ ਕੇ ਵਿਰੋਧ ਪੱਤਰ ਸਪੁਰਦ ਕੀਤਾ ਜਾ ਸਕੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਗੱਡੀ ਦੇ ਵਿੱਚ IED ਬਲਾਸਟ ਦੇ ਜ਼ਰੀਏ ਕੀਤੇ ਗਏ ਇਸ ਹਮਲੇ 'ਚ ਕੁੱਲ 15 ਪੁਲਿਸ ਕਾਂਸਟੇਬਲ ਮਾਰੇ ਗਏ ਸੀ, 4 ਹੋਰ ਜ਼ਖਮੀ ਹੋਏ ਸੀ, ਜਿਨ੍ਹਾਂ ਦੇ ਵਿੱਚ ਆਮ ਨਾਗਰਿਕ ਵੀ ਸ਼ਾਮਲ ਸੀ। ਪਾਕਿਸਤਾਨ ਨੇ ਦੋਸ਼ ਮੜਿਆ ਹੈ ਕਿ ਇਸ ਘਟਨਾ ਦੀ ਵਿਸਤਾਰ ਜਾਣਕਾਰੀ ਜੁਟਾਉਣ ਦੇ ਲਈ, ਸਾਰੇ ਸਬੂਤ ਇਕੱਠੇ ਕਰਨ ਦੇ ਲਈ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਸੰਕੇਤ ਮਿਲੇ ਨੇ ਕਿ ਹਮਲੇ ਦੀ ਸਾਜਿਸ਼ ਅਫਗਾਨਿਸਤਾਨ ਦੇ ਵਿੱਚ ਰਹਿਣ ਵਾਲੇ ਅੱਤਵਾਦੀਆਂ ਨੇ ਰਚੀ ਹੈ। ਇਸੇ ਕਰਕੇ ਤਾਲਿਬਾਨ ਸ਼ਾਸਨ ਤੱਕ ਇਹ ਜਾਣਕਾਰੀ ਪਹੁੰਚਾਉਣ ਦੇ ਲਈ ਵਿਸਤਾਰ ਵਾਸਤੇ ਉੱਥੋਂ ਦੇ ਸਫਾਰਤਖਾਨੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੱਦਿਆ ਗਿਆ। ਬ੍ਰਿਟਿਸ਼ ਪੌਪ ਸਟਾਰ ਡੁਆ ਲਿਪਾ ਦੇ ਗਾਣੇ ਤਾਂ ਤੁਸੀਂ ਸੁਣੇ ਹੀ ਹੋਣਗੇ। ਖੈਰ, ਆਹ ਖਬਰ ਜ਼ਰੂਰ ਸੁਣ ਲਓ, ਜੇ ਗਾਣੇ ਨਹੀਂ ਸੁਣੇ ਤਾਂ ਦਿੱਗਜ ਟੈਕ ਕੰਪਨੀ ਸੈਮਸੰਗ ਅਤੇ ਡੁਆ ਲਿਪਾ ਦੇ ਦਰਮਿਆਨ ਇਸ ਵਕਤ ਕਾਨੂੰਨੀ ਜੰਗ ਛਿੜ ਗਈ ਹੈ। ਹੋਇਆ ਇਹ ਹੈ ਕਿ ਡੁਆ ਲਿਪਾ ਨੇ ਸੈਮਸੰਗ ਇਲੈਕਟ੍ਰੋਨਿਕਸ ਦੇ ਉੱਤੇ ਉਹਨਾਂ ਦੀ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਘੱਟੋ ਘੱਟ 15 ਮਿਲੀਅਨ $15 ਹਰਜਾਨੇ ਦਾ ਦਾਅਵਾ ਕੀਤਾ ਹੈ। ਪੌਪ ਸਟਾਰ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੀ TV ਸੇਲਜ਼ ਵਧਾਉਣ ਦੇ ਲਈ ਉਹਨਾਂ ਦੀ ਲੋਕਪ੍ਰਿਯਤਾ ਦਾ ਗਲਤ ਫਾਇਦਾ ਚੁੱਕਿਆ। ਕੈਲੀਫੋਰਨੀਆ ਦੀ ਫੈਡਰਲ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਦਾਇਰ ਕੀਤੇ ਇਸ ਮੁਕੱਦਮੇ 'ਚ ਕਿਹਾ ਗਿਆ ਕਿ ਸੈਮਸੰਗ ਨੇ ਆਪਣੇ ਟੈਲੀਵਿਜ਼ਨ ਸੈੱਟਸ ਦੇ ਕਾਰਡਬੋਰਡ ਬਾਕਸਿਸ ਦੇ ਉੱਤੇ, ਜਿਹੜੇ ਪੈਕਿੰਗ ਦੇ ਡੱਬੇ ਹੁੰਦੇ ਆ, ਡੁਆ ਲਿਪਾ ਦੀ ਇੱਕ ਕਾਪੀਰਾਈਟ ਤਸਵੀਰ ਛਾਪ ਦਿੱਤੀ। ਡੁਆ ਲਿਪਾ ਦੇ ਵਕੀਲਾਂ ਦਾ ਤਰਕ ਹੈ ਕਿ ਅਜਿਹਾ ਕਰਕੇ ਕੰਪਨੀ ਨੇ ਗ੍ਰਾਹਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਸਿੰਗਰ ਖੁਦ ਇਸ ਪ੍ਰੋਡਕਟ ਦਾ ਪ੍ਰਚਾਰ ਕਰ ਰਹੀ ਹੋਵੇ। ਆਮ ਤੌਰ ਦੇ ਉੱਤੇ ਇਸ ਨੂੰ ਅੰਬੈਸਡਰ ਜਾਂ ਫਿਰ ਕਿਸੇ ਪ੍ਰੋਡਕਟ ਦੇ ਸਪੋਰਟਰ ਦੇ ਤੌਰ ਦੇ ਉੱਤੇ ਮੰਨ ਲਿਆ ਜਾਂਦਾ, ਪਰ ਡੁਆ ਲਿਪਾ ਦਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦਾ ਕੋਈ ਵੀ ਜਿਹੜਾ ਕਰਾਰ ਨਹੀਂ ਹੋਇਆ। ਮੁਕੱਦਮੇ ਦੇ ਮੁਤਾਬਕ ਜਿਸ ਤਸਵੀਰ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ, ਉਸ ਦਾ ਟਾਈਟਲ ਡੁਆ ਲਿਪਾ ਬੈਕਸਟੇਜ ਐਟ ਆਸਟਿਨ ਸਿਟੀ ਲਿਮਿਟਸ 2024 ਹੈ। ਸਿੰਗਰ ਦਾ ਦਾਅਵਾ ਹੈ ਕਿ ਇਸ ਫੋਟੋ ਦੇ ਨਾਲ ਜੁੜੇ ਸਾਰੇ ਅਧਿਕਾਰ ਅਤੇ ਮਾਲਕਾਨਾ ਹੱਕ ਉਹਨਾਂ ਦੇ ਕੋਲ ਨੇ। ਸੈਮਸੰਗ ਨੇ ਇਸ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਇਜਾਜ਼ਤ ਲਈ ਅਤੇ ਨਾ ਹੀ ਕੋਈ ਭੁਗਤਾਨ ਕੀਤਾ। ਪਬਲਿਸਿਟੀ ਰਾਈਟਸ ਐਕਟ ਦੇ ਤਹਿਤ ਇਹ ਦੋਸ਼ ਮੜਿਆ ਗਿਆ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਤੋਂ ਬਾਅਦ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀਆਂ ਅਪੀਲਾਂ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਪੂਰੇ ਭਾਰਤ ਦੇ ਵਿੱਚ ਹੜਕੰਪ ਮੱਚ ਗਿਆ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਤੇਲ ਬਚਾਉਣ ਦੀ ਅਪੀਲ ਤੋਂ ਇੱਕ ਦਿਨ ਬਾਅਦ ਪਹਿਲਾਂ ਤਾਂ ਪੈਟਰੋਲੀਅਮ ਮੰਤਰਾਲੇ ਨੇ ਟਿੱਪਣੀ ਦਿੱਤੀ ਹੈ। ਐਤਵਾਰ ਦੇ ਦਿਨ 1 ਸਾਲ ਤੱਕ ਸੋਨਾ ਨਾ ਖਰੀਦਣ ਅਤੇ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਪ੍ਰਧਾਨ ਮੰਤਰੀ ਦੀ ਅਪੀਲ ਕੀ ਹੋਈ। ਕੁੱਲ 7 ਅਹਿਦ ਲੈਣ ਦੀ ਗੱਲ ਉਹਨਾਂ ਨੇ ਦੇਸ਼ ਭਰ ਤੱਕ ਕੀ ਕੀਤੀ। ਇਸ ਨੂੰ ਲੈ ਕੇ ਚਰਚਾਵਾਂ ਛਿੜ ਗਈਆਂ ਨੇ। ਦੱਸ ਦਈਏ ਕਿ ਪੈਟਰੋਲੀਅਮ ਮੰਤਰਾਲੇ ਦੇ ਜੁਆਇੰਟ ਸੈਕਟਰੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਹੈ ਕਿ ਸਾਡੀਆਂ ਰਿਫਾਇਨਰੀਆਂ ਦੇ ਕੋਲ ਬੜੀ ਵਧੀਆ ਕਾਬਲੀਅਤ ਹੈ। ਉਹਨਾਂ ਭਰੋਸਾ ਦਿੱਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਜ਼ਰੂਰੀ ਜਿਹੜੇ ਚਾਹੀਦੇ ਨੇ ਭਾਰਤ ਦੇ ਕੋਲ ਹੈਗੇ ਨੇ, ਔਰ ਘਰੇਲੂ ਉਤਪਾਦ ਦੇ ਲਈ ਵੀ LPG ਦੀ ਸਪਲਾਈ ਪੂਰੇ ਤਰੀਕੇ ਦੇ ਨਾਲ ਨਿਰਵਿਘਨ ਤਰੀਕੇ ਦੇ ਨਾਲ ਆ ਰਹੀ ਹੈ। ਇਸ ਤੋਂ ਇਲਾਵਾ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੱਧ ਪੂਰਬ ਦੇ ਵਿੱਚ ਫੈਲੇ ਹਾਲਾਤ ਦੇ ਉੱਤੇ IGOM ਦੀ ਮੀਟਿੰਗ, ਜਿਹਨੂੰ ਇੰਟਰ ਮਿਨਿਸਟਰੀਅਲ ਮੀਟਿੰਗ ਕਹਿ ਲਿਆ ਜਾਂਦਾ, ਇਹ ਕੀਤੀ ਸੀ। ਬੈਠਕ ਤੋਂ ਬਾਅਦ ਕਿਹਾ ਗਿਆ ਕਿ ਦੇਸ਼ ਦੇ ਵਿੱਚ ਫਿਊਲ ਦੇ ਕਾਫੀ ਜ਼ਿਆਦਾ ਭੰਡਾਰ ਮੌਜੂਦ ਨੇ। ਦਰਅਸਲ ਪ੍ਰਧਾਨ ਮੰਤਰੀ ਨੇ ਤਾਂ ਤੇਲੰਗਾਨਾ ਦੌਰੇ ਦੇ ਉੱਤੇ ਸਿਕੰਦਰਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿ ਦਿੱਤਾ ਸੀ ਕਿ ਇਰਾਨ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਮੁਸ਼ਕਲਾਂ ਨੇ, ਭਾਰਤ ਦੇ ਵਿੱਚ ਵੀ ਨੇ, ਇਸ ਕਰਕੇ ਲੋਕ ਨਾ ਤਾਂ ਸੋਨਾ ਖਰੀਦਣ ਨਾ ਖਾਣੇ ਦੇ ਤੇਲ ਦੀ ਬਚਤ ਕਰਨ। ਐਸੀਆਂ ਹੋਰ ਬਹੁਤ ਸਾਰੀਆਂ ਸਲਾਹਾਂ ਦੇ ਦਿੱਤੀਆਂ ਸੀ ਕਿ ਸਾਨੂੰ ਇਸ ਵਕਤ ਵਿਦੇਸ਼ੀ ਮੁਦਰਾ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਬਾਅਦ ਕਾਂਗਰਸ ਨੇ, ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ। ਸੋਮਵਾਰ ਦੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੀ ਇਹ ਕੋਈ ਆਰਥਿਕ ਐਮਰਜੈਂਸੀ ਹੈ। ਪ੍ਰਧਾਨ ਮੰਤਰੀ ਇਹ ਵੀ ਦੱਸ ਦੇਣ ਦੇਸ਼ ਦੇ ਉੱਤੇ ਕਿਹੜਾ ਸੰਕਟ ਹੈ ਜਿਸ ਦੇ ਘਰ ਚੱਲਦਿਆਂ ਪ੍ਰਧਾਨ ਮੰਤਰੀ ਨੇ ਇਸ ਕਿਸਮ ਦੇ ਅਹਿਦ ਲੈਣ ਦੇ ਲਈ ਦੇਸ਼ ਦੇ ਲੋਕਾਂ ਨੂੰ ਕਿਹਾ। ਅੱਜ ਤੱਕ ਪਹਿਲਾਂ ਕਦੇ ਇੱਦਾਂ ਨਹੀਂ ਕਿਹਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਦੇ ਦਿਨ ਪੱਛਮ ਏਸ਼ੀਆ ਦੇ ਵਿੱਚ ਇਸ IGOM ਦੀ ਬੈਠਕ ਤੋਂ ਬਾਅਦ ਇਹ ਵੀ ਗੱਲ ਕਹੀ ਕਿ ਪੈਟਰੋਲ ਦੇ ਸੰਕਟ ਮੱਧ ਪੂਰਬ ਦੇ ਵਿੱਚ ਤਾਂ ਫੈਲੇ ਹੋਏ ਨੇ, ਪਰ ਪੈਟਰੋਲੀਅਮ ਮੰਤਰਾਲੇ ਨੇ ਜਦੋਂ ਕਿਹਾ ਕਿ ਸਾਡੀਆਂ ਰਿਫਾਇਨਰੀਆਂ ਭਰੀਆਂ ਪਈਆਂ ਨੇ, ਅਜਿਹੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪਿਛਲੇ 3 ਦਿਨਾਂ 'ਚ 1.26 ਕਰੋੜ ਬੁਕਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਹੋਏ ਨੇ। ਇਸ ਦਰਮਿਆਨ 17,000 ਟਨ ਤੋਂ ਵੀ ਜ਼ਿਆਦਾ ਕਮਰਸ਼ੀਅਲ LPG ਦੀ ਵਿਕਰੀ ਹੋਈ ਹੈ, 762 ਟਨ ਤੋਂ ਜ਼ਿਆਦਾ ਆਟੋ LPG ਵੇਚੀ ਗਈ ਹੈ, ਔਰ ਇਸ ਦਰਮਿਆਨ 1,40,000 ਤੋਂ ਵੀ ਜ਼ਿਆਦਾ ਸਿਲੰਡਰ 5 ਕਿਲੋ ਵਾਲੇ ਭਾਰਤ ਭਰ ਦੇ ਵਿੱਚ ਵੇਚੇ ਗਏ ਨੇ। ਸੋ ਫਿਊਲ ਦੀ ਕੋਈ ਕਮੀ ਤਾਂ ਲੱਗ ਨਹੀਂ ਰਹੀ। ਦੂਜੇ ਪਾਸੇ ਸੋਨੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਜੇ ਹੋ ਸਕੇ ਤਾਂ ਇੱਕ ਸਾਲ ਤੱਕ ਸੋਨਾ ਨਾ ਖਰੀਦੋ। ਅਜਿਹੇ ਦੇ ਵਿੱਚ ਜਵੈਲਰੀ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੋਮਵਾਰ ਦੇ ਦਿਨ ਕਾਰੋਬਾਰ ਬੰਦ ਹੋਣ ਤੱਕ ਟਾਈਟਨ ਦੇ ਸ਼ੇਅਰ ਦੇ ਵਿੱਚ 6.75% ਦੀ ਗਿਰਾਵਟ ਆਈ। ਕਲਿਆਣ ਜਵੈਲਰਸ ਦੇ ਸ਼ੇਅਰ ਕਰੀਬ 9.25% ਤੱਕ ਡਿੱਗ ਪਏ। ਪੀਸੀ ਜਵੈਲਰ ਦੇ ਸ਼ੇਅਰ ਦੇ ਵਿੱਚ ਵੀ 5% ਦੀ ਗਿਰਾਵਟ ਹੋਈ। ਸੋਮਵਾਰ ਦੇ ਦਿਨ ਕਾਰੋਬਾਰ ਦੇ ਵਿੱਚ TVZ ਦੇ ਸ਼ੇਅਰ 7.15% ਡਿੱਗੇ ਤੇ ਐਤਵਾਰ ਦੇ ਦਿਨ ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਿੱਤਾ ਇਹ ਬਿਆਨ ਹਾਲੇ ਹੋਰ ਕਿੰਨਿਆਂ ਦੇ ਲਈ ਮੁਸੀਬਤ ਬਣੇਗਾ ਇਸ ਦੇ ਬਾਰੇ ਹਾਲੇ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀਆਂ ਵਧੇਰੇ ਜਾਣਕਾਰੀਆਂ ਤਾਂ ਕੀ ਬਲਕਿ ਇਸ ਦੇ ਆਫਟਰ ਇਫੈਕਟ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ। ਪਰ ਪ੍ਰਧਾਨ ਮੰਤਰੀ ਮੋਦੀ ਦੀ ਇਸ ਅਪੀਲ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਪ੍ਰਮੁੱਖ ਜਵੈਲਰੀ ਕੰਪਨੀਆਂ ਦੇ ਸ਼ੇਅਰ ਜਿਹੜੇ ਨੇ 10% ਤੋਂ ਜ਼ਿਆਦਾ ਟੁੱਟਣ ਤੋਂ ਬਾਅਦ ਸਾਰੇ ਅਲੱਗ ਅਲੱਗ ਨੇਤਾਵਾਂ ਨੇ ਇਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਰਾਹੁਲ ਗਾਂਧੀ ਨੇ PM ਮੋਦੀ ਦੇ ਇਸ ਭਾਸ਼ਣ ਤੋਂ ਬਾਅਦ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਹੁਣ ਸਰਕਾਰ ਲੋਕਾਂ ਨੂੰ ਦੱਸੇਗੀ ਕਿ ਕੀ ਖਰੀਦਣਾ ਹੈ ਕੀ ਨਹੀਂ ਖਰੀਦਣਾ। ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਲਿਖਿਆ ਕਿ ਮੋਦੀ ਜੀ ਨੇ ਤਾਂ ਇਹ ਵੀ ਕਹਿਤਾ ਕਿ ਸੋਨਾ ਨਾ ਖਰੀਦੋ, ਵਿਦੇਸ਼ ਨਾ ਜਾਓ, ਪੈਟਰੋਲ ਘੱਟ ਜਲਾਓ, ਖਾਦ ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰੋ, ਫਿਰ ਕਹਿ ਦੇਣਗੇ ਮੈਟਰੋ 'ਚ ਨਾ ਜਾਓ, ਘਰ ਤੋਂ ਹੀ ਕੰਮ ਕਰੋ। ਇਹ ਤਾਂ ਗੱਲਾਂ ਕਹਿ ਹੀ ਦਿੱਤੀਆਂ ਨੇ, ਇਹ ਦੇਸ਼ ਦੀ ਨਾਕਾਮੀ ਦਾ ਸਬੂਤ ਹੈ। 12 ਸਾਲਾਂ ਦੇ ਵਿੱਚ ਦੇਸ਼ ਨੂੰ ਇਸ ਮੁਕਾਮ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਆਮ ਲੋਕਾਂ ਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਇੱਕ ਡਿਕਟੇਟਰਸ਼ਿਪ ਦੀ ਤਰ੍ਹਾਂ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਕਿਹੜੀ ਚੀਜ਼ ਖਰੀਦਣੀ ਹੈ ਕਿਹੜੀ ਨਹੀਂ ਖਰੀਦਣੀ, ਕੀ ਖਾਣਾ ਕੀ ਨਹੀਂ ਖਾਣਾ। ਹਰ ਵਾਰ ਜਨਤਾ ਦੇ ਉੱਤੇ ਜ਼ਿੰਮੇਵਾਰੀ ਪਾ ਦਿੱਤੀ ਜਾਂਦੀ ਹੈ ਔਰ ਆਪਣੀ ਜਵਾਬਦੇਹੀ ਤੋਂ ਬਚ ਨਿਕਲਿਆ ਜਾਂਦਾ ਹੈ। ਉਧਰ ਇਸ ਦਰਮਿਆਨ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਖਿਲੇਸ਼ ਯਾਦਵ ਨੇ ਵੀ ਸਰਕਾਰ ਦੀ ਇਸ ਜਿਹੜੀ ਇੱਕ ਅਪੀਲ ਕੀਤੀ ਗਈ ਇਸ 'ਤੇ ਟਿੱਪਣੀ ਕੀਤੀ ਹੈ। ਅਖਿਲੇਸ਼ ਯਾਦਵ ਅਕਸਰ ਸਰਕਾਰ ਦੇ ਉੱਤੇ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਤੰਜ ਕੱਸਦੇ ਨੇ। ਅਖਿਲੇਸ਼ ਯਾਦਵ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਸੋਨਾ ਨਾ ਖਰੀਦਣ ਦੀ ਅਪੀਲ ਦੇ ਨਾਲ ਜਨਤਾ ਤੋਂ ਨਹੀਂ ਭਾਜਪਾ ਨੂੰ ਆਪਣੇ ਭ੍ਰਿਸ਼ਟ ਜਿਹੜੇ ਨੇਤਾ ਨੇ ਉਹਨਾਂ ਤੋਂ ਅਪੀਲ ਕਰਨੀ ਚਾਹੀਦੀ ਹੈ। ਜਨਤਾ ਨੇ ਤਾਂ ਵੈਸੇ ਵੀ 1.5 ਲੱਖ ਰੁਪਏ ਤੋਲਾ ਸੋਨਾ ਨਾ ਖਰੀਦਣ ਦੇ ਲਈ ਉਹਨਾਂ ਦੀ ਜੇਬ ਦੇ ਵਿੱਚ ਪੈਸੇ ਹੀ ਨਹੀਂ ਨੇ। ਭਾਜਪਾ ਦੇ ਕੋਲ ਇੰਨੇ ਪੈਸੇ ਹੋ ਸਕਦੇ ਨੇ ਕਿ ਉਹ ਸੋਨਾ ਖਰੀਦਣਗੇ। ਵੈਸੇ ਵੀ ਸਾਰੀਆਂ ਪਾਬੰਦੀਆਂ ਚੋਣਾਂ ਤੋਂ ਬਾਅਦ ਹੀ ਕਿਉਂ ਯਾਦ ਆਈਆਂ ਨੇ? ਦੱਸ ਦਈਏ ਕਿ ਪਿੱਛੇ ਜੇ ਤਮਿਲਨਾਡੂ, ਪੱਛਮ ਬੰਗਾਲ ਅਤੇ ਹੋਰ ਕਈ ਸੂਬਿਆਂ ਦੀਆਂ ਚੋਣਾਂ ਹੋ ਹਟੀਆਂ ਨੇ, ਬਿਹਾਰ ਦੀਆਂ ਵੀ ਚੋਣਾਂ ਮੁੱਕ ਗਈਆਂ ਨੇ। ਭਾਜਪਾਈਆਂ ਨੇ ਚੋਣਾਂ ਤੋਂ ਬਾਅਦ ਜਿਹੜੇ ਹਜ਼ਾਰਾਂ ਚਾਰਟਰ ਹਵਾਈ ਯਾਤਰਾਵਾਂ ਕੀਤੀਆਂ ਨੇ, ਕੀ ਉਹ ਪਾਣੀ ਦੇ ਨਾਲ ਉੱਡ ਰਹੇ ਸੀ? ਕੀ ਉਹ ਹੋਟਲਾਂ ਦੇ ਵਿੱਚ ਨਹੀਂ ਠਹਿਰੇ ਹੋਏ ਸੀ? ਉੱਥੇ ਦੀਆਂ ਸਿਲੰਡਰਾਂ ਦੀਆਂ ਫੋਟੋਆਂ ਕਿੱਥੇ ਨੇ? ਉੱਥੇ ਦੇ ਹੋਟਲਾਂ ਦੇ ਵਿੱਚ ਖਾਣੇ ਜਿਹੜੇ ਬਣ ਰਹੇ ਸੀ ਵੈਜੀਟੇਬਲ ਆਇਲ 'ਚ, ਉਹ ਕਿੱਥੇ ਨੇ? ਭਾਜਪਾ ਹੀ ਹੁਣ ਸਾਰੀਆਂ ਚੀਜ਼ਾਂ ਦਾ ਢਕਾਰ ਮਾਰ ਗਏ ਨੇ ਅਤੇ ਹੁਣ ਆਮ ਲੋਕਾਂ ਦੇ ਉੱਤੇ ਸਾਰੀ ਚੀਜ਼ ਪਾ ਦਿੱਤੀ ਹੈ। ਦੱਸ ਦਈਏ ਕਿ ਈਰਾਨ, ਅਮਰੀਕਾ ਤਣਾਤਣੀ ਦੇ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਆਮ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕਰਦਿਆਂ ਹੋਇਆਂ ਇਹ 7 ਅਹਿਦ ਲੈਣ ਦੀ ਗੱਲ ਕੀਤੀ ਸੀ। ਉੱਧਰ ਪੱਛਮ ਬੰਗਾਲ ਦੇ ਵਿੱਚ ਸ਼ੁਭੇਂਦੂ ਅਧਿਕਾਰੀ ਦੀ ਤਰਫ ਤੋਂ ਜਿਹੜੇ ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਦਿੱਤਾ ਗਿਆ। ਦਲੀਪ ਘੋਸ਼ ਨੂੰ ਪੰਚਾਇਤੀ ਮਾਮਲੇ, ਪੇਂਡੂ ਵਿਕਾਸ ਮੰਤਰੀ, ਅਗਨੀ ਮਿੱਤਰਾ ਪਾਲ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਨਿਸ਼ਿਤ ਪ੍ਰਮਾਣਿਕ, ਅਸ਼ੋਕ ਕੀਰਤਨੀਆ, ਖੁਦੀ ਰਾਮ ਟੁੱਡੂ, ਇਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ। ਹਾਲ ਫਿਲਹਾਲ 5 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੱਛਮ ਬੰਗਾਲ ਦੇ ਵਿੱਚ ਮੰਤਰੀਆਂ ਦੀ ਵੱਧ ਤੋਂ ਵੱਧ ਗਿਣਤੀ 44 ਹੋ ਸਕਦੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਏਗਾ। 39 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਨੇ। ਮੁੱਖ ਮੰਤਰੀ ਦੇ ਅਹੁਦਾ ਸੰਭਾਲਦੇ ਹੀ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਹਾਂ ਦੇ ਵਿੱਚ ਹਾਂ ਮਿਲਾਉਣਾ ਬੰਦ ਕਰੋ, ਸੂਬੇ ਦੇ ਹਿੱਤ ਦੇ ਵਿੱਚ ਨਿਰਪੱਖ ਰਾਏ ਦਵੋ। ਇਸ ਤੋਂ ਇਲਾਵਾ ਕੈਬਨਿਟ ਦੀ ਪਹਿਲੀ ਬੈਠਕ ਦੇ ਵਿੱਚ ਬਾਂਗਲਾਦੇਸ਼ ਸਰਹੱਦ ਦੇ ਉੱਤੇ ਫੈਂਸਿੰਗ ਦੇ ਲਈ BSF ਨੂੰ 45 ਦਿਨਾਂ ਦੇ ਵਿੱਚ ਜ਼ਮੀਨ ਦੇਣ ਵਰਗੇ ਵੱਡੇ ਫੈਸਲੇ ਵੀ ਲਏ ਗਏ ਨੇ। ਸਰਕਾਰੀ ਨੌਕਰੀ ਦੇ ਉੱਤੇ ਘੱਟੋ ਘੱਟ ਉਮਰ ਦੀ ਸੀਮਾ 5 ਸਾਲ ਵਧਾਉਣ ਦਾ ਫੈਸਲਾ ਕੀਤਾ ਗਿਆ। ਪੱਛਮ ਬੰਗਾਲ 'ਚ ਜਿਹੜੀਆਂ ਕੇਂਦਰੀ ਯੋਜਨਾਵਾਂ ਬੰਦ ਪਈਆਂ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ। ਸੂਬੇ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਇਆ ਜਾਏਗਾ। ਪਿਛਲੀ ਸਰਕਾਰ ਦੀਆਂ ਸਮਾਜਿਕ ਕਲਿਆਣ ਯੋਜਨਾਵਾਂ ਜਾਰੀ ਵੀ ਰੱਖੀਆਂ ਜਾਣਗੀਆਂ। ਸਕੱਤਰੇਤ ਦੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਾਲਟ ਲੇਕ ਸਥਿਤ ਜਿਹੜਾ ਦਫ਼ਤਰ ਹੈ ਭਾਜਪਾ ਦਾ, ਉੱਥੇ ਵੀ ਬੈਠਕਾਂ ਕੀਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀਆਂ ਗਈਆਂ ਤਮਾਮ ਸਮਾਜਿਕ ਕਲਿਆਣ ਯੋਜਨਾਵਾਂ ਜਿਹੜੀਆਂ ਨੇ ਉਹ ਜਾਰੀ ਰੱਖਣ ਦੇ ਨਾਲ ਨਾਲ ਨਵੀਆਂ ਯੋਜਨਾਵਾਂ ਨੂੰ ਵੀ ਸ਼ੁਰੂ ਕੀਤਾ ਜਾਏਗਾ। ਪੰਜਾਬ ਵਾਲੇ ਪਾਸੇ ਕੱਲ੍ਹ ਦੇ ਦਿਨ ਖਬਰ ਇਹ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਗਿਆਨ ਸਿੰਘ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਪ੍ਰਮੁੱਖ ਸੁਨੀਲ ਜਾਖੜ ਦੀ ਮੌਜੂਦਗੀ 'ਚ ਭਾਜਪਾ ਦੇ ਅੰਦਰ ਸ਼ਾਮਲ ਹੋਏ। ਸੁਨੀਲ ਜਾਖੜ ਅਤੇ ਨਾਇਬ ਸਿੰਘ ਸੈਣੀ ਨੇ ਗਿਆਨ ਸਿੰਘ ਮਾਨ ਦਾ ਪਾਰਟੀ 'ਚ ਸਵਾਗਤ ਵੀ ਕੀਤਾ। ਸੋਮਵਾਰ ਦੇ ਦਿਨ ਇਸ ਪ੍ਰੋਗਰਾਮ ਦੇ ਦਰਮਿਆਨ ਭਗਵੰਤ ਮਾਨ ਤੋਂ ਇਲਾਵਾ ਭਗਵੰਤ ਮਾਨ ਦੇ ਕੁਝ ਹੋਰਨਾਂ ਪੁਰਾਣੇ ਕਰੀਬੀਆਂ ਨੂੰ ਵੀ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਗਿਆ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਆਓ ਹੁਣ ਖਬਰਾਂ ਸਾਂਝੀਆਂ ਕਰਦੇ ਚੱਲਦੇ ਹਾਂ। ਬਜਟ ਦੇ ਵਿੱਚ ਆ ਬਜਟ ਦੇ ਵਿੱਚ ਉਹ ਹੁਣ ਲੈ ਦੇ ਕੇ ਬਜਟ ਅੱਜ ਦਾ ਦਿਨ ਆਈ ਗਿਆ। 12 ਮਈ ਹੈ ਟਿਊਜ਼ਡੇ ਬਜਟ, ਫੈਡਰਲ ਬਜਟ, ਮੇ ਬਜਟ, ਸਾਲਾਨਾ ਬਜਟ, ਬੜੇ ਸਾਰੇ ਨਾਮ ਦਿੱਤੇ ਗਏ ਹੋਣਗੇ। ਕਨਫਿਊਜ਼ ਨਹੀਂ ਹੋਣਾ, ਬਜਟ ਤੋਂ ਵੀ ਪਰੇਸ਼ਾਨ ਨਹੀਂ ਹੋਣਾ। ਬਜਟ ਤੁਹਾਨੂੰ ਪਰੇਸ਼ਾਨ ਜ਼ਰੂਰ ਕਰ ਸਕਦਾ, ਪਰ ਖਬਰਾਂ ਦੇ ਵਿੱਚ ਅਸੀਂ ਤੁਹਾਨੂੰ ਤਰਤੀਬਵਾਰ ਦੱਸਾਂਗੇ। ਬਜਟ ਇੱਕ ਵਾਰ ਪੇਸ਼ ਹੋ ਲੈਣ ਦਿਓ। ਅੱਜ ਦੇ ਦਿਨ ਜਿਹੜਾ ਬਜਟ ਪੇਸ਼ ਹੋਣਾ ਹੈ ਉਸ ਦੇ ਵਿੱਚ ਸਰਕਾਰ ਆਪਣੇ ਹੀ ਵਾਅਦੇ ਤੋਂ ਮੁਕਰੀ ਹੋਈ ਹੈ, ਅਤੇ ਹੁਣ ਫਿਰ ਹੋਰ ਤਾਂ ਕੀ ਕਹੀਏ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਸਰਕਾਰ ਨੇ ਜਦੋਂ 2025 ਦੇ ਵਿੱਚ ਚੋਣਾਂ ਲੜਨੀਆਂ ਸੀ, ਫੈਡਰਲ ਚੋਣਾਂ, ਉਦੋਂ ਵਾਅਦਾ ਕੀਤਾ ਸੀ ਕਿ ਉਹ ਕੋਈ ਨਵਾਂ ਟੈਕਸ ਨਹੀਂ ਲਗਾਉਣਗੇ, ਨਾ ਹੀ ਨੈਗੇਟਿਵ ਗੇਅਰਿੰਗ ਨੂੰ ਛੇੜਨਗੇ, ਅਤੇ ਨਾ ਹੀ CGT ਯਾਨੀ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕੋਈ ਫੇਰ ਬਦਲ ਕਰਨਗੇ। ਪਰ ਹੁਣ ਐਸੀ ਕਿਹੜੀ ਮਜਬੂਰੀ ਆਉਣ ਪਈ ਕਿ ਆਸਟ੍ਰੇਲੀਆ ਸਰਕਾਰ ਨੂੰ ਆਪਣੇ ਹੀ ਫੈਸਲੇ ਤੋਂ ਪਲਟਣਾ ਪਿਆ। ਕੈਪੀਟਲ ਗੇਨ ਟੈਕਸ 1999 ਤੋਂ ਵੀ ਪਹਿਲਾਂ ਜਿਹੜਾ ਇੱਕ ਇੰਡੈਕਸੇਸ਼ਨ ਮਾਡਲ ਹੈ ਆਸਟ੍ਰੇਲੀਆ ਦੇ ਵਿੱਚ, ਉਸ ਨੂੰ ਲਾਗੂ ਕਰਕੇ ਰੱਖਿਆ ਗਿਆ। ਹਾਲਾਂਕਿ ਨੈਗੇਟਿਵ ਗੇਅਰਿੰਗ ਹੈ ਜਾਂ CGT ਡਿਸਕਾਊਂਟ ਨੇ, ਇਹਨਾਂ 'ਚੋਂ ਤੁਰੰਤ ਪ੍ਰਭਾਵ ਦੇ ਨਾਲ ਬਦਲਾਅ ਨਹੀਂ ਹੋਣ ਲੱਗੇ। ਮਾਹਰ ਇਹ ਵੀ ਮੰਨਦੇ ਨੇ ਕਿ ਸਰਕਾਰ ਇਸ ਨੂੰ ਆਉਣ ਵਾਲੇ ਸਮੇਂ 'ਤੇ ਘੱਟੋ ਘੱਟ July 2027 ਤੱਕ ਹੌਲੀ ਹੌਲੀ ਕਰਕੇ ਖਤਮ ਕਰ ਸਕਦੀ ਹੈ। ਹਾਲਾਂਕਿ ਐਂਥਨੀ ਐਲਬਨੀ ਸਰਕਾਰ ਦੀਆਂ ਕਿਹੜੀਆਂ ਮਜਬੂਰੀਆਂ ਨੇ, ਸਵਾਲ ਫਿਰ ਉੱਥੇ ਆ ਕੇ ਖੜ੍ਹਾ ਹੁੰਦਾ ਹੈ। ਅੱਜ ਦੇ ਦਿਨ ਦੇਖਦੇ ਹਾਂ ਕਿ ਟ੍ਰੈਜਰ ਜਿਮ ਚਾਮਸ ਆਖਿਰਕਾਰ ਇਸ ਦੇ ਪਿੱਛੇ ਕੀ ਤਰਕ ਦਿੰਦੇ ਨੇ। ਬਸ ਇੱਧਰ RBA ਨੇ ਵਿਆਜ ਦਰਾਂ ਵਧਾਉਣੀਆਂ ਸੀ ਕਿ ਬੈਂਕ ਤਾਂ ਕਾਲੇ ਹੀ ਬੈਠੇ ਸੀ, ਇੰਨੇ ਤੱਤੇ ਕਿ ਵਿਆਜ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ। ਉਂਝ ਕਈ ਵਾਰ ਇਹ ਹੁੰਦਾ ਹੈ ਕਿ ਵਿਆਜ ਦਰਾਂ ਵਧਾਉਣ ਤੋਂ ਬਾਅਦ RBA ਜਿਹੜੀਆਂ ਦਰਾਂ ਦੇ ਉੱਤੇ ਪੈਸੇ ਜਿਹੜੇ ਲੋਨ ਕਰਦਾ ਬੈਂਕਾਂ ਨੂੰ, ਬੈਂਕ ਥੋੜ੍ਹਾ ਸਮਾਂ ਲਗਾ ਦਿੰਦੇ ਨੇ ਆਮ ਲੋਕਾਂ ਤੱਕ ਵਿਆਜ ਦਰਾਂ ਨੂੰ ਵਧਾਉਣ ਦੇ ਲਈ। ਕਈ ਵਾਰ ਹਫ਼ਤੇ 10 ਦਿਨ ਦਾ ਵੀ ਸਮਾਂ ਲੱਗ ਜਾਂਦਾ, ਪਰ ਇਸ ਵਾਰ ਕੈਸ਼ ਰੇਟ ਜਿਹੜੀਆਂ 4.35% ਵਧਾਈਆਂ ਨੇ, 4.35% ਦੇ ਉੱਤੇ ਆ ਕੇ ਨਗਦੀ ਦਰ ਟਿਕ ਗਈ ਹੈ। ਨਗਦੀ ਦਰ ਦਾ ਮਤਲਬ RBA ਜਿਸ ਦਰ ਦੇ ਉੱਤੇ ਨਗਦੀ ਬੈਂਕਾਂ ਨੂੰ ਪ੍ਰਦਾਨ ਕਰਦਾ, ਔਰ ਫਿਰ ਗਾਂ ਬੈਂਕ ਵੀ ਆਪੋ ਆਪਣਾ ਜਿਹੜਾ ਸਰਚਾਰਜ ਲਗਾ ਕੇ ਕਰਜ਼ਦਾਰਾਂ ਤੋਂ ਯਾਨੀ ਤੁਹਾਡੇ ਤੋਂ ਉਹ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹਦੀਆਂ ਵਿਆਜ ਦਰਾਂ ਵਸੂਲਦੇ ਨੇ। 4 ਵੱਡੇ ਬੈਂਕ ਨੇ ਆਸਟ੍ਰੇਲੀਆ ਦੇ ਵਿੱਚ, 4 ਨੇ ਪੈਂਦੀ ਸੱਟੇ ਇਸ ਵਾਧੇ ਨੂੰ ਲਾਗੂ ਕਰਨ ਦੀ ਗੱਲ ਵੀ ਕਰ ਦਿੱਤੀ ਹੈ। ਹਾਲਾਂਕਿ ਇੰਟਰਸਟ ਰੇਟ ਹਾਈਕ ਦੇ ਨਾਲ ਸੇਵਿੰਗ ਅਕਾਊਂਟਸ ਦੇ ਉੱਤੇ ਥੋੜ੍ਹੀ ਬਹੁਤ ਮਦਦ ਵੀ ਮਿਲੇਗੀ। ਦੱਸ ਦਈਏ ਕਿ ਜਿਹੜੇ 18 ਸਾਲ ਤੋਂ 34 ਸਾਲ ਦੇ ਦਰਮਿਆਨ ਨੇ ਉਹਨਾਂ ਨੂੰ ਇਸ ਕਿਸਮ ਦੇ ਬੋਨਸ ਆਸਟ੍ਰੇਲੀਆ ਦੇ ਵਿੱਚ ਮਿਲਦੇ ਨੇ ਤੁਹਾਡੇ ਸੇਵਿੰਗ ਖਾਤਿਆਂ ਦੇ ਉੱਤੇ। ਵੈਸਟਪੈਕ ਨੇ ਸਭ ਤੋਂ ਪਹਿਲਾਂ ਇਹ ਵਾਧਾ ਲਾਗੂ ਕੀਤਾ, ਉਸ ਤੋਂ ਬਾਅਦ ਫਿਰ ਕਾਮਨਵੈਲਥ ਬੈਂਕ, ਨੈਬ, ANZ ਨੇ ਵੀ ਇਸੇ ਦਰਾਂ ਨੂੰ ਇਨ ਬਿਨ ਲਾਗੂ ਕਰਨ ਦੀ ਗੱਲ ਕੀਤੀ। ਮੈਕੁਆਰੀ ਬੈਂਕ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਕੰਡੀਸ਼ਨ ਫਰੀ ਅਕਾਊਂਟ ਨੇ ਜਿਹੜੇ ਉਹਨਾਂ ਦੇ ਉੱਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਵਾਧਾ ਲਾਗੂ ਹੋ ਜਾਏਗਾ। ਹਾਲਾਂਕਿ ਤੁਹਾਡੀ ਜੇਬ ਦੇ ਉੱਤੇ ਅੱਜ ਦੇ ਬਜਟ ਪੇਸ਼ ਹੋਣ ਤੋਂ ਬਾਅਦ ਅਤੇ ਵਿਆਜ ਦਰਾਂ ਵਧਣ ਤੋਂ ਬਾਅਦ ਕਿੰਨਾ ਕੁ ਬੋਝ ਪਏਗਾ, ਇਹਦੀਆਂ ਚਰਚਾਵਾਂ ਅਸੀਂ ਅਲੱਗ ਤੋਂ ਵੀ ਕਰ ਸਕਦੇ ਹਾਂ। ਟਿਊਜ਼ਡੇ ਬਜਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਤੱਕ ਆਪਾਂ ਕਰ ਚੁੱਕੇ ਹਾਂ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ, ਖਬਰਾਂ ਦੇ ਜ਼ਰੀਏ, ਅਲੱਗ ਅਲੱਗ ਪੋਡਕਾਸਟ ਦੇ ਜ਼ਰੀਏ। ਇੱਕ ਹੋਰ ਗੱਲ ਇਹ ਵੀ ਸਾਹਮਣੇ ਆਈ ਹੈ, ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਅੰਦਰ 4,335 ਹੋਮਲੈਸ ਯਾਨੀ ਬੇਘਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਾਊਸਿੰਗ ਸਰਵਿਸਿਜ਼ ਉਹਨਾਂ ਤੱਕ ਮੁਹੱਈਆ ਕਰਵਾਉਣ ਦੇ ਲਈ $60 million ਦਾ ਨਿਵੇਸ਼ ਕੀਤਾ ਜਾਏਗਾ। ਬੇਲੋੜਾ ਖਰਚਾ ਨਹੀਂ ਹੈ, ਪਰ ਬੇਲੋੜੇ ਖਰਚੇ ਤਾਂ ਹੋਰ ਬਥੇਰੇ ਨੇ, ਇਸ ਖਰਚੇ ਦੀ ਲੋੜ ਵੀ ਹੈ। ਫੰਡਿੰਗ ਦੀ ਗੱਲ ਪਹਿਲਾਂ ਵੀ ਕਈ ਵਾਰ ਕੀਤੀ ਗਈ ਹੈ, 2029-30 ਤੱਕ ਬੇਘਰੇ ਨੌਜਵਾਨਾਂ ਦੀ ਗਿਣਤੀ ਹੋਰ ਵਧੇਗੀ। ਸਰਕਾਰ ਉਹਨਾਂ ਨੂੰ ਲਿਆ ਲਿਆ ਕੇ ਘਰਾਂ ਦੇ ਵਿੱਚ ਸ਼ਿਫਟ ਕਰਨਾ ਚਾਹੁੰਦੀ, ਔਰ ਇਸ ਖਾਤਰ ਹੀ ਇਹ ਰਕਮ ਜਿਹੜੀ ਆ ਅਲੱਗ ਤੋਂ ਰੱਖੀ ਗਈ ਹੈ। ਉਂਝ ਲੌਂਗ ਟਰਮ ਇਕਨੋਮਿਕ ਬੈਨੀਫਿਟ ਵੀ ਹੈਗੇ ਨੇ, ਜਿਸ ਦੇ ਵਿੱਚ 1,000 ਨੌਜਵਾਨ ਲੋਕਾਂ ਨੂੰ ਇੱਕ ਬਹੁਤ ਵੱਡੇ ਬਜਟ ਦੇ ਤਹਿਤ ਹਾਊਸਿੰਗ ਸਰਵਿਸਿਜ਼ ਦੇ ਵਿੱਚ ਸ਼ਿਫਟ ਕੀਤਾ ਜਾਣਾ ਹੈ। ਸੋਸ਼ਲ ਸਰਵਿਸਿਜ਼ ਮਿਨਿਸਟਰ ਤਾਨਿਆ ਪਲਬਿਸਿਕ ਨੇ ਕਿਹਾ ਕਿ ਇਨਵੈਸਟਮੈਂਟ ਇਸ ਤਰੀਕੇ ਦੇ ਨਾਲ ਹੈ ਕਿਉਂਕਿ ਇਹ ਜਿਹੜੇ ਨੌਜਵਾਨ ਆਸਟ੍ਰੇਲੀਅਨ ਲੋਕ ਨੇ ਇਹ ਦੇਸ਼ ਦੀ ਨੀਂਹ ਨੇ। ਹਾਲਾਂਕਿ ਦੇਸ਼ ਦੀ ਨੀਂਹ ਜਿਹੜੀ ਇਸ ਵਕਤ ਕਮਜ਼ੋਰ ਹੋਈ ਹੋਈ ਹੈ। ਇਸੇ ਕਰਕੇ ਸਰਕਾਰ ਨੂੰ ਉਸ ਨੀਂਹ ਨੂੰ ਬਚਾਉਣ ਦੇ ਲਈ ਅਲੱਗ ਤੋਂ ਟੈਕਸਪੇਅਰ ਦੀ ਜੇਬ ਦੇ ਕਮਾਏ ਹੋਏ ਪੈਸੇ ਜਿਹੜੇ ਨੇ ਉਹ ਖਰਚਣੇ ਪੈ ਰਹੇ ਨੇ। ਖੈਰ, ਪੈਸੇ ਤਾਂ ਤੁਹਾਡੀ ਜੇਬ ਦੇ ਵਿੱਚੋਂ ਜਾਣਗੇ, ਜਿਵੇਂ ਮਰਜ਼ੀ, ਜਿੱਥੇ ਮਰਜ਼ੀ, ਜੋ ਮਰਜ਼ੀ ਹੋ ਰਿਹਾ ਹੋਵੇ। ਦੁਨੀਆ ਭਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ। ਮੱਧ ਪੂਰਬ ਦੀ ਜੰਗ ਦਾ ਪਹਿਲਾਂ ਵੀ ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਕਿ ਆਸਟ੍ਰੇਲੀਅਨ ਲੋਕਾਂ ਨੂੰ, ਮਾਸੂਮ ਆਸਟ੍ਰੇਲੀਅਨ ਲੋਕਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਕਿਵੇਂ ਨਾ ਕਿਵੇਂ ਸਰਕਾਰਾਂ ਹੋ ਗਈਆਂ, ਵੱਡੇ ਅਦਾਰੇ ਹੋ ਗਏ, ਤੁਹਾਡੇ ਕੋਲੋਂ ਹੀ, ਤੁਹਾਡੀ ਜੇਬ ਦੇ ਵਿੱਚੋਂ ਹੀ ਇਹ ਪੈਸੇ ਵਸੂਲਣਗੇ। ਹੁਣ ਆਸਟ੍ਰੇਲੀਆ ਪੋਸਟ ਦੀ ਉਹ ਲੈ ਲਓ, ਆਸਟ੍ਰੇਲੀਆ ਪੋਸਟ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਪੋਸਟੀ ਜਿਹੜੇ ਘਰੋਂ ਘਰੀ ਜਾ ਕੇ ਚਿੱਠੀਆਂ ਪਾਉਂਦੇ ਨੇ, ਉਹ ਵੀ ਕੋਈ ਪਾਣੀ ਦੇ ਉੱਤੇ ਤਾਂ ਆਪਣੇ ਸਕੂਟਰ ਚਲਾ ਨਹੀਂ ਰਹੇ, ਉਹਨਾਂ ਨੂੰ ਵੀ ਫਿਊਲ ਦੀ ਲੋੜ ਪੈਂਦੀ ਹੈ। ਹੋਰ ਤਾਂ ਹੋਰ ਟਰਾਂਸਪੋਰਟੇਸ਼ਨ, ਪੋਸਟਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣਾ, ਔਰ ਬਹੁਤ ਸਾਰੇ ਸਪਲਾਈ ਚੇਨ ਦੇ ਵਿੱਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਫਿਊਲ ਕ੍ਰਾਈਸਿਸ ਦੇ ਚੱਲਦਿਆਂ ਹੋਇਆਂ ਉਹਨਾਂ ਦੇ ਖਰਚੇ ਵੱਧ ਰਹੇ ਨੇ। ਸੋ ਹੁਣ 1 ਜੂਨ ਤੋਂ ਡੋਮੈਸਟਿਕ ਪਾਰਸਲ 'ਤੇ ਸਰਚਾਰਜ ਵੀ ਵਧਣਗੇ। ਦੱਸ ਦਈਏ ਕਿ ਜਿੰਨੇ ਵੀ ਬਿਜ਼ਨਸ ਕਸਟਮਰ ਨੇ ਉਹਨਾਂ ਦੇ ਉੱਤੇ ਇਸਦਾ ਸਿੱਧਾ ਪ੍ਰਭਾਵ ਪਏਗਾ। ਬਿਜ਼ਨਸ ਕਸਟਮਰ ਆਮ ਤੌਰ ਦੇ ਉੱਤੇ ਪਾਰਸਲਸ ਦੀ ਵਰਤੋਂ ਕਰਦੇ ਨੇ। 30,000 ਤੋਂ ਲੈ ਕੇ 50,000 ਦੇ ਆਸ ਪਾਸ ਬਿਜ਼ਨਸ ਕਸਟਮਰ ਨੇ, ਜਿਨ੍ਹਾਂ ਨੂੰ ਇਹ ਪਹਿਲਾਂ 12% ਦੇਣਾ ਪੈਂਦਾ ਸੀ ਡੋਮੈਸਟਿਕ ਪਾਰਸਲ ਸਰਚਾਰਜ ਦਾ, ਹੁਣ 19.5% ਦੇਣਾ ਪਏਗਾ।

ਹੈ ਕਿ ਪਹਿਲਾਂ ਹੀ ਬੜਾ ਮਹਿੰਗਾ ਹੋ ਚੁੱਕਿਆ ਕੰਮ, ਆਸਟ੍ਰੇਲੀਆ ਪੋਸਟ ਹੋਰ ਖਰਚੇ ਨਹੀਂ ਚੱਲ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਇਹ ਵੀ ਕਿਹਾ ਸੀ ਕਿ ਇਹ ਘਾਟੇ ਦੇ ਵਿੱਚੋਂ ਚੱਲ ਰਹੇ ਨੇ। ਖੈਰ, ਘਾਟੇ ਵਾਧੇ ਤੁਹਾਡੇ ਤੋਂ ਹੀ ਪੂਰੇ ਹੋਣਗੇ। ਸਰਕਾਰ ਦੇ ਬੇਲੋੜੇ ਖਰਚੇ ਕਿਵੇਂ ਕਈ ਵਾਰ ਬੇਲੋੜੇ ਜਾਪਦੇ ਨੇ, ਬੜੀ ਵਾਰ ਉਦਾਹਰਣਾਂ ਦੇ ਦਿੱਤੀਆਂ ਨੇ, ਬੜੀ ਵਾਰ ਤੁਹਾਨੂੰ ਇਹ ਖਬਰਾਂ ਸੁਣਾ ਵੀ ਦਿੱਤੀਆਂ ਨੇ, ਚਾਹੇ ਉਹ ਬਿਗ ਫੈਟ ਕੈਟਸ ਯਾਨੀ ਕਿ ਵੱਡੇ ਬਿਊਰੋਕਰੇਟਸ ਨੂੰ ਦਿੱਤੀਆਂ ਜਾਂਦੀਆਂ ਬੇਲੋੜੀਆਂ ਤਨਖਾਹਾਂ ਹੋਣ, ਚਾਹੇ ਇਨਫਰਾਸਟ੍ਰਕਚਰ ਦੇ ਇਹੋ ਜਿਹੇ ਪ੍ਰੋਜੈਕਟ ਜਿਨ੍ਹਾਂ ਦਾ ਕੋਈ ਥਾਂ ਪਤਾ, ਕੋਈ ਟਿਕਾਣਾ ਨਹੀਂ, ਜਾਂ ਉਹਨਾਂ ਉਹਨਾਂ ਤੋਂ ਫਾਇਦਾ ਨਹੀਂ ਹੁੰਦਾ ਜਿੰਨਾ ਉਹਦੇ ਲੌਂਗ ਟਰਮ 'ਚ ਨੁਕਸਾਨ ਹੁੰਦੇ ਨੇ। ਹੁਣ ਨਿਊ ਸਾਊਥ ਵੇਲਜ਼ ਪੁਲਿਸ ਜਿਸ ਤਰੀਕੇ ਦੇ ਨਾਲ ਆਪਣੇ ਰਿਕਾਰਡ ਰੱਖਦੀ ਹੈ, ਕ੍ਰਾਈਮ ਨੂੰ ਲੈ ਕੇ ਕੇਸਾਂ ਨੂੰ ਟਰੈਕ ਕਰਦੀ ਹੈ, ਇਨਵੈਸਟੀਗੇਸ਼ਨਸ ਨੂੰ ਮੈਨੇਜ ਕਰਦੀ ਹੈ, ਉਹ ਸਾਰਾ ਕੁਛ ਇੱਕ ਟੈਕਨੀਕਲ, ਜ਼ਾਹਰ ਜਿਹੀ ਗੱਲ ਹੈ ਕਿ ਸੋਫਟਵੇਅਰ ਦੇ ਜ਼ਰੀਏ ਹੁੰਦਾ। ਕਈ ਸਾਲ ਪੁਰਾਣੇ ਉਹ ਸੋਫਟਵੇਅਰ ਵਰਤੇ ਜਾ ਰਹੇ ਸੀ, ਮੰਨਿਆ ਜਾ ਰਿਹਾ ਸੀ ਕਿ 90ਵਿਆਂ ਦੀ ਟੈਕਨੋਲੋਜੀ ਜਿਹੜੀ ਸੀ ਉਹ ਨਿਊ ਸਾਊਥ ਵੇਲਜ਼ ਵਰਤ ਰਹੀ ਸੀ। ਫਿਰ ਪੁਲਿਸ ਨੇ ਸੋਚਿਆ ਕਿ ਆਪਰੇਸ਼ਨਲ ਰਿਸਕ ਨੇ, ਇਸ ਕਰਕੇ ਇਸ ਨੂੰ IT ਅਪਗ੍ਰੇਡੇਸ਼ਨ ਦਿੱਤੀ ਜਾਵੇ। ਖੈਰ, ਵਾਜਬ ਜੀ ਗੱਲ ਹੈ ਕਿ IT ਅਪਗ੍ਰੇਡੇਸ਼ਨ ਦਿੱਤੀ ਜਾਣੀ ਸੀ, $500 million ਤੋਂ ਉੱਪਰ ਦਾ ਬਜਟ ਇਸ ਦੇ ਉੱਤੇ ਖਰਚ ਦਿੱਤਾ ਗਿਆ। ਹੁਣ ਤੁਹਾਨੂੰ ਲੱਗਦਾ ਹੋਏਗਾ ਕਿ NSW ਪੁਲਿਸ ਦੇ ਕੋਲ ਬੜਾ ਵਧੀਆ ਟੈਕਨੀਕਲ ਸਿਸਟਮ ਹੈ, ਬੜੀ ਵਧੀਆ ਕੋਪਸ, COPS ਕਹਿ ਦਿੰਦੇ ਹਾਂ ਉਹਨੂੰ, ਕੰਪਿਊਟਰਾਈਜ਼ਡ ਆਪਰੇਸ਼ਨਲ ਪੁਲਿਸਿੰਗ ਸਿਸਟਮ ਹੈ, ਬੜੇ ਵਧੀਆ ਕੋਪਸ ਜਿਹੜੇ ਨੇ ਉਹਦੇ ਉੱਤੇ ਹੀ ਸਾਰੇ ਥਾਣੇ ਜਿਹੜੇ ਨੇ ਨਿਰਭਰ ਕਰਦੇ ਨੇ, ਔਰ ਬੜੀ ਵਧੀਆ IT ਅਪਗ੍ਰੇਡੇਸ਼ਨ ਹੋ ਚੁੱਕੀ ਹੈ। ਤੁਹਾਡੀ ਗਲਤ ਫਹਿਮੀ ਹੈ। ਡੇਲੀ ਟੈਲੀਗ੍ਰਾਫ ਅਖਬਾਰ ਇਹ ਕਹਿੰਦਾ ਹੈ ਕਿ ਇੰਨਾ ਪੈਸਾ ਖਰਚਣ ਤੋਂ ਬਾਅਦ ਵੀ ਇਹ ਜਿਹੜੇ ਸੋਫਟਵੇਅਰ ਹੋਏ ਨੇ ਇਹ ਕੋਈ ਬਹੁਤੇ ਵਧੀਆ ਅਪਡੇਟ ਨਹੀਂ ਹੋਏ। ਪਿਛਲੀ ਵਾਰ ਜਿੰਨਾ ਵੀ ਇਹ ਪ੍ਰੋਜੈਕਟ ਜਿੰਨਾ ਵੀ ਅਪਡੇਟ ਕੀਤਾ ਗਿਆ ਸੀ ਉਹਦੇ ਕ੍ਰਿਟੀਕਲ ਕੰਪੋਨੈਂਟ ਹਾਲੇ ਵੀ ਜਿਹੜੇ ਨੇ ਉਹ ਜਵਾਬ ਨਹੀਂ ਦੇ ਪਾ ਰਹੇ। ਇਸ ਦਾ ਮਤਲਬ ਇਹ ਹੈ ਕਿ ਨਿਊ ਸਾਊਥ ਵੇਲਜ਼ ਪੁਲਿਸ ਨੇ $00,000 ਖਰਚ ਕੇ ਵੀ ਕੁਝ ਖਾਸ ਹਾਸਲ ਨਹੀਂ ਕੀਤਾ। ਖੈਰ, ਇਸ ਦੀ ਜਵਾਬਦੇਹੀਆਂ ਤਾਂ ਆਉਣ ਵਾਲੇ ਦਿਨਾਂ 'ਚ ਪੁਲਿਸ ਮਹਿਕਮਾ ਜਿਹੜਾ ਉਹ ਦੇ ਦੇਵੇਗਾ। ਔਖੇ ਹੋਏ ਪਏ ਹੋ ਕਿ ਇੰਨੀ ਮਹਿੰਗਾਈ, ਇੰਨਾ ਕੁਛ, ਅਤੇ ਕੰਮ ਧੰਦਾ, ਚਲੋ ਕੰਮ ਧੰਦੇ 'ਤੇ ਵੀ ਤੁਹਾਨੂੰ ਲਗਾ ਦਿੰਦੇ ਹਾਂ। ਐਮਾਜ਼ਨ ਆਸਟ੍ਰੇਲੀਆ ਨੇ ਐਲਾਨ ਕੀਤਾ ਕਿ ਉਹ 850 ਦੇ ਕਰੀਬ ਸੀਜ਼ਨਲ ਵਰਕਰਸ ਜਿਹੜੇ ਨੇ, ਕਿਉਂਕਿ ਜੁਲਾਈ ਮਹੀਨੇ 'ਚ ਆਮ ਤੌਰ ਦੇ ਉੱਤੇ ਜਿਹੜੀਆਂ ਈਅਰ ਐਂਡ ਸੇਲਾਂ ਹੁੰਦੀਆਂ ਨੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਦੇ ਉੱਤੇ ਸੇਲਾਂ ਹੁੰਦੀਆਂ ਨੇ, ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪ੍ਰਾਈਮ ਡੇ ਕਿਹਾ ਜਾਂਦਾ ਇਹਨੂੰ। ਸੋ ਐਮਾਜ਼ਨ ਦੀ ਤਰਫ ਤੋਂ ਹੁਣ ਇਹਨਾਂ ਸੇਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਿਕਿੰਗ, ਪੈਕਿੰਗ, ਸ਼ਿਪਿੰਗ ਆਰਡਰਸ ਜਿਹੜੇ ਨੇ ਹੋਰ ਬੜੇ ਸਾਰੇ ਕੰਮ ਨੇ। ਸੋ ਐਮਾਜ਼ਨ ਤੱਕ ਕੋਂਟੈਕਟ ਕਰੋ ਭਾਈ। ਸਿਡਨੀ, ਮੈਲਬਰਨ, ਪਰਥ, ਬ੍ਰਿਸਬਨ, ਐਡੀਲੇਡ, ਜਿੰਨੇ ਵੀ ਇਹਨਾਂ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸਟੋਰ ਨੇ, ਉੱਥੇ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਲੋੜਾਂ ਦੇ ਮੁਤਾਬਕ ਹਾਇਰਿੰਗ ਕੀਤੀ ਜਾ ਰਹੀ ਹੈ। ਮੋਟੇ ਤੌਰ 'ਤੇ ਦੱਸਦੇ ਚੱਲੀਏ ਕਿ ਸਿਡਨੀ ਦੇ ਵਿੱਚ ਐਮਾਜ਼ਨ ਨੇ 450 ਦੇ ਕਰੀਬ ਲੋਕ ਹਾਇਰ ਕਰਨੇ ਨੇ। ਇਹਨਾਂ ਦੀਆਂ ਅਲੱਗ ਅਲੱਗ ਲੋਕੇਸ਼ਨਸ ਨੇ, ਐਮਾਜ਼ਨ ਦੀ ਕੈਂਪਸ ਕ੍ਰੀਕ, ਹੌਰਸਲੀ ਪਾਰਕ, ਚਲੋਰਾ, ਈਸਟਰਨ ਕ੍ਰੀਕ, ਵੈਸਟ ਗੋਸਫੋਰਡ ਅਤੇ ਬੈਲਾਵਿਸਟਾ। ਇੱਦਾਂ ਹੀ ਬ੍ਰਿਸਬੇਨ ਦੇ ਵਿੱਚ ਵੀ, ਬ੍ਰਿਸਬੇਨ 'ਚ ਹਾਲਾਂਕਿ 450 ਨਹੀਂ ਪਰ 90 ਲੋਕ ਤਾਂ ਇੱਥੇ ਵੀ ਹਾਇਰ ਹੋਣੇ ਨੇ। ਔਰ ਬ੍ਰਿਸਬੇਨ ਦੇ ਵਿੱਚ ਜਿਹੜਾ ਲਿਟਨ ਅਤੇ ਪਿੰਕੈਂਬਾ ਦੀ ਸਾਈਟਸ ਨੇ, ਇੱਥੇ ਇਹ ਹਾਇਰਿੰਗ ਚੱਲ ਰਹੀ ਹੈ। ਮੈਲਬਰਨ ਦੇ ਵਿੱਚ ਐਮਾਜ਼ਨ 160 to 200 ਦੇ ਕਰੀਬ ਲੋਕ ਹਾਇਰ ਕਰੇਗੀ। ਐਵਲਨ ਦੀ ਫੈਸਿਲਿਟੀ, ਡੈਨੀਨੋਂਗ ਸਾਊਥ, ਰੈਵਨ ਹਾਲ ਅਤੇ ਮਲਗਰੇਵ ਦੇ ਵਿੱਚ ਜਾ ਕੇ ਪਤਾ ਕਰੋ ਡਿਲੀਵਰੀ ਸਟੇਸ਼ਨਸ ਅਤੇ ਫੁਲਫਿਲਮੈਂਟ ਸੈਂਟਰਸ ਦੇ ਵਿੱਚ ਕਿਹੜੀਆਂ ਕਿਹੜੀਆਂ ਨੌਕਰੀਆਂ ਦੀ ਲੋੜ ਹੈ। ਪਰਥ ਦੇ ਵਿੱਚ ਵੀ 150 ਦੇ ਕਰੀਬ ਹਾਇਰਿੰਗ ਕੀਤੀ ਜਾਣੀ ਹੈ। ਇਹਨਾਂ ਦੇ ਸਟੇਸ਼ਨਸ ਜਿਹੜੀ ਜਾਂਡਾਕੋਟ ਅਤੇ ਕਿਊਡੇਲ ਦੀ ਜਿਹੜੀ ਲੋਕੇਸ਼ਨਸ ਨੇ। ਐਡੀਲੇਡ ਦੇ ਵਿੱਚ ਐਮਾਜ਼ਨ 20-22 ਲੋਕਾਂ ਨੂੰ ਹਾਇਰ ਕਰਨ ਜਾ ਰਹੀ ਹੈ। ਕਵਾਨ, ਫਸਟ ਕਮ ਫਸਟ ਸਰਵ, ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਆਮ ਤੌਰ ਦੇ ਉੱਤੇ ਆਖਰੀ ਖਬਰ ਦੀ ਸਾਂਝ ਪਾਉਣ ਲੱਗਿਆ ਹੁਣ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਦੱਖਣਪੰਥੀ ਮੀਡੀਆ ਤੁਸੀਂ ਫਰੋਲ ਕੇ ਦੇਖ ਲਵੋ, ਖਬਰਾਂ ਇਹ ਲੱਗਦੀਆਂ ਨੇ ਕਿ ਯਹੂਦੀ ਭਾਈਚਾਰੇ ਤੱਕ ਖਤਰਾ, ਉਹਨਾਂ ਦੇ ਉੱਤੇ ਹਮਲੇ ਕੀਤੇ ਜਾਂਦੇ ਨੇ, ਪਰ ਇਸਲਾਮੋਫੋਬੀਆ ਦੀਆਂ ਖਬਰਾਂ ਅਕਸਰ ਦੱਬ ਲੀਆਂ ਜਾਂਦੀਆਂ ਨੇ। ਜਾਣ ਤੋਂ ਪਹਿਲਾਂ ਆਖਰੀ ਖਬਰ ਤੁਹਾਨੂੰ ਦੱਸਦੇ ਚੱਲੀਏ। ਬ੍ਰਿਸਬੇਨ ਦੇ ਇੱਕ ਮਸਜਿਦ ਤਕਵਾ ਦੱਸਿਆ ਜਾ ਰਿਹਾ, ਜਿੱਥੇ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਇੱਥੇ ਹਮਲੇ ਕੀਤੇ ਜਾਣਗੇ। ਹਾਲਾਂਕਿ 33 ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਦੋਸ਼ ਵੀ ਆਇਦ ਕੀਤੇ ਗਏ ਨੇ, ਪਰ ਮੁਸਲਿਮ ਭਾਈਚਾਰਾ ਇਸ ਤੋਂ ਦਹਿਸ਼ਤ ਦੇ ਵਿੱਚ ਹੈ। ਉਂਝ ਵੀ ਜਿਹੜੀ ਕ੍ਰਾਈਸਟ ਚਰਚ ਦੀ ਘਟਨਾ ਉਹ ਲੈ ਦੇ ਕੇ ਬਾਰ ਬਾਰ ਮੁਸਲਿਮ ਭਾਈਚਾਰੇ ਨੂੰ ਆਸਟ੍ਰੇਲੀਆ 'ਚ ਦਹਿਸ਼ਤ 'ਚ ਪਾ ਦਿੰਦੀ ਹੈ।
ਉਹ ਵੱਖਰੀ ਗੱਲ ਹੈ ਕਿ ਇਸ ਦੀਆਂ ਕਿੰਨੀਆਂ ਕੁ ਖ਼ਬਰਾਂ

ਲੱਗਦੀਆਂ ਨੇ, ਸੁਣਦੀਆਂ, ਪ੍ਰਕਾਸ਼ਿਤ ਹੁੰਦੀਆਂ, ਪ੍ਰਸਾਰਿਤ ਹੁੰਦੀਆਂ। ਹਾਲਾਂਕਿ ਤਾਜ਼ਾ ਹਮਲਾ ਜਿਹੜਾ ਬੋਲਿਆ ਗਿਆ ਉਹ ਵਰਬਲ ਅਟੈਕ ਸੀ, ਉਸ ਦੇ ਵਿੱਚ ਫਿਜ਼ੀਕਲ ਅਟੈਕ ਨਹੀਂ ਹੋਇਆ। ਸੋ ਕਿਸੇ ਦੇ ਕੋਈ ਜ਼ਖਮੀ ਹੋਣ ਦੀ ਖਬਰ ਹਾਸਲ ਨਹੀਂ ਹੋਈ, ਮੌਕੇ 'ਤੇ ਹੀ ਪੁਲਿਸ ਵੀ ਪਹੁੰਚ ਗਈ। ਮਿਚਲਟਨ ਦਾ ਰਹਿਣ ਵਾਲਾ ਇਹ 33 ਸਾਲਾ ਸ਼ਖਸ ਜਿਸਨੂੰ ਗ੍ਰਿਫਤਾਰ ਕਰਕੇ ਉਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ। ਕੁਝ ਇਹੋ ਜਿਹੇ ਸ਼ਬਦਾਵਲੀ ਵੀ ਵਰਤੀ ਗਈ ਹੈ, ਕਾਲੇ ਰੰਗ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ ਨਾ ਕੰਧਾਂ ਦੇ ਉੱਤੇ, ਜਿਸਦਾ ਜ਼ਿਕਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਖਬਰਾਂ ਦੇ ਵਿੱਚ ਤਾਂ ਅਸੀਂ ਕਰਨਾ ਬਿਲਕੁਲ ਮੁਨਾਸਬ ਨਹੀਂ ਸਮਝਦੇ। ਇਸਲਾਮ ਭਾਈਚਾਰੇ ਦੇ ਖਿਲਾਫ ਇਸ ਕਿਸਮ ਦੀ ਗ੍ਰੈਫਿਟੀ ਜਿਹੜੀ ਕੀਤੀ ਗਈ ਹੈ, ਇੱਕ ਨਾਜ਼ੀ ਸਿੰਬਲ ਵੀ ਉਕੇਰਿਆ ਗਿਆ। ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ ਦੀ ਤਰਫ ਤੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। IPL ਦੀਆਂ ਖਬਰਾਂ, ਖੈਰ ਉਹ ਮੈਲਬਰਨ ਸਟੂਡੀਓ ਤੋਂ ਤੁਸੀਂ ਹੁਣ ਸੁਣੋ। ਰਣਜੋਤ ਜੀ ਦੇ ਵੱਲ ਚੱਲਦੇ ਹਾਂ, ਵਾਪਸ ਮੈਲਬਰਨ ਸਟੂਡੀਓ 'ਤੇ ਬਾਕੀ ਦੀਆਂ ਅਪਡੇਟਸ ਜਾਣਦੇ ਹਾਂ। ਜੀ ਰਣਜੋਤ ਜੀ,

0: ਜੀ ਧੰਨਵਾਦ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ IPL ਵੱਲ ਵਧਣ ਤੋਂ ਪਹਿਲਾਂ ਤਾਂ ਕੱਲ੍ਹ ਦੇ ਦਿਨ ਇੱਕ ਬੜੀ ਦੁਖਦਾਈ ਘਟਨਾ ਵਾਪਰੀ। ਮੈਲਬਨ ਦੇ ਵਿੱਚ ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇੱਕ ਵਿਦਿਆਰਥੀ ਜਿਹੜਾ ਕਿ ਪਲੇਟਫਾਰਮ ਨੰਬਰ 6 ਦੇ ਉੱਤੇ ਟ੍ਰੇਨ ਦੇ ਹੇਠਾਂ ਧੱਸ ਕੇ ਕਾਫੀ ਲੰਮਾ ਰਸਤਾ ਜਿਹੜਾ ਘਸੀਟਦਾ ਗਿਆ। ਨੌਰਥ ਮੈਲਬਨ ਸਟੇਸ਼ਨ ਦੇ ਉੱਤੇ ਇਹ ਹਾਦਸਾ ਜਿਹੜਾ ਕੱਲ੍ਹ ਦੇ ਦਿਨ ਵਾਪਰ ਰਿਹਾ ਸੀ। 7ਵੀਂ ਜਮਾਤ ਦਾ ਇਹ ਵਿਦਿਆਰਥੀ ਹੀ ਹੁਣ ਤੱਕ ਦੀਆਂ ਜਾਣਕਾਰੀਆਂ ਇਹ ਕਹਿੰਦੀਆਂ ਨੇ ਕਿ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਇਸ ਟਾਈਮ ਦੇ ਉੱਤੇ ਰੋਇਲ ਮੈਲਬਨ ਹੋਸਪਿਟਲ ਦੇ ਵਿੱਚ ਜ਼ੇਰੇ ਇਲਾਜ ਆ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਕੁਛ ਇਸ ਤਰ੍ਹਾਂ ਵਾਪਰੀ ਕਿ ਕੱਲ੍ਹ ਦੇ ਦਿਨ ਸ਼ਾਮ ਨੂੰ ਲਗਭਗ 3:50 ਦੇ ਉੱਤੇ ਜਦੋਂ ਛੁੱਟੀ ਹੋਈ ਸਕੂਲ ਦੇ ਵਿੱਚ ਤਾਂ ਇਹ ਟ੍ਰੇਨ ਫੜਨ ਦੇ ਲਈ ਉਸ ਪਲੇਟਫਾਰਮ ਦੇ ਉੱਤੇ ਖੜ੍ਹਾ ਸੀ। ਪਲੇਟਫਾਰਮ ਨੰਬਰ 6 ਦੇ ਉੱਤੇ ਜਦੋਂ ਇਹਦਾ ਫੋਨ ਪਲੇਟਫਾਰਮ ਦੇ ਉੱਤੇ ਡਿੱਗਾ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਇਹ ਸਾਰਾ ਹਾਦਸਾ ਇਸ ਵਿਦਿਆਰਥੀ ਦੇ ਨਾਲ ਵਾਪਰਿਆ। ਮੈਲਬਨ ਦਾ ਕਾਫੀ ਪੁਰਾਣਾ ਇਹ ਇੱਕ ਕੈਥੋਲਿਕ ਸਕੂਲ ਹੈ, ਸੇਂਟ ਅਲੋਸੀਅਸ ਕਾਲਜ। ਸੋ ਉੱਥੋਂ ਇਹ ਘਰ ਪਰਤ ਰਿਹਾ ਸੀ। ਸੋ ਰਿਪੋਰਟਾਂ ਦੇ ਮੁਤਾਬਿਕ ਬੱਚਾ ਜਦੋਂ ਫੋਨ ਚੁੱਕਣ ਦੇ ਲਈ ਹੇਠਾਂ ਉਤਰਿਆ ਪਟੜੀ ਦੇ ਉੱਤੇ ਅਤੇ ਉਹਦੇ ਦਰਮਿਆਨ ਟ੍ਰੇਨ ਆ ਜਾਂਦੀ ਹੈ ਅਤੇ ਫਿਰ ਕਈ ਮੀਟਰ ਤੱਕ ਟ੍ਰੇਨ ਜਿਹੜੀ ਇਹਨੂੰ ਘਸੀਟਦਿਆਂ ਲੈ ਕੇ ਗਈ ਹੈ। ਉਸ ਤੋਂ ਬਾਅਦ ਰੈਸਕਿਊ ਓਪਰੇਸ਼ਨ ਚੱਲਿਆ ਜਿਹਦੇ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਲਈ ਫਾਇਰ ਰੈਸਕਿਊ ਵਿਕਟੋਰੀਆ ਦੇ ਕਰਮਚਾਰੀਆਂ ਦੇ ਵੱਲੋਂ ਹਾਈਡ੍ਰੋਲਿਕ ਜੈਕ ਲਾ ਕੇ ਪਹਿਲਾਂ ਟ੍ਰੇਨ ਨੂੰ ਉੱਪਰ ਚੱਕਿਆ ਗਿਆ ਅਤੇ ਫਿਰ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਵਾ। ਇਸ ਪੂਰੇ ਓਪਰੇਸ਼ਨ ਨੂੰ 1 ਘੰਟਾ ਲੱਗਣ ਦੇ ਕਰਕੇ ਜਿਹੜੀਆਂ ਕਈ ਟ੍ਰੇਨ ਲਾਈਨ ਸੀ ਕਾਫੀ ਜ਼ਿਆਦਾ ਪ੍ਰਭਾਵਿਤ ਵੀ ਰਹੀਆਂ। ਖਾਸ ਤੌਰ ਦੇ ਉੱਤੇ ਕ੍ਰਿਗਬਨ ਲਾਈਨ ਦੀਆਂ ਸੇਵਾਵਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਬੈਰਬੀ ਅਤੇ ਵਿਲੀਅਮ ਸਟੋਨ ਲਾਈਨਾਂ ਦੇ ਉੱਤੇ ਕਾਫੀ ਜ਼ਿਆਦਾ ਦੇਰੀ ਵੀ ਇਸ ਵਜ੍ਹਾ ਦੇ ਕਰਕੇ ਹੋਈ ਹੈ। ਫਿਲਹਾਲ ਸਕੂਲ ਦੇ ਵੱਲੋਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਇਹ ਖੌਫਨਾਕ ਮੰਜ਼ਰ ਵੇਖ ਕੇ ਹੋਰ ਵੀ ਕਈ ਉੱਥੇ ਪਲੇਟਫਾਰਮ ਦੇ ਉੱਤੇ ਮੌਜੂਦ ਵਿਦਿਆਰਥੀ ਜਿਹੜੇ ਕਿ ਹਾਲੇ ਤੱਕ ਉਸ 'ਚੋਂ ਬਾਹਰ ਨਹੀਂ ਆ ਸਕੇ, ਸੋ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਮੈਂਟਲ ਸਪੋਰਟ ਮੈਂਟਲ ਹੈਲਥ ਸਪੋਰਟ ਜਿਹੜੀ ਆ ਮੁਹੱਈਆ ਕਰਵਾਈ ਜਾ ਰਹੀ ਹੈ। ਅਤੇ ਨਾਲ ਦੀ ਨਾਲ ਹੁਣ ਇਹ ਵੀ ਚੀਜ਼ ਬਾਕੀ ਮਾਪਿਆਂ ਦੇ ਲਈ ਵੀ ਸਮਝ ਲੈਣੀ ਜ਼ਰੂਰੀ ਆ ਕਿ ਘਰੋ ਘਰੀ ਆਪਾਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦੱਸੀਏ ਕਿ ਕਿਹੜੇ ਤਰੀਕੇ ਦੇ ਨਾਲ ਵਿਚਰਨਾ। ਟ੍ਰੇਨ ਪਲੇਟਫਾਰਮ ਦੇ ਉੱਤੇ ਕਿਸੇ ਵੀ ਵੇਲੇ ਆ ਸਕਦੀ ਹੈ, ਸੋ ਪਹਿਲੀ ਗੱਲ ਤਾਂ ਪਲੇਟਫਾਰਮ ਤੋਂ ਥੋੜ੍ਹਾ ਜਿਹਾ ਹਟਵਾਂ ਜਿੱਥੇ ਮਾਰਕ ਕੀਤੇ ਹੁੰਦੇ ਨੇ ਏਰੀਆ ਉੱਥੋਂ ਹਟਵਾਂ ਹੋ ਕੇ ਖੜ੍ਹਨ ਪਲੇਟਫਾਰਮ ਦੇ ਉੱਤੇ। ਇੱਦਾਂ ਦੀਆਂ ਸ਼ਤਾਨੀਆਂ ਨਾ ਕਰਨ ਜਿਨ੍ਹਾਂ ਦੇ ਨਾਲ ਕੋਈ ਸਮੱਸਿਆ ਹੋ ਸਕਦੀ ਹੋਵੇ, ਅਤੇ ਜੇਕਰ ਕੋਈ ਚੀਜ਼ ਉਹਨਾਂ ਦੀ ਡਿੱਗ ਵੀ ਪਈ ਆ ਹੇਠਾਂ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਇਸ ਤਰੀਕੇ ਦੇ ਨਾਲ ਨਾ ਕੀਤੀ ਜਾਵੇ। ਇਸ ਕਰਕੇ ਵੀ ਇਹ ਖਬਰ ਕਾਫੀ ਜ਼ਿਆਦਾ ਜ਼ਰੂਰੀ ਬਣਦੀ ਹੈ। ਸੋ ਕੱਲ੍ਹ ਦੇ ਦਿਨ ਸਦਰਨ ਕ੍ਰੋਸ ਸਟੇਸ਼ਨ ਦੇ ਉੱਤੇ ਵੀ ਮੁਸਾਫਰਾਂ ਦੀ ਕਾਫੀ ਜ਼ਿਆਦਾ ਭੀੜ ਇਸੇ ਵਜ੍ਹਾ ਦੇ ਕਰਕੇ ਲੱਗੀ ਹੈ। ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹ ਹਾਲੇ ਇੰਨੀ ਕੁ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਇਹ ਹਾਦਸੇ ਦੇ ਅਸਲੀ ਕਾਰਨ ਹਾਲੇ ਤੱਕ ਪਤਾ ਨਹੀਂ ਲਗਾਏ ਜਾ ਸਕੇ। ਸੋ ਜਿੱਦਾਂ ਹੀ ਹੋਰ ਵਧੇਰੇ ਕਾਰਨ ਪਤਾ ਲੱਗਦੇ ਨੇ ਫਿਰ ਜ਼ਰੂਰ ਸਾਂਝੇ ਕੀਤੇ ਜਾਣਗੇ ਮੀਡੀਆ ਕਰਮੀਆਂ ਦੇ ਨਾਲ। ਇੱਧਰ ਬਜਟ ਦੇ ਬਾਰੇ ਗੌਤਮ ਜੀ ਤੁਹਾਡੇ ਨਾਲ ਸਾਂਝ ਪਾ ਹੀ ਚੁੱਕੇ ਨੇ। ਇਸ ਤੋਂ ਇਲਾਵਾ ਇੱਕ ਖਬਰ ਜਿਹੜੀ ਆ ਮੈਲਬਨ ਦੇ ਡਾਊਨਕਾਸਟਰ ਇਲਾਕੇ ਦੇ ਵਿੱਚ ਵਾਪਰੀ ਹੈ। ਸੋਮਵਾਰ ਸਵੇਰੇ ਕਾਫੀ ਬੇਹੱਦ ਖੌਫਨਾਕ ਇੱਕ ਘਟਨਾ ਵਾਪਰੀ ਆ। ਕੱਲ੍ਹ ਦੇ ਦਿਨ 3 ਵਿਅਕਤੀ ਹਥਿਆਰਾਂ ਦੇ ਨਾਲ ਲੈਸ ਜਿਨ੍ਹਾਂ ਦੇ ਕੋਲ ਮਚੈਟੀਆਂ ਸੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਬੜੀ ਬੇਬਾਕੀ ਦੇ ਨਾਲ ਬਿਨਾਂ ਕਿਸੇ ਡਰ ਦੇ ਇਸ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ। ਪੁਲਿਸ ਦਾ ਫਿਲਹਾਲ ਇਹ ਕਹਿਣਾ ਹੈ ਕਿ ਇਹ ਗਲਤ ਪਛਾਣ ਦੇ ਨਾਲ ਇਹ ਹਮਲਾ ਹੋਇਆ, ਯਾਨੀ ਕਿ ਉਹ ਹੋਰ ਕਿਸੇ ਦੇ ਘਰ ਜਾਣਾ ਚਾਹੁੰਦੇ ਸੀ ਜਾਂ ਫਿਰ ਇਸੇ ਘਰ ਦੇ ਵਿੱਚ ਪਹਿਲਾਂ ਕੋਈ ਹੋਰ ਰਹਿੰਦਾ ਸੀ ਜਿਹਦੇ ਭੁਲੇਖੇ ਦੇ ਵਿੱਚ ਇਹ ਬੇਕਸੂਰ ਔਰਤ ਨੂੰ ਨਿਸ਼ਾਨਾ ਬਣਾ ਬੈਠੇ ਨੇ। ਸੋ ਫਿਲਹਾਲ ਇਹਦੇ ਉੱਤੇ ਇਨਵੈਸਟੀਗੇਸ਼ਨ ਪੁਲਿਸ ਦੀ ਚੱਲ ਰਹੀ ਹੈ। ਕੱਲ੍ਹ ਦੇ ਦਿਨ 4:45 ਦੇ ਉੱਤੇ ਡਾਊਨਕਾਸਟਰ ਦੇ ਹਾਰਵੈਸਟ ਕੋਰਟ ਦੇ ਵਿੱਚ ਇਹ ਘਟਨਾ ਵਾਪਰੀ ਸੀ। CCTV ਫੁਟੇਜ ਦੇ ਵਿੱਚ ਇਹ ਵੇਖਿਆ ਗਿਆ ਕਿ 3 ਲੋਕ ਜਿਨ੍ਹਾਂ ਨੇ ਕਿ ਹੁੱਡੀਆਂ ਪਾਈਆਂ ਸੀ, ਦਸਤਾਨੇ ਪਾਏ ਸੀ, ਮਾਸਕ ਪਾ ਕੇ ਮੂੰਹ ਢੱਕਿਆ ਸੀ, ਇਹਨਾਂ ਨੇ ਵੱਡੇ ਵੱਡੇ ਛੁਰੇ ਜਿਨ੍ਹਾਂ ਨੂੰ ਕਿ ਮਚੈਟੀ ਕਿਹਾ ਜਾਂਦਾ, ਘਰ ਦੇ ਦਰਵਾਜ਼ੇ ਦੇ ਉੱਤੇ ਮਚੈਟੀਆਂ ਦੇ ਨਾਲ ਕਈ ਵਾਰ ਕੀਤੇ, ਸ਼ੀਸ਼ਾ ਤੋੜਿਆ ਅਤੇ ਘਰ ਦੇ ਵਿੱਚ ਐਂਟਰ ਹੋ ਗਏ। ਉਸ ਤੋਂ ਬਾਅਦ ਘਰ ਦੇ ਵਿੱਚ ਇਕੱਲੀ ਔਰਤ ਜਿਹਨੇ ਕਿ ਸਾਰਾ ਖਤਰਾ ਜਿਹੜਾ ਭਾਂਪਦਿਆਂ ਨੇ ਆਪਣੇ ਆਪ ਨੂੰ ਬੈੱਡਰੂਮ ਦੇ ਵਿੱਚ ਬੰਦ ਕਰ ਲਿਆ, ਦਰਵਾਜ਼ਾ ਜਿਹੜਾ ਵਾ ਉਹ ਅੰਦਰੋਂ ਬੰਦ ਕਰ ਲਿਆ। ਕਹਿੰਦੇ ਨੇ ਕਿ ਬਾਥਰੂਮ ਦੇ ਵਿੱਚ ਬਾਅਦ ਵਿੱਚ ਲੁੱਕ ਗਈ, ਅੰਦਰੋਂ ਕੁੰਡੀ ਇਸ ਔਰਤ ਦੇ ਵੱਲੋਂ ਮਾਰ ਲਈ ਗਈ ਸੀ। ਫਿਲਹਾਲ ਜਿਹੜੀ ਚੰਗੀ ਚੀਜ਼ ਇਹ ਰਹੀ ਕਿ ਉਹਨੇ ਸੂਝਬੂਝ ਦੇ ਨਾਲ ਉਸੇ ਸਮੇਂ ਜਿਹੜਾ ਅਲਾਰਮ ਹੈ ਉਹ ਵਜਾ ਦਿੱਤਾ ਸੀ। ਸੋ ਇਸ ਅਲਾਰਮ ਦੀ ਆਵਾਜ਼ ਆਉਣ ਦੇ ਕਰਕੇ ਇਹ ਜਿਹੜੇ ਲੋਕ ਸੀ ਇਹ ਬਾਅਦ ਵਿੱਚ ਘਰੋਂ ਫਰਾਰ ਹੋ ਗਏ। ਹੁਣ ਪੁਲਿਸ ਦੀ ਜਾਂਚ ਦਾ ਜਿਹੜਾ ਇੱਕ ਐਂਗਲ ਇਹ ਵੀ ਚੱਲ ਰਿਹਾ ਵਾ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਵਿਕਟੋਰੀਆ ਦੇ ਵਿੱਚ ਲਗਾਤਾਰ ਵਾਪਰ ਰਹੀਆਂ, ਕੀ ਉਹਨਾਂ ਦੇ ਨਾਲ ਕੋਈ ਸੰਬੰਧਤਾ ਨੇ? ਪਿਛਲੇ ਸਮੇਂ ਦੀਆਂ ਜੇ ਆਪਾਂ ਗੱਲ ਕਰੀਏ ਤਾਂ ਵੱਖ ਵੱਖ ਰੈਸਟੋਰੈਂਟਾਂ ਦੇ ਉੱਤੇ, ਕਲੱਬਾਂ ਦੇ ਉੱਤੇ, ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਕਿ ਇੱਕ ਨਾਈਟ ਕਲੱਬ ਦੇ ਮਾਲਕ ਦੇ ਉੱਤੇ ਵੀ ਹਮਲਾ ਹੋਇਆ ਇਸੀ ਕੋਲ ਪੈਂਦੇ ਇਲਾਕੇ ਦੇ ਵਿੱਚ। ਸੋ ਅਜਿਹੇ ਦੇ ਵਿੱਚ ਹੁਣ ਇਹਨਾਂ ਸਾਰਿਆਂ ਨੂੰ ਇਹ ਵੀ ਵੇਖਿਆ ਜਾ ਰਿਹਾ ਕਿ ਕਿਤੇ ਆਪਸ ਦੇ ਵਿੱਚ ਮੇਲ 'ਤੇ ਨਹੀਂ ਖਾਂਦੀਆਂ। ਸੋ ਇਸੇ ਇਲਾਕੇ ਦੀ ਜੇ ਗੱਲ ਕਰੀਏ ਅਤੇ ਇੱਥੋਂ ਲਾਗੇ ਪੈਂਦਾ ਜਿਹੜਾ ਟੈਂਪਲ ਸਟੋਰ ਦਾ ਇਲਾਕਾ ਵਾ, ਉੱਥੇ ਵੀ ਇੱਕ ਘਟਨਾ ਵਾਪਰੀ ਸੀ ਜਿੱਥੇ ਕਿ ਨਾਈਟ ਕਲੱਬ ਦੇ ਪ੍ਰਮੋਟਰ ਦੇ ਉੱਤੇ ਹਮਲਾ ਕੀਤਾ ਗਿਆ ਸੀ। ਸੋ ਇਸ ਟਾਈਮ ਦੇ ਉੱਤੇ ਜਿਹੜੀ ਮਹਿਲਾ ਹੈ ਤਾਂ ਬਿਲਕੁਲ ਸੁਰੱਖਿਅਤ ਹੈ, ਪਰ ਫਿਲਹਾਲ ਆਮ ਲੋਕਾਂ ਦੇ ਵਿੱਚ ਖੌਫ ਪਾਇਆ ਜਾ ਰਿਹਾ ਕਿ ਕਿਹੜੇ ਤਰੀਕੇ ਦੇ ਨਾਲ ਲੋਕ ਇਹ ਸਾਰੀਆਂ ਘਟਨਾਵਾਂ ਬਿਨਾਂ ਕਿਸੇ ਡਰ ਡੁੱਕਰ ਦੇ ਸਰ ਅੰਜਾਮ ਦੇ ਰਹੇ ਨੇ। ਸੋ ਪੁਲਿਸ ਇਸ ਟਾਈਮ ਲੋਕਾਂ ਨੂੰ ਇਹ ਆਸ਼ਵਾਸਨ ਦਵਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਇਹਨਾਂ ਅਪਰਾਧੀਆਂ ਤੱਕ ਪਹੁੰਚ ਕਰ ਲਓਗੇ। ਅੱਜ ਦੇ ਦਿਨ 11:30 ਦੇ ਕਰੀਬ ABS ਦੇ ਵੱਲੋਂ ਕੁਛ ਡਾਟੇ ਸ਼ੇਅਰ ਕੀਤੇ ਜਾਣੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ, ਆਸਟ੍ਰੇਲੀਆ ਦੇ ਵਿੱਚ ਕਿੰਨੇ ਕੁ ਆਉਣ ਵਾਲੇ ਨੇ, ਕਿੰਨੇ ਕੁ ਜਾਣ ਵਾਲੇ ਨੇ, ਓਵਰਸੀਜ਼ ਅਰਾਈਵਲਸ ਅਤੇ ਡਿਪਾਰਚਰ ਦੀ ਗਿਣਤੀ ਜਿਹੜੀ ਆ ਉਹ ਅੱਜ ਦੇ ਦਿਨ ਦੱਸੀ ਜਾਊਗੀ। ਦੱਸ ਦਿਜੇ ਕਿ ਗਿਣਤੀ ਜਿਹੜੀ ਆ ਮਾਰਚ 2026 ਮਹੀਨੇ ਦੇ ਆਧਾਰਿਤ ਹੋਊਗੀ। ਸੋ ਮਾਰਚ ਤੱਕ ਕਿੰਨੇ ਕੁ ਲੋਕ ਆਏ ਗਏ, ਸੋ ਕੁੱਲ ਮਿਲਾ ਕੇ ਕਿੰਨੀ ਕੁ ਜਿਹੜੀ ਮੂਵਮੈਂਟ ਰਹੀ ਆ ਇਹ ਡਾਟਾ ਸਾਨੂੰ ਦੱਸੂਗਾ। ਸੋ ਆਸਟ੍ਰੇਲੀਆ ਦੇ ਹੱਦ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਆਉਣਾ ਅਤੇ ਕਿੰਨੇ ਕੁ ਲੋਕਾਂ ਦਾ ਜਾਣਾ, ਇਹਦੇ ਵਿੱਚ ਟੂਰਿਜ਼ਮ ਅਤੇ ਸੈਰ ਸਪਾਟਾ ਵਾਲੇ ਵੀ ਸਾਰੇ ਸ਼ਾਮਲ ਹੋਣਗੇ, ਇਹਦੇ ਵਿੱਚ ਸ਼ੋਰਟ ਟਰਮ ਰੈਜੀਡੈਂਟ ਵੀ ਸ਼ਾਮਲ ਹੋਣਗੇ, ਅੰਤਰਰਾਸ਼ਟਰੀ ਵਿਦਿਆਰਥੀ ਵੀ ਇਹਦੇ ਵਿੱਚ ਸਾਫ਼ ਸਾਫ਼ ਅੰਕੜਿਆਂ ਦੇ ਵਿੱਚ ਦਿਖਾਈ ਦੇਣਗੇ। ਉੱਥੋਂ ਸਾਨੂੰ ਇਹ ਵੀ ਪਤਾ ਲੱਗੂਗਾ ਕਿ ਕਿੰਨੇ ਕੁ ਵੱਧ ਅਤੇ ਕਿੰਨੇ ਕੁ ਘੱਟ ਲੋਕ ਹੁਣ ਇਸ ਵਾਰੀ ਆਸਟ੍ਰੇਲੀਆ ਦੇ ਵਿੱਚ ਆਏ ਨੇ, ਜੋ ਕਿ ਆਮ ਮਾਰਕੀਟ ਦੇ ਰੁਝਾਨ ਦੇ ਨਾਲ ਵੇਖੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘਾਟੇ ਗਿਣਤੀ ਆਉਣ ਦੀ ਆਸ ਦੱਸੀ ਜਾ ਰਹੀ ਹੈ। ਕਿੰਨੇ ਲੋਕ ਪਰਮਾਨੈਂਟ ਹੋਏ ਨੇ, ਪਰਮਾਨੈਂਟ ਰੈਜੀਡੈਂਸੀ ਛੱਡ ਕੇ ਕਿੰਨੇ ਕੁ ਜਾਣੇ ਚਲੇ ਗਏ ਨੇ, ਸੋ ਇਸ ਸਾਰੇ ਕੁਛ ਦਾ ਆਰਥਿਕ ਪ੍ਰਭਾਵ ਕੀ ਪਊਗਾ, ਸੋ ਇਹ ਵੀ ਇਸ ਟਾਈਮ ਦੇ ਉੱਤੇ ਧਿਆਨ ਹੈ। ਸੋ ਜਿਹੜੇ ਇਕੋਨੋਮਿਸਟ ਨੇ, ਬਿਜ਼ਨਸਮੈਨ ਨੇ ਜਾਂ ਫਿਰ ਸਰਕਾਰੀ ਏਜੰਸੀਆਂ ਨੇ, ਉਹ ਇਹਨਾਂ ਅੰਕੜਿਆਂ ਦਾ ਕਾਫ਼ੀ ਬਰੀਕੀ ਦੇ ਨਾਲ ਅਧਿਐਨ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰਾ ਕੁਛ ਸਾਨੂੰ ਖਬਰਾਂ ਦੇ ਵਿੱਚ ਵੇਖਣ ਨੂੰ ਮਿਲੂਗਾ। ਸੋ ਇਹਨਾਂ ਦਾ ਦੇਸ਼ ਦੇ ਵਿੱਚ ਆਉਣਾ ਜਾਣਾ, ਰਹਿਣਾ ਪੱਕੇ ਤੌਰ ਦੇ ਉੱਤੇ ਰਹਿਣਾ ਜਾਂ ਫਿਰ ਸ਼ੋਰਟ ਟਰਮ ਰਹਿ ਕੇ ਵਾਪਸ ਚਲੇ ਜਾਣਾ, ਇਹ ਸਾਰੀਆਂ ਚੀਜ਼ਾਂ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਆਸਟ੍ਰੇਲੀਆ ਦੀ ਇਕੋਨਮੀ ਨੂੰ। ਸੋ ਫਿਲਹਾਲ ਅੱਜ ਦੇ ਦਿਨ ਇਹ ਵੈਬਸਾਈਟ ਦੇ ਉੱਤੇ ਜਨਤਕ ਕਰ ਦਿੱਤਾ ਜਾਊਗਾ। ਅਤੇ ਹੁਣ ਵੱਧਦੇ ਹਾਂ ਆਪਾਂ IPL ਵੱਲ। IPL ਦੇ ਵਿੱਚ ਪੰਜਾਬ ਦੀ ਟੀਮ ਲਗਾਤਾਰ ਜਿੱਥੇ ਜਿੱਤ ਰਹੀ, ਹੁਣ ਲਗਾਤਾਰ ਹਾਰ ਦਾ ਮੂੰਹ ਵੇਖ ਰਹੀ ਹੈ। ਸੋ ਇੱਕ ਮੌਕਾ ਸੀ ਪੰਜਾਬ ਦੀ ਟੀਮ ਕਿਉਂਕਿ ਫਿਰ ਦੁਬਾਰਾ ਤੋਂ ਟੌਪ ਦੇ ਉੱਤੇ ਜਾ ਕੇ ਬਹਿ ਸਕਦੀ ਸੀ, ਪੁਆਇੰਟ ਵੱਧ ਸਕਦੀ ਸੀ, ਪਰ ਇੱਦਾਂ ਨਹੀਂ ਹੋਇਆ। ਦਿੱਲੀ ਕੈਪੀਟਲਸ ਅਤੇ ਪੰਜਾਬ ਦੀ ਟੀਮ ਦਾ ਮੈਚ ਸੀ ਕੱਲ੍ਹ ਦੇ ਦਿਨ, ਬੀਤੀ ਰਾਤ। ਇਸ ਮੈਚ ਦੇ ਵਿੱਚ ਦਿੱਲੀ ਨੇ ਇਹ ਮੈਚ 3 ਵਿਕਟਾਂ ਦੇ ਨਾਲ ਜਿੱਤ ਲਿਆ। ਕੁੱਲ ਮਿਲਾ ਕੇ ਪੰਜਾਬ ਦੀ ਕਾਰਗੁਜ਼ਾਰੀ ਇਸ ਵਾਰੀ ਫੇਰ ਕੋ ਬਹੁਤੀ ਵਧੀਆ ਨਹੀਂ ਰਹੀ, ਚਾਹੇ ਉਹ ਆਪਾਂ ਫੀਲਡਿੰਗ ਦੇ ਪੱਖ ਤੋਂ ਵੇਖ ਲਈਏ, ਚਾਹੇ ਆਪਾਂ ਬੈਟਿੰਗ ਦੇ ਪੱਖ ਤੋਂ ਅਤੇ ਚਾਹੇ ਫਿਰ ਆਪਾਂ ਬੋਲਿੰਗ ਦੇ ਪੱਖ ਤੋਂ ਆਪਾਂ ਵੇਖੀਏ। ਸੋ ਇਹਨਾਂ ਸਾਰਿਆਂ ਹੀ ਖਿੱਤਿਆਂ ਦੇ ਵਿੱਚ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਫੇਲ ਹੋਈ ਹੈ ਅਤੇ ਦਿੱਲੀ ਦੇ ਕੋਲ ਫਿਰ ਆਸਾਂ ਬਚੀਆਂ ਨੇ ਹਾਲੇ ਕਿ ਉਹ ਸ਼ਾਇਦ ਅਗਲੇ ਹਿੱਸੇ ਦੇ ਵਿੱਚ, ਅਗਲੇ ਪੜਾਅ ਦੇ ਵਿੱਚ ਜਾ ਸਕਦੀ ਆ। ਸੋ ਕੁੱਲ ਮਿਲਾ ਕੇ ਜੇ ਲੇਖਾ ਜੋਖਾ ਵੇਖੀਏ ਤਾਂ ਪੰਜਾਬ ਦੀ ਟੀਮ ਨੇ ਹਾਲਾਂਕਿ 210 ਦੌੜਾਂ ਬਣਾ ਲਈਆਂ ਸੀ 5 ਖਿਡਾਰੀ ਗਵਾ ਕੇ, ਪਰ ਮਾਹਰ ਇਹ ਵੀ ਕਹਿੰਦੇ ਨੇ ਕਿ ਜੋ ਸਥਿਤੀ ਸੀ ਉਸ ਹਿਸਾਬ ਦੇ ਨਾਲ ਦੌੜਾਂ ਹਾਲੇ ਹੋਰ ਵੀ ਬਣ ਸਕਦੀਆਂ ਸੀ, ਇਸ ਤੋਂ ਵੱਡਾ ਸਕੋਰ ਖੜਾ ਹੋ ਸਕਦਾ ਸੀ। ਪ੍ਰਿਆਂਸ਼ ਆਰੀਆ ਜੀ ਨੇ 33 ਗੇਂਦਾਂ ਦੇ ਵਿੱਚ 56 ਦੌੜਾਂ ਬਣਾਈਆਂ ਅਤੇ 15 ਦੇ ਵਿੱਚ 18 ਪ੍ਰਭਸਿਮਰਨ ਸਿੰਘ ਨੇ ਬਣਾਈਆਂ। ਸੋ ਇੱਕ ਤਾਂ ਸ਼ੁਰੂਆਤ ਜਿਹੜੀ ਆ ਆਮ ਰਵਾਇਤ ਦੇ ਮੁਕਾਬਲੇ ਇਹਨਾਂ ਦੀ ਕਾਫ਼ੀ ਜ਼ਿਆਦਾ ਢਿੱਲੀ ਦੱਸੀ ਗਈ। ਉਸ ਤੋਂ ਬਾਅਦ ਸ਼੍ਰੀਅਸ ਅਈਅਰ, ਉਹਨਾਂ ਨੇ ਵੀ ਜਿਹੜਾ 36 ਗੇਂਦਾਂ ਦੇ ਵਿੱਚ 59 ਦੌੜਾਂ ਨਾਬਾਦ ਰਹਿੰਦੇ ਆ ਬਣਾਈਆਂ। ਕੂਪਰ ਕਨੋਲੀ 27 ਦੇ ਵਿੱਚ 38 ਅਤੇ ਉਸ ਤੋਂ ਬਾਅਦ ਫਿਰ ਜਿਹੜੇ ਸ਼ੈਜ ਨੇ, ਸ਼ਿਆਂਸ਼ ਸ਼ੈਜ, ਉਹਨਾਂ ਨੇ 8 ਗੇਂਦਾਂ ਦੇ ਵਿੱਚ 21 ਦੌੜਾਂ ਬਣਾਈਆਂ, ਜਿਹਦੀ ਬਦੌਲਤ ਚਲੋ ਜਾ ਕੇ ਤਾਂ ਇਹ ਵੱਡਾ ਸਕੋਰ ਖੜਾ ਤਾਂ ਜ਼ਰੂਰ ਹੋ ਗਿਆ, ਪਰ ਇਹ ਇੰਨਾ ਵੱਡਾ ਨਹੀਂ ਹੋਇਆ ਦਿੱਲੀ ਕੈਪੀਟਲਸ ਦੇ ਲਈ। ਦਿੱਲੀ ਕੈਪੀਟਲਸ ਦੀ ਟੀਮ ਜਦੋਂ ਖੇਡਣ ਦੇ ਲਈ ਆਈ ਤਾਂ ਸ਼ੁਰੂਆਤੀ 4-5 ਜਣੇ ਤਾਂ ਬੜੀ ਛੇਤੀ ਢਹਿ ਢੇਰੀ ਹੋ ਗਏ। ਸੋ 4 ਪਹਿਲੇ ਜਿਹੜੇ ਬੱਲੇਬਾਜ਼ ਸੀ ਉਹ ਕੁਛ ਖਾਸ ਨਹੀਂ ਕਰ ਪਾਏ, ਪਰ ਉਸ ਤੋਂ ਬਾਅਦ ਫਿਰ ਕਪਤਾਨ ਅਕਸਰ ਪਟੇਲ 30 ਗੇਂਦਾਂ ਦੇ ਵਿੱਚ 56 ਦੌੜਾਂ ਅਤੇ ਡੇਵਿਡ ਮਿਲਰ 28 ਦੇ ਵਿੱਚ 51 ਦੌੜਾਂ ਅਤੇ ਫਿਰ ਰਹਿੰਦੀ ਖੁੰਹਦੀ ਜਿਹੜੀ ਕਸਰ ਆ ਉਹ ਪਿੱਛੇ ਆਏ ਆਸ਼ੂਤੋਸ਼ ਸ਼ਰਮਾ, ਮਾਧਵ ਤਿਵਾਰੀ, ਜਿਹਨੂੰ ਕਿ ਇਸ ਮੈਚ ਦੇ ਵਿੱਚ ਮੈਨ ਆਫ ਮੈਚ ਵੀ ਬਾਅਦ ਵਿੱਚ ਦਿੱਤਾ ਗਿਆ ਕਿਉਂਕਿ 2 ਵਿਕਟਾਂ ਵੀ ਲਈਆਂ ਸੀ 8 ਗੇਂਦਾਂ ਦੇ ਵਿੱਚ 18 ਅਤੇ 2 ਗੇਂਦਾਂ ਦੇ ਵਿੱਚ 10 ਦੌੜਾਂ ਜਿਹੜੀਆਂ ਵਾ ਉਹ ਆਕਿਬ ਨਵੀਦਾਰ ਜਿਹੜੇ ਅਫਗਾਨਿਸਤਾਨ ਦੇ ਖਿਡਾਰੀ ਨੇ ਇਹਨਾਂ ਨੇ ਬਣਾ ਕੇ ਅਤੇ ਇਹ ਮੈਚ 19 ਓਵਰ ਦੇ ਵਿੱਚ ਹੀ ਸਰ ਕਰ ਲਿਆ। ਹਾਲਾਂਕਿ 20 ਓਵਰ ਤੱਕ ਇਹ ਮੈਚ ਪਹੁੰਚ ਹੀ ਨਹੀਂ ਸਕਿਆ। ਸੋ ਪੰਜਾਬ ਦੀ ਟੀਮ ਇੱਕ ਵਾਰੀ ਫਿਰ ਤੋਂ ਹਾਰੀ ਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਦੀ ਟੀਮ ਅਗਲੇ ਗੇੜ ਦੇ ਵਿੱਚ ਜਾ ਵੀ ਪਾਊਗੀ ਕਿ ਨਹੀਂ ਜਾ ਪਾਊਗੀ। ਸੋ ਫਿਲਹਾਲ ਜੇ ਆਪਾਂ ਟੋਪ ਦੀਆਂ ਟੀਮਾਂ ਦੀ ਗੱਲ ਕਰੀਏ ਤਾਂ RCB ਨੇ ਇਸ ਟਾਈਮ ਦੇ ਉੱਤੇ 14 ਪੁਆਇੰਟ ਨੇ ਅਤੇ ਹੈਦਰਾਬਾਦ ਦੇ ਵੀ 14 ਨੇ, ਪਰ ਪੁਆਇੰਟ ਟੇਬਲ ਦੇ ਵਿੱਚ RCB ਜਿਹੜੀ ਆ ਉਹ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਟੋਪ ਦੇ ਉੱਤੇ ਬਣੀ ਹੈ। ਉਸ ਤੋਂ ਬਾਅਦ ਫਿਰ ਹੁਣ ਗੁਜਰਾਤ ਟਾਈਟਨ ਤੀਸਰੇ ਨੰਬਰ ਦੇ ਉੱਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਦੇ ਕਿ 14 ਹੀ ਅੰਕ ਨੇ। ਇਹਨਾਂ ਸਾਰਿਆਂ ਨੇ 11 ਦੇ ਵਿੱਚੋਂ 7-7 ਮੈਚ ਜਿੱਤੇ ਨੇ ਅਤੇ ਪੰਜਾਬ ਨੇ 11 ਦੇ ਵਿੱਚੋਂ ਹੁਣ 6 ਮੈਚ ਜਿੱਤੇ ਨੇ, 13 ਅੰਕ ਨੇ ਪੰਜਾਬ ਦੇ ਕੋਲ। ਅਤੇ ਉਸ ਤੋਂ ਬਾਅਦ ਫਿਰ ਟੀਮਾਂ ਆ ਜਾਂਦੀਆਂ ਨੇ ਚੇਨਈ ਦੀਆਂ, ਰਾਜਸਥਾਨ ਦੀਆਂ ਅਤੇ ਦਿੱਲੀ ਕੈਪੀਟਲਸ ਦੀਆਂ। ਸੋ ਲਗਭਗ ਆਪਾਂ ਲਾ ਕੇ ਚੱਲੀਏ ਕਿ ਇਹਨਾਂ ਦੇ ਵਿੱਚੋਂ ਹਾਲੇ ਚਾਂਸ ਬਚੇ ਨੇ, ਇਹ 3 ਟੀਮਾਂ ਉੱਤੇ ਸ਼ਾਇਦ ਆ ਸਕਦੀਆਂ ਨੇ ਇੱਕ ਲਿਹਾਜ਼ ਦੇ ਨਾਲ। ਜੇਕਰ ਆਪਾਂ ਕਬੱਡੀ ਫੇਰਬਦਲ ਹੁੰਦੀ ਆ ਅਤੇ ਕਲਕੱਤਾ ਨਾਈਟ ਰਾਈਡਰਸ ਜਿਨ੍ਹਾਂ ਨੇ ਕਿ ਹਾਲੇ ਮੈਚ ਘੱਟ ਖੇਡੇ ਨੇ, ਕੁਛ ਇੱਕ ਮਾਹਰ ਕਹਿ ਰਹੇ ਨੇ ਕਿ ਸ਼ਾਇਦ ਇਹ ਵੀ ਹਾਲੇ ਕੁਛ ਨਾ ਕੁਛ ਕਰ ਸਕਦੇ ਨੇ, ਪਰ ਕੁੱਲ ਮਿਲਾ ਕੇ ਉਤਲੀਆਂ 7 ਨੰਬਰ ਜਿਹੜੇ ਨੇ ਇਹਨਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਦੌੜ ਆ। ਅਤੇ ਜੇ ਪੰਜਾਬ ਦੇ ਇਹੋ ਹਾਲਾਤ ਰਹੇ ਤਾਂ ਫਿਰ ਹੋ ਸਕਦਾ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੁਆਇੰਟ ਟੇਬਲ ਜਿਹੜਾ ਵਾ ਹੋਰ ਹਿਸਾਬ ਨਾਲ ਬਿਹੇਵ ਕਰੇ। ਸੋ ਹੁਣ ਵੇਖਣ ਦੇ ਵਿੱਚ ਇਹ ਆਊਗਾ ਕਿ ਅਗਲੇ ਜਿਹੜੇ ਮੈਚ ਨੇ ਉਹ ਕਿਹੜੇ ਤਰੀਕੇ ਦੇ ਨਾਲ ਪੰਜਾਬ ਦੀ ਟੀਮ ਖੇਡਦੀ ਆ, ਕਿਉਂਕਿ ਪੰਜਾਬ ਦੀ ਟੀਮ ਦੇ ਲਈ ਮੈਚ ਜਿੱਤਣੇ ਜ਼ਰੂਰੀ ਹੋਣਗੇ। ਉਤਲੀਆਂ 4 ਪੁਜੀਸ਼ਨਾਂ ਦੇ ਉੱਤੇ ਬਣੇ ਰਹਿਣ ਦੇ ਲਈ, ਤਾਂ ਕਿ ਆਉਣ ਵਾਲੇ ਮੈਚ ਜਾਂ ਫਿਰ ਫਾਈਨਲ ਜਿਹੜੇ ਨੇ ਉਹ ਥੋੜ੍ਹੇ ਜਿਹੇ ਆਸਾਨ ਰਹਿਣ। ਸੋ ਜੇ ਇਹਦੇ ਵਿੱਚ ਹੁਣ 14 ਤਰੀਕ ਨੂੰ ਯਾਨੀ ਕਿ ਵੀਰਵਾਰ ਦੇ ਦਿਨ ਫਿਰ ਪੰਜਾਬ ਦਾ ਮੈਚ ਜਿਹੜਾ ਮੁੰਬਈ ਇੰਡੀਅਨਸ ਦੇ ਨਾਲ ਹੋਣਾ, ਮੈਚ ਇਹ ਵੀ ਕੋਈ ਬਹੁਤਾ ਸੌਖਾ ਨਹੀਂ ਰਹਿਣ ਵਾਲਾ। ਅਤੇ 17 ਤਰੀਕ ਨੂੰ ਐਤਵਾਰ ਦੇ ਦਿਨ ਇੱਕ ਮੈਚ ਜਿਹੜਾ ਵਾ ਉਹ RCB ਦੇ ਨਾਲ ਹੋਣਾ ਵਾ, ਜਿਹਦਾ ਕਿ ਸਭ ਤੋਂ ਵੱਧ ਇੰਤਜ਼ਾਰ ਕੀਤਾ ਜਾ ਰਿਹਾ। ਸੋ ਇਹ ਦੋਵੇਂ ਵੱਡੇ ਮੈਚ, ਸੋ ਇਸ ਤੋਂ ਬਾਅਦ ਤੈਅ ਹੋਊਗਾ ਕਿ ਕਿਹੜੇ ਪਾਸੇ ਟੀਮਾਂ ਜਾਂਦੀਆਂ ਨੇ। ਅਤੇ ਦਿੱਲੀ ਕੈਪੀਟਲਸ ਦੀ ਜੇ ਗੱਲ ਕਰੀਏ ਅਤੇ ਰਾਜਸਥਾਨ ਰੋਇਲਸ ਦੇ ਨਾਲ ਇਹਨਾਂ ਦਾ ਮੈਚ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਇਹਨਾਂ ਦਾ ਦੋਵਾਂ ਦੇ ਵਿੱਚੋਂ ਕਿਹਦਾ ਕੀ ਬਣਦਾ। ਇਸੇ ਤਰ੍ਹਾਂ ਦੇ ਨਾਲ 18 ਤਰੀਕ ਨੂੰ ਅਗਲੇ ਹਫ਼ਤੇ ਮੈਚ ਜਿਹੜਾ ਵਾ ਉਹ ਚੇਨਈ ਦਾ ਅਤੇ ਹੈਦਰਾਬਾਦ ਦਾ, ਇਹ ਵੀ ਤੈਅ ਕਰੂਗਾ ਕਿ ਇਹਨਾਂ ਦੇ ਵਿੱਚੋਂ ਹੁਣ ਚੇਨਈ ਦੀ ਟੀਮ ਜਿਹੜੀ ਆ ਉਹ ਕਿਹੜੇ ਪਾਸੇ ਨੂੰ ਜਾਂਦੀ ਹੈ। ਚੇਨਈ ਦਾ ਉਸ ਤੋਂ ਪਹਿਲਾਂ ਲਖਨਊ ਦੇ ਨਾਲ ਵੀ ਇੱਕ ਮੈਚ ਹੋਣਾ ਵਾ 15 ਤਰੀਕ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ। ਸੋ ਜੇਕਰ ਚੇਨਈ ਇਹ ਦੋਵੇਂ ਮੈਚ ਜਿੱਤਦੀ ਆ ਤਾਂ ਚੇਨਈ ਵੀ ਉੱਪਰ ਆਪਣਾ ਸਥਾਨ ਬਣਾ ਲਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਨਾਲ ਅਤੇ ਪੋਡਕਾਸਟ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ।
1: ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 23 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
3: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਪਾਂਡੇ ਜੀ, ਕਿਆ ਤੁਸੀਂ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ दोस्त ही है ना।
3: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਰੇਡੀਓ ਹਾਂਜੀ 1674 ਮੈਂ ਦੋਸਤੋ ਗਿੱਧੇ ਦੀਆਂ ਬੋਲੀਆਂ ਤੁਸੀਂ ਸੁਣ ਰਹੇ ਹੋ ਅਤੇ ਗਿੱਧੇ ਦੀਆਂ ਬੋਲੀਆਂ ਅੱਜ ਤਾਂ ਕਰਕੇ ਕਿਉਂਕਿ ਗਿੱਧੇ ਦੀਆਂ ਗੱਲਾਂ ਬਾਤਾਂ ਹੋਣਗੀਆਂ। ਗਿੱਧਾ ਸਾਡੀ ਜ਼ਿੰਦਗੀ ਦਾ ਇੱਕ ਐਸਾ ਅੰਗ ਹੈ ਜਿਹੜਾ ਕਿ ਆਪਾਂ ਜਿੱਥੋਂ ਪਰੇ ਰਹਿ ਹੀ ਨਹੀਂ ਸਕਦੇ। ਕੋਈ ਵਿਆਹ ਸ਼ਾਦੀ ਹੋਵੇ, ਖੁਸ਼ੀ ਦਾ ਮੌਕਾ ਹੋਵੇ, ਹਰ ਇੱਕ ਥਾਂ ਦੇ ਉੱਤੇ ਆਪਾਂ ਜਦੋਂ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਅਤੇ ਖਾਸ ਤੌਰ ਦੇ ਉੱਤੇ ਔਰਤਾਂ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਨੇ। ਅਤੇ ਅੱਜ ਆਪਾਂ ਗਿੱਧੇ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਸੋ ਆਪਾਂ ਗਿੱਧੇ ਦੀ ਗੱਲ ਕਰ ਰਹੇ ਹਾਂ, ਬੋਲੀਆਂ ਆਪਾਂ ਸੁਣੀਆਂ, ਅਤੇ ਜਦੋਂ ਆਪਾਂ ਬੋਲੀਆਂ ਸੁਣਦੇ ਹਾਂ ਅਤੇ ਫਿਰ ਆਪਣੇ ਆਪ ਹੀ ਜਿੱਦਾਂ ਪੈਰ ਥਿਰਕਣ ਲੱਗ ਪੈਂਦੇ ਆ, ਲੱਗਦਾ ਵਾ ਵੀ ਕੋਈ ਖੁਸ਼ੀ ਦਾ ਤਿਉਹਾਰ ਆ। ਕਿੱਥੋਂ ਅਤੇ ਕਿੱਦਾਂ ਇਹ ਸਾਡੇ ਜੀਵਨ ਦੇ ਵਿੱਚ, ਕਿਉਂਕਿ ਕਈ ਵਾਰ ਸਵਾਲ ਤੁਹਾਡੇ ਮਨ ਦੇ ਵਿੱਚ ਸ਼ਾਇਦ ਆ ਜਾਂਦਾ ਵੀ ਇਹ ਚੀਜ਼ਾਂ ਕਿੱਦਾਂ ਸ਼ਾਮਿਲ ਹੋਈਆਂ, ਕੀ ਕਹਿੰਦੇ ਨੇ ਰਿਕਾਰਡਸ, ਕੀ ਕਹਿੰਦਾ ਇਤਿਹਾਸ?
1: ਅਸਲ ਦੇ ਵਿੱਚ ਤਾਂ ਰਣਜੋਤ ਜੀ, ਗੱਲ ਇਹ ਹੈ ਵੀ ਸਾਡਾ ਦੁਖਾਂਤ ਹੀ ਇੱਕ ਇਹ ਰਿਹਾ ਵੀ ਅਸੀਂ ਕਲਚਰ ਦੀ ਹਿਸਟਰੀ, ਫੋਕਲੋਰ ਦੀ ਹਿਸਟਰੀ ਜਾਂ ਹੋਰ ਉਹਦੇ ਲਈ ਨਾ ਅਸੀਂ ਅਵੇਸਰੇ ਬਹੁਤ ਰਹੇ, ਅਸੀਂ ਉਹਨੂੰ ਕਿਤੇ ਓਦਾਂ ਕਰ ਹੀ ਨਹੀਂ ਸਕੇ, ਮਤਲਬ ਕਿ ਪੈਨ ਡਾਊਨ ਨਹੀਂ ਕਰ ਸਕੇ। ਤੇ ਦੂਸਰਾ ਇਹ ਕਿ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜਾ ਜਿੰਨਾ ਵੀ ਸਾਡਾ ਇਸ ਪੰਜਾਬ ਦੇ ਖਿੱਤੇ ਦਾ ਜਿਹੜਾ ਜਿੰਨਾ ਵੀ ਕਲਚਰ ਆ, ਜਿੰਨਾ ਵੀ ਸੱਭਿਆਚਾਰ ਆ ਜਾਂ ਸਾਡੀ ਲੋਕਧਾਰ ਆ, ਉਹਦੇ ਚ ਜਿਹੜੇ ਨ੍ਰਿਤ ਨੇ ਜਾਂ ਡਾਂਸ ਨੇ ਉਹ ਬਹੁਤ ਇੱਕ ਆਪਣੀ ਨਿਵੇਕਲੀ ਥਾਂ ਰੱਖਦੇ ਆ। ਤੇ ਇਹਦੇ ਚ ਹੁਣ ਨਿੱਤਰ ਕੇ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਕਿ ਦੋ ਡਾਂਸ ਸਾਡੇ ਪੰਜਾਬ ਦੇ, ਜਿਹਨਾਂ ਕਰਕੇ ਇੱਕ ਰੈਕਗਨੇਸ਼ਨ ਪੰਜਾਬ ਦੀ ਪੂਰੀ ਦੁਨੀਆਂ ਦੇ ਵਿੱਚ ਉਹ ਬਣੀ ਕਿ ਜਿਹੜਾ ਮੇਲ ਡਾਂਸ ਉਹ ਭੰਗੜਾ, ਜਿਹੜਾ ਫੀਮੇਲ ਡਾਂਸ ਗਿੱਧਾ। ਤੇ ਹਾਲਾਂਕਿ ਜਿਹੜਾ ਜੇ ਆਪਾਂ ਕਹੀਏ ਕਿ ਬੁਨਿਆਦੀ ਜਿਹੜਾ ਡਾਂਸ ਸਾਡਾ ਬੇਸ ਡਾਂਸ ਹੈ ਪੰਜਾਬ ਦਾ ਉਹ ਗਿੱਧਾ ਹੀ ਹੈ, ਤੇ ਪਰ ਇਹ ਹੋਇਆ ਕਿ ਹੌਲੀ ਹੌਲੀ ਇੱਕ ਤਰੀਕੇ ਦਾ ਇਹ ਸਮਝ ਲਓ ਕਿ ਇੱਕ ਐਗਰੀਮੈਂਟ ਜਿਹਾ ਹੋ ਗਿਆ ਕਿ ਗਿੱਧਾ ਕੁੜੀਆਂ ਪਾਉਣਗੀਆਂ ਤੇ ਜਿਹੜਾ ਹੈਗਾ ਭੰਗੜਾ ਮਰਦ ਪਾਉਣਗੇ, ਇੱਕ ਏਦਾਂ ਦੀ ਇੱਕ ਗੱਲ ਜੀ ਬਣ ਗਈ, ਜਿਸ ਕਰਕੇ ਇਹ ਸਾਡੇ ਪਾਪੂਲਰ ਕਲਚਰ ਦੇ ਵਿੱਚ ਗੱਲ ਏਦਾਂ ਮਰਜ ਹੋ ਗਈ, ਏਦਾਂ ਉੱਭਰ ਕੇ ਸਾਹਮਣੇ ਆ ਗਈ। ਹਾਲਾਂਕਿ ਸ਼ੁਰੂ ਦੇ ਵਿੱਚ ਤਾਂ ਜਿਹੜਾ ਸੀ ਮਰਦਾਂ ਵੱਲੋਂ ਵੀ ਗਿੱਧਾ ਪਾਇਆ ਜਾਂਦਾ ਸੀ, ਜਿਹੜਾ ਹੁਣ ਵੀ ਮਾਲਵੇ ਇਲਾਕੇ ਦੇ ਵਿੱਚ ਪੈਂਦਾ। ਪਹਿਲਾਂ ਪੂਰੇ ਪੰਜਾਬ ਦੇ ਵਿੱਚ ਮੁਲਤਾਨ ਤੋਂ ਲੈ ਕੇ ਇੱਧਰ ਤੱਕ ਜਿਹੜਾ ਸੀ ਮਰਦ ਗਿੱਧਾ ਪਾਉਂਦੇ ਸੀ। ਤੇ ਮੈਂ ਇਹਨੂੰ ਬੇਸਿਕ ਜਾਂ ਬੁਨਿਆਦੀ ਡਾਂਸ ਇਸ ਕਰਕੇ ਕਿਹਾ ਕਿ ਅਸਲ ਚ ਫੋਕ ਡਾਂਸ ਇਹੀ ਹੈ ਜਿਹੜਾ ਤੁਸੀਂ ਆਪਣੇ ਆਲੇ ਦੁਆਲੇ ਚੋਂ ਸਿੱਖਦੇ ਹੋ, ਜਿਹਦੇ ਲਈ ਕਿਸੇ ਟ੍ਰੇਨਿੰਗ ਦੀ ਲੋੜ ਨਹੀਂ ਪੈਂਦੀ, ਕਿਸੇ ਵਰਕਸ਼ਾਪ ਦੀ ਲੋੜ ਨਹੀਂ ਪੈਂਦੀ, ਕਿਸੇ ਕੋਚ ਦੀ ਲੋੜ ਨਹੀਂ ਪੈਂਦੀ, ਕਿਸੇ ਟ੍ਰੇਨਰ ਦੀ ਲੋੜ ਨਹੀਂ ਪੈਂਦੀ। ਇਹ ਵਾਹਦ ਗਿੱਧਾ ਹੀ ਜਿਹੜਾ ਹੈਗਾ ਏਦਾਂ ਦਾ ਪੰਜਾਬ ਦਾ ਨਾਚ ਹੈ ਜਾਂ ਨ੍ਰਿਤ ਹੈ। ਇਹ ਕਦੋਂ ਸ਼ੁਰੂ ਹੋਇਆ, ਖੈਰ ਇਹ ਤਾਂ ਕਹਿਣਾ ਮੁਸ਼ਕਲ ਹੈ ਕਿਉਂਕਿ ਇਹ ਵੀ ਸਾਡੀ ਜਿਹੜੀ, ਚਲੋ ਅਸੀਂ ਪੰਜਾਬ ਦੀ ਜਿਹੜੀ ਸਿਵਿਲਾਈਜੇਸ਼ਨ ਆਪਾਂ 5,000 ਸਾਲ ਪੁਰਾਣੀ ਆਪਾਂ ਮੰਨਦੇ ਹਾਂ, ਇੰਡਸ ਵੈਲੀ ਤੋਂ ਆਪਾਂ ਮੰਨਦੇ ਹਾਂ, ਤੇ ਭਾਵੇਂ ਇਹ ਕਿਹਾ ਜਾਂਦਾ ਕਿ ਇੰਡਸ ਵੈਲੀ ਦੀ ਜਿਹੜੀ ਉਹ ਸਿਵਿਲਾਈਜੇਸ਼ਨ ਹੈ, ਉਹ ਜਿਹੜੇ ਲੋਕ ਸੀ ਉਹ ਜ਼ਿਆਦਾਤਰ ਦਰਾਵੜ ਸੀ, ਇੱਥੋਂ ਪਲਾਇਨ ਕਰਕੇ ਸਾਊਥ ਦੇ ਵਿੱਚ ਚਲੇ ਗਏ। ਤੇ ਪਰ ਜਿਹੜੀਆਂ ਉੱਥੋਂ ਵੀ ਜਿਹੜੀਆਂ ਕੁਛ ਚੀਜ਼ਾਂ ਜਿਵੇਂ ਮਿਲਦੀਆਂ ਨੇ, ਜਿਵੇਂ ਡਾਂਸਿੰਗ ਗਰਲ ਇੱਕ ਜਿਹੜੀ ਮਹਿੰਜੋਦੜੋ ਦੇ ਜਾਂ ਜਿਹੜੇ ਸਾਰੇ ਉਹ ਪੁਰਾਣੇ ਉਹ ਮਿਲਦੇ ਨੇ, ਉੱਥੋਂ ਇੱਕ ਏਦਾਂ ਦਾ ਸਕਲਪਚਰ ਮਿਲਿਆ ਡਾਂਸਿੰਗ ਗਰਲ। ਤੇ ਇਹਦਾ ਅਰਥ ਇਹ ਹੈ ਕਿ ਉਦੋਂ ਵੀ ਲੋਕ ਨੱਚਦੇ ਸੀ। ਤੇ ਦੂਜਾ ਇੱਕ ਬੜੀ ਜਿਹੜੀ ਐਂਥਰੋਪੋਲੋਜੀ ਦੀ ਗੱਲ ਹੈ, ਇਹ ਕਈ ਵਾਰੀ ਸਾਡੇ ਫੋਕਲੋਰ ਵਾਲੇ ਜਾਂ ਹੋਰ ਇਹਨੂੰ ਫੜਦੇ ਨੀ, ਤੇ ਜਾਂ ਕਿਉਂਕਿ ਇਹਦੇ ਤੇ ਕਿਤਾਬਾਂ ਲਿਖੀਆਂ ਨੇ, ਉਦਾਂ ਹੀ ਇੱਕ ਦੂਜੇ ਦੇਖ ਕੇ ਲਿਖੀ ਜਾਂਦੇ ਆ, ਬੋਲੀਆਂ ਲਿਖੀ ਜਾਂਦੇ ਆ ਬੇਸਿਕ ਗੱਲ। ਜਦੋਂ ਬੱਚਾ, ਤੁਸੀਂ ਵੀ ਨੋਟ ਕੀਤਾ ਹੋਣਾ, ਸਾਰੇ ਆਪਾਂ ਪਰਿਵਾਰਾਂ ਵਾਲਿਆਂ ਨੋਟ ਕਰਦੇ ਹਾਂ, ਸਭ ਤੋਂ ਪਹਿਲਾਂ ਬੱਚਾ ਡਾਂਸ ਸਿੱਖਦਾ ਜਦੋਂ ਬੱਚਾ ਪੈਦਾ ਹੁੰਦਾ। ਉਹ ਕਿਸੇ ਵੀ ਕੌਮ ਦੇ ਵਿੱਚ ਹੁੰਦਾ, ਕਿਸੇ ਵੀ ਉਹਦੇ ਵਿੱਚ ਹੁੰਦਾ, ਉਹ ਲੇਟਿਆ ਲੇਟਿਆ ਜਿਹੜਾ ਹੈ ਆਪਣੇ ਬਾਹਾਂ ਦੇ ਤੇ ਲੱਤਾਂ ਦੇ ਐਕਸ਼ਨ ਕਰਦਾ ਉਹ। ਤੇ ਉਹ ਅੱਗੋਂ ਕਦੋਂ ਉਹ ਖਤਮ ਹੋ ਜਾਂਦੀ ਹੈ ਚੀਜ਼, ਜਾਂ ਕਦੋਂ ਅਮਰਜ ਹੁੰਦੀ ਹੈ, ਕਿਤੇ ਵੱਧ ਜਾਂਦੀ ਹੈ, ਕਿਤੇ ਘੱਟ ਜਾਂਦੀ ਹੈ। ਪਰ ਇੱਕ ਗੱਲ ਇਹ ਕਿ ਸਾਡੇ ਐਂਥਰੋਪੋਲੋਜੀਕਲ ਐਂਗਲ ਤੋਂ ਜੇ ਅਸੀਂ ਇਹਨੂੰ ਏਦਾਂ ਲਈਏ, ਮਾਨਵ ਵਿਗਿਆਨ ਦੇ ਇਸ ਤੋਂ ਲਈਏ ਦ੍ਰਿਸ਼ਟੀ ਤੋਂ, ਤਾਂ ਡਾਂਸ ਤਾਂ ਸਾਡੇ ਬਰਥ ਦੇ ਨਾਲ ਹੀ ਸਾਡੇ ਨਾਲ ਆਇਆ ਹੋਇਆ। ਉਹ ਅੱਗੇ ਕਿਹੜਾ ਰੂਪ ਧਾਰਨ ਕਰਦਾ ਹੈ, ਕਿਹੜੀ ਰਿਦਮ ਲੈਂਦਾ ਹੈ ਜਾਂ ਹੋਰ, ਉਹ ਬਾਅਦ ਦੀਆਂ ਗੱਲਾਂ। ਤੇ ਪਰ ਇਹ ਕਿ ਡਾਂਸ ਤਾਂ ਇਹ ਤੁਹਾਡੀ ਬੋਡੀ ਦੀ ਮੂਵਮੈਂਟ ਆ ਅਸਲ ਦੇ ਵਿੱਚ। ਤੇ ਗਿੱਧਾ ਇਸ ਕਰਕੇ ਕਿਉਂਕਿ ਅਦਰਵਾਈਜ਼ ਤਾਂ ਹੁਣ ਦੇਖੋ ਜਿਹੜੇ ਕਿੰਨੇ ਹੀ ਪਾਪੂਲਰ ਸਿੰਗਰ ਨੇ ਜਿਹਨਾਂ ਦੇ ਨਾਂ ਹੋ ਜਾਂਦੇ, ਪਰ ਗਿੱਧੇ ਦੇ ਵਿੱਚ ਇੱਕ ਹਰ ਔਰਤ ਆ ਜਿਹੜੀ ਸਾਡੀ ਹਰ ਸੁਹਾਣੀ ਆ ਉਹ ਸਿੰਗਰ ਹੈ, ਤੇ ਉਹ ਉੱਥੇ ਇਹ ਨੀ ਦੇਖਿਆ ਜਾਂਦਾ ਕਿ ਇਹਦੀ ਇਹਦੇ ਗਲੇ ਦੇ ਵਿੱਚ ਕਿੰਨੀ ਕਹੂ ਹੈ, ਇਹਦੇ ਵੱਧ ਹੈ ਜਾਂ ਇਹਦੇ ਘੱਟ ਹੈ, ਤੇ ਕਿਉਂਕਿ ਗਿੱਧਾ ਬੋਲੀ ਬੇਸਡ ਡਾਂਸ ਹੈ, ਵਰਸ ਬੇਸਡ ਡਾਂਸ ਇਹਨੂੰ ਆਪਾਂ ਕਹਿੰਦੇ ਹਾਂ। ਜ਼ਿਆਦਾ ਬੋਲੀਆਂ ਗਿੱਧੇ ਦੇ ਵਿੱਚ ਕਪਲੈਟਸ ਹੀ ਹੁੰਦੀਆਂ, ਜਿਹੜੀਆਂ ਦੋ ਤੁਕੀਆਂ ਬੋਲੀਆਂ ਜਿਹਨੂੰ ਆਪਾਂ ਕਹਿੰਦੇ ਹਾਂ, ਪਰ ਲੰਬੀਆਂ ਵੀ ਹੁੰਦੀਆਂ ਨੇ, ਤੇ ਆਪਾਂ ਮਰਦਾਂ ਦੇ ਗਿੱਧੇ ਨੂੰ ਬਾਹਰ ਕੱਢ ਰਹੇ ਹਾਂ ਇਹਦੇ ਚੋਂ, ਕਿਉਂਕਿ ਫਿਰ ਉਹ ਗੱਲ ਕਨਫਿਊਜ਼ਨ ਹੋ ਜਾਣਾ ਦੋਨੇ ਪਾਸੇ, ਕਿਉਂਕਿ ਮਰਦਾਂ ਦੇ ਗਿੱਧੇ ਦੇ ਵਿੱਚ ਬੋਲੀਆਂ ਲੰਬੀਆਂ ਹੁੰਦੀਆਂ ਜ਼ਿਆਦਾ, ਤੇ ਉਹ ਲੜੀ ਦੀਆਂ ਵੀ ਹੁੰਦੀਆਂ, ਤੇ ਪਰ ਜਿਹੜਾ ਔਰਤਾਂ ਦਾ ਗਿੱਧਾ ਇਹਦੇ ਚ ਜ਼ਿਆਦਾ ਕਪਲੈਟਸ ਹੀ ਹੁੰਦੀਆਂ, ਦੋ ਤੁਕੀਆਂ ਬੋਲੀਆਂ ਜ਼ਿਆਦਾ ਹੁੰਦੀਆਂ ਨੇ ਇਹਦੇ ਚ ਜਿਹੜੀ ਵਰਸ ਹੈ, ਪਰ ਇਹਦਾ ਇਹਦੀ ਬੁਨਿਆਦ ਡਾਂਸ ਬਾਅਦ ਚ ਪਹਿਲਾਂ ਬੋਲੀ ਹੈ। ਇਹਦਾ ਇਹਦਾ ਅਰਥ ਇਹ ਹੈ ਕਿ ਇਹੀ ਵਾਹਾ ਦੇਖੋ ਇੱਕ ਡਾਂਸ ਹੈ ਜਿਹੜਾ ਗਾ ਕੇ ਨੱਚਿਆ ਜਾਂਦਾ, ਤੇ ਕਿਉਂਕਿ ਬਹੁਤ ਕੌਮਾਂ ਨੇ ਹੋਰ ਨੇ ਜਿਹੜੀਆਂ ਉਹ ਡਾਂਸ ਕਰਦੀਆਂ ਨੇ ਜਿਹਦੇ ਵਿੱਚ ਕੱਲੀ ਰਿਦਮ ਹੈ ਜਾਂ ਜਿਹਦੇ ਚੀਕਾਂ ਨੇ ਕੂਕਾਂ ਨੇ, ਉਹ ਇਸ ਤਰ੍ਹਾਂ ਕਿਤੇ ਛੰਦਬੱਧ ਗਾਇਕੀ ਹੈ ਨੀ ਜੇ ਆਪਾਂ ਨੌਰਥ ਈਸਟ ਚਲੇ ਜਾਈਏ ਜਾਂ ਹੋਰ ਹੈ, ਕਿਉਂਕਿ ਚਲੋ ਮੇਰਾ ਤਾਂ ਇਹ ਸਬਜੈਕਟ ਹੈ, ਤੇ ਉੱਥੇ ਉਹਦੇ ਚ ਛੰਦਬੱਧ ਗਾਇਕੀ ਹੈ ਜਿਹੜੀ ਉਹ ਸਿਰਫ ਸਾਡੇ ਗਿੱਧੇ ਦੇ ਵਿੱਚ ਹੈ। ਇਹਦੇ ਚ ਹਰੇਕ ਪਰਫਾਰਮਰ ਆਪ ਖੁਦ ਗਾ ਕੇ ਪਰਫਾਰਮ ਕਰਦਾ, ਤੇ ਹਾਲਾਂਕਿ ਭੰਗੜੇ ਦੇ ਵਿੱਚ ਤਾਂ ਪਾਸੇ ਖੜਾ ਬੰਦਾ ਬੋਲੀਆਂ ਪਾਈ ਜਾਂਦਾ, ਉਹ ਕੋਈ ਚੰਗੇ ਗਲੇ ਵਾਲਾ ਸਿੰਗਰ ਵੀ ਹੋ ਸਕਦਾ। ਭੰਗੜੇ ਦੀਆਂ ਬੋਲੀਆਂ ਚੋਂ ਕਿੰਨੇ ਸਾਡੇ ਫੋਕ ਸਿੰਗਰ ਪੈਦਾ ਹੋਏ ਆ, ਗੁਰਦਾਸ ਮਾਨ ਹੋਇਆ, ਬਿੰਦਰਖੀਆ ਹੋਇਆ, ਕਿੰਨੇ ਜਿਹੜੇ ਕਹਿੰਦੇ ਆ ਕਿ ਅਸੀਂ ਤਾਂ ਭੰਗੜੇ ਦੀਆਂ ਬੋਲੀਆਂ ਤੋਂ ਸ਼ੁਰੂ ਕੀਤਾ ਸੀ ਜੀ, ਗਾਉਣਾ ਪੰਮੀ ਬਾਈ, ਤੇ ਹੁਣ ਇਹ ਹੈ ਕਿ ਇਹਦੇ ਚ ਬਿਲਕੁਲ ਇੱਕ ਅਲੱਗ ਤਰ੍ਹਾਂ ਦੀ ਚੀਜ਼ ਹੈ। ਇਹਦੇ ਚ ਇਹ ਵੀ ਹਰੇਕ ਸਿੰਗਰ ਹੈ ਤੇ ਹਰੇਕ ਡਾਂਸਰ ਹੈ, ਹਰ ਔਰਤ ਹੈ, ਹਰ ਉਮਰ ਦੀ ਔਰਤ ਹੈ, ਤੇ ਜਦੋਂ ਛੋਟੀ ਬੱਚੀ ਹੈ ਉਹ ਉਹਦੀ ਟ੍ਰੇਨਿੰਗ ਨਾਲ ਨਾਲ ਆਪਣੇ ਆਪ ਚੱਲਦੀ ਰਹਿੰਦੀ ਹੈ, ਭਾਵੇਂ ਉਹ ਤੀਆਂ ਹੋਣ, ਭਾਵੇਂ ਕੋਈ ਹੋਰ ਮੇਲੇ ਹੋਣ, ਜਿਵੇਂ ਲੋਹੜੀ ਵਗੈਰਾ ਜਾਂ ਜਿੱਥੇ ਕਿਤੇ ਗਿੱਧਾ ਪੈਂਦਾ, ਤੇ ਜਾਂ ਤੁਹਾਡੇ ਘਰ ਦੇ ਫੰਕਸ਼ਨ ਹੋਣ, ਖਾਸ ਕਰਕੇ ਵਿਆਹ ਤਾਂ ਸਾਡਾ ਕੋਈ ਵੀ ਗਿੱਧੇ ਤੋਂ ਬਿਨਾਂ ਅਧੂਰਾ ਨਹੀਂ ਹੁੰਦਾ, ਭਾਵੇਂ ਵੱਡੇ ਤੋਂ ਵੱਡਾ ਸ਼ਹਿਰ ਮੈਟਰੋ ਚ ਹੋਵੇ, ਉੱਥੇ ਗਿੱਧਾ ਕਿਸੇ ਤਰੀਕੇ ਨਾਲ ਪਵੇ, ਉਹ ਵਿਆਹਾਂ ਚੋਂ ਪੈਣਾ ਹੀ ਪੈਣਾ, ਤੇ ਇਹ ਹੈ ਵੀ ਪਿੰਡਾਂ ਦੇ ਵਿੱਚ ਜਾਂ ਕਬੀਲਿਆਂ ਦੇ ਵਿੱਚ ਤਾਂ ਇਹ ਹੋਰ ਜ਼ਿਆਦਾ ਸੀ, ਕਿਉਂਕਿ ਉੱਥੇ ਤਾਂ ਸਾਰਾ ਨੱਚਣ ਗਾਉਣ ਹੀ ਚੱਲਦਾ ਸੀ। ਇੱਕ ਜਿਹੜੀ ਰਣਜੋਤ ਜੀ ਹੋਰ ਗੱਲ, ਪੰਜਾਬ ਦਾ ਇੱਕ ਖਾਸ ਕਰੈਕਟਰ ਹੈ, ਪੰਜਾਬ ਬਾਰੇ ਸੁਰਜੀਤ ਪਾਤਰ ਕਹਿੰਦੇ ਹੁੰਦੇ ਸੀ, ਪੰਜਾਬ ਨਾ ਜਿਹੜਾ ਹੈਗਾ ਗਾਉਂਦਾ ਜਿਹੜਾ ਹੈਗਾ ਕੌਮ ਹੈ, ਇਹ ਗਾਉਂਦਾ ਸੂਬਾ ਹੈ ਇਹ, ਤੇ ਇੱਥੇ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਸਿੰਗਿੰਗ ਦਾ ਕਹਿ ਲਓ ਤੇ ਜਾਂ ਗੀਤ ਦਾ ਕਹਿ ਲਓ, ਇਹਦੇ ਨਾਲ ਅਟੁੱਟ ਜਿਹੜਾ ਸੰਬੰਧ ਹੈ, ਤੇ ਕਿਉਂਕਿ ਸਾਡਾ ਤਾਂ ਜਿਹੜਾ ਚਲੋ ਜੇ ਆਪਾਂ ਰਿਗਵੇਦ ਤੋਂ ਵੀ ਸ਼ੁਰੂ ਕਰ ਲਈਏ, ਤੇ ਰਿਗਵੇਦ ਵੀ ਸਾਰਾ ਜਿਹੜਾ ਹੈਗਾ ਛੰਦਾਂ ਦੇ ਵਿੱਚ ਹੈ, ਤੇ ਖੈਰ ਗੁਰੂ ਗ੍ਰੰਥ ਸਾਹਿਬ ਤਾਂ ਬਿਲਕੁਲ ਇੱਕ ਬਹੁਤ ਜਿਹਨੂੰ ਕਹਿੰਦੇ ਕਿ ਉੱਚ ਪਾਏ ਦਾ ਗ੍ਰੰਥ ਹੈ, ਜਿਹਨੂੰ ਆਪਾਂ ਉੱਦਾਂ ਉਸ ਜਿਹੜੀ ਹੈਗੀ ਰਾਗਾਤਮਕਤਾ ਦੇ ਦ੍ਰਿਸ਼ਟੀ ਤੋਂ ਦੇਖਿਆ ਜਾਵੇ, ਸ਼ਬਦ ਗੁਰੂ ਵਾਲੀ ਗੱਲ ਤਾਂ ਜਦੋਂ ਇੱਕ ਧਾਰਮਿਕ ਤੁਹਾਡਾ ਇੱਕ ਅਲੱਗ ਤਰ੍ਹਾਂ ਦਾ ਇੱਕ ਉਹਦੀ ਇੱਕ ਕੋਨੋਟੇਸ਼ਨ ਹੈਗੀ ਹੈ, ਤੇ ਪਰ ਜੇ ਅਦਰਵਾਈਜ਼ ਦੇਖਿਆ ਜਾਵੇ ਰਾਗਾਂ ਦੇ ਹਿਸਾਬ ਨਾਲ ਜਾਂ ਹੋਰ ਆ, ਤਾਂ ਉਸ ਲੈਵਲ ਦਾ ਸਕ੍ਰਿਪਚਰ ਕਿਤੇ ਕੋਈ ਹੋਰ ਜਿਹੜਾ ਧਰਮ ਗ੍ਰੰਥ ਵੀ ਆ ਉਹ ਹੈ ਨੀ। ਤੇ ਜਿਵੇਂ ਹੁਣ ਇਹ ਵੀ ਸ਼ੁਰੂ ਸਵੇਰੇ ਆਸਾ ਦੀ ਵਾਰ ਸਾਡੇ ਗੁਰਦੁਆਰਿਆਂ ਤੋਂ ਹੋ ਜਾਂਦੀ ਆ, ਅੰਮ੍ਰਿਤ ਵੇਲੇ ਨਾਲ ਸਾਡਾ ਗਾਉਣਾ ਸ਼ੁਰੂ ਹੋ ਜਾਂਦਾ, ਫਿਰ ਪੂਰਾ ਦਿਨ ਕਿਤੇ ਨਾ ਕਿਤੇ ਕੋਈ ਵਿਆਹ ਸ਼ਾਦੀ ਆ ਗਈ, ਪੂਰਾ ਦਿਨ ਉਹ ਸਿੰਗਿੰਗ ਚੱਲਦੀ ਰਹਿੰਦੀ ਹੈ, ਤੇ ਜਿਹੜੀ ਹੈ ਵੀ ਰਾਤ ਦੀ ਜਿਹੜੀ ਚਲੋ ਸਾਡੇ ਇਹ ਵੀ ਚੱਲਦਾ, ਹੁਣ ਤਾਂ ਸਾਡੇ ਵੀ ਰੈਣਕ ਸਬਾਈ ਕੀਰਤਨ ਸ਼ੁਰੂ ਹੋ ਗਏ, ਨਹੀਂ ਸਾਡੇ ਕਿਉਂਕਿ ਪੰਜਾਬ ਦਾ ਦੇਵੀ ਦੇਵੀਆਂ ਨਾਲ ਸੰਬੰਧ ਜ਼ਿਆਦਾ ਰਿਹਾ, ਤੇ ਭੇਟਾ ਦਾ ਜਿਹੜਾ ਕੰਸੈਪਟ ਉਹ ਵੀ ਪੰਜਾਬੀ ਚ ਹੀ ਹੈ, ਭਾਵੇਂ ਬੰਬੇ ਦੇ ਵਿੱਚ ਜਗਰਾਤਾ ਹੁੰਦਾ ਹੈ, ਭਾਵੇਂ ਕਲਕੱਤੇ ਹੁੰਦਾ ਹੈ, ਭੇਟਾ ਉੱਥੇ ਪੰਜਾਬੀ ਦੀਆਂ ਗਾਈਆਂ ਜਾਂਦੀਆਂ, ਹੋਰ ਕਿਸੇ ਲੈਂਗੁਏਜ ਚ ਹੈ ਨੀ ਗੀਆਂ, ਤੇ ਇਸ ਕਰਕੇ ਹੈ ਕਿ ਇੱਕ ਗਾਉਂਦਾ ਜਿਹੜਾ ਹੈਗਾ ਸੂਬਾ ਹੈ ਜਾਂ ਗਾਉਂਦੀ ਕੌਮ ਹੈ ਜਿਹੜੇ ਪੰਜਾਬੀ ਕੌਮ ਹੈ, ਤੇ ਉਹ ਵੀ ਇਹਦਾ ਇੱਕ ਕਾਰਨ ਹੈ ਕਿ ਤੁਸੀਂ ਸ਼ੁਰੂ ਤੋਂ ਹੀ ਜਿਹੜਾ ਹੈਗਾ ਇਸ ਨਾਲ ਜੁੜੇ ਹੋਏ ਹੋ। ਤੇ ਫਿਰ ਇਹ ਵੀ ਦੇਖੋ ਗਿੱਧਾ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਜਿੱਦਾਂ ਮੈਂ ਦੱਸਿਆ ਹੁਣ ਵੀ ਹੈ, ਤੀਆਂ ਇੱਕ ਪਰਟੀਕੁਲਰ, ਤੀਆਂ ਦਾ ਜਿਹੜਾ ਮਤਲਬ ਹੀ ਗਿੱਧਾ, ਹੋਰ ਕੁਛ ਨੀ ਗਾ, ਤੀਆਂ ਵਾਸਤੇ ਜਿੰਨੇ ਦਿਨ ਇੱਥੇ ਤੀਆਂ ਤਿਉਹਾਰ ਪੰਜਾਬ 'ਚ ਚੱਲ ਰਿਹਾ, ਤੇ ਠੀਕ ਆ ਹੁਣ ਸ਼ਹਿਰੀ ਇਲਾਕਿਆਂ 'ਚ ਜਾਂ ਤੁਸੀਂ ਵੀ ਤੁਹਾਡੇ ਇੱਥੇ ਵੀ ਤੁਸੀਂ ਦੇਖਦੇ ਹੋ, ਚਲੋ ਇੱਕ ਅੱਧਾ ਇੱਕ ਦਿਨ ਤੀਆਂ ਲੱਗ ਗਈਆਂ ਹਨਾ, ਤੀਆਂ ਦਾ ਮੇਲਾ ਮਨਾ ਲਿਆ, ਖਾ ਪੀ ਲਿਆ, ਥੋੜਾ ਮੋਟਾ ਗਿੱਧਾ ਪੈ ਗਿਆ, ਡੀਜੇ ਲਾ ਲਿਆ, ਪਰ ਜਿਹੜਾ ਅਸਲੀ ਜਿਹੜਾ ਐਂਸ਼ੀਅੰਟ ਉਸ ਤੋਂ ਥੋੜਾ ਚੱਲਿਆ ਆਉਂਦਾ, ਉਹ ਤਾਂ ਪੂਰੇ ਦਿਨ 15 ਦਿਨ ਤੀਆਂ ਰਹਿੰਦੀਆਂ ਸੀ, 15 ਨਹੀਂ ਤੇ ਚਲੋ 12 ਦਿਨ ਤਾਂ ਮੰਨ ਹੀ ਲਓ, ਪੂਰਨਮਾਸ਼ੀ ਤੱਕ ਤੀਜ ਤੋਂ ਲੈ ਕੇ, ਤੇ ਉਹ ਪੂਰਾ 12 ਦਿਨ ਜਿਹੜਾ ਸੀ ਉਹ ਗਿੱਧਾ ਹੀ ਸੀ, ਹੋਰ ਕੁਛ ਨੀ ਸੀਗਾ, ਉਹਦੇ ਚ ਕੁੜੀਆਂ ਇਕੱਠੀਆਂ ਹੋ ਕੇ ਬੋਲੀਆਂ ਪਾਉਣੀਆਂ ਸੀ ਜਾ ਕੇ ਪਿੜਾਂ ਦੇ ਵਿੱਚ ਨਵੀਆਂ ਨਵੀਆਂ ਬੋਲੀਆਂ। ਤੇ ਦੂਜਾ ਇਹਦਾ ਇੱਕ ਜਿਹੜਾ ਸੋਸ਼ਲ ਆਸਪੈਕਟ ਹੈ ਉਹ ਵੀ ਬੜਾ ਕਮਾਲ ਦਾ, ਉਹਦੇ ਚ ਇਹ ਹੈ ਕਿ ਇੱਕ ਮੌਕਾ ਦਿੰਦਾ ਸੀ ਔਰਤ ਨੂੰ ਆਪਣਾ ਗੁੱਬ ਘਬਾਟ ਕੱਢਣ ਲਈ, ਆਪਣਾ ਕਥਾਰਸਿਸ ਕਰਨ ਲਈ, ਆਪਣੀ ਗੱਲ ਜਿਹੜੀ, ਕਿਉਂਕਿ ਸਾਡੀ ਸੋਸਾਇਟੀ ਪਿੱਛੋਂ ਗੁਲਾਮਦਾਰੀ ਯੁੱਗ ਚੋਂ ਆ ਕੇ ਜਗੀਰੂ ਫਿਊਡਲ ਸੋਸਾਇਟੀ ਰਹੀ ਹੈ, ਜਿੱਥੇ ਔਰਤਾਂ ਨੂੰ ਬਹੁਤਾ ਘਰੇ ਬੋਲਣ ਨਹੀਂ ਸੀ ਦਿੱਤਾ ਜਾਂਦਾ ਜਾਂ ਬਰਾਬਰ ਨਹੀਂ ਸੀ ਮਰਦ ਦੇ ਆ ਕੇ ਖੜ ਸਕਦੀਆਂ। ਚਲੋ ਹੁਣ ਸਿਚੁਏਸ਼ਨ ਥੋੜੀ ਜਿਹੀ ਬਦਲੀ ਆ, ਤੇ ਉਹ ਇੱਕ ਫਿਰ ਇੱਕ ਮੌਕਾ ਹੁੰਦਾ ਜਿੱਥੋਂ ਕੱਲੀਆਂ ਹੁੰਦੀਆਂ ਸੀ, ਜਿੱਥੇ ਮਤਲਬ ਕਿ ਕੋਈ ਮੇਲ ਹੁੰਦਾ ਹੀ ਨਹੀਂ ਸੀ, ਕਿਉਂਕਿ ਗਿੱਧਾ ਪੈਂਦਾ ਹੀ ਉੱਥੇ ਸੀ ਜ਼ਿਆਦਾਤਰ। ਕਿਉਂ ਹੁਣ ਤਾਂ ਸਟੇਜਾਂ ਤੇ ਆ ਗਿਆ, ਯੂਥ ਫੈਸਟੀਵਲਾਂ ਨੇ ਇਹਦੀ ਰੰਗ ਰੂਪ ਹੋਰ ਤਰ੍ਹਾਂ ਹੋ ਗਿਆ, ਤੇ ਪਹਿਲਾਂ ਤਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਮੇਲ ਮੈਂਬਰ ਦੇ ਸਾਹਮਣੇ ਜਿਹੜਾ ਸੀ ਨਹੀਂ ਸੀ ਨੱਚਿਆ ਜਾਂਦਾ, ਨਾ ਹੀ ਬੋਲੀਆਂ ਪੈਂਦੀਆਂ ਸੀ, ਨਾ ਹੀ ਗਿੱਧਾ ਪੈਂਦਾ ਸੀਗਾ। ਆਮ ਤੌਰ ਤੇ ਹੁੰਦਾ ਸੀ ਕਿ ਬਰਾਤਾਂ ਉਦੋਂ ਦੋ ਦੋ ਤਿੰਨ ਤਿੰਨ ਦਿਨ ਰਹਿੰਦੀਆਂ ਸੀ, ਬਾਅਦ ਦੇ ਵਿੱਚ ਸਾਰੇ ਜਿਹੜੇ ਮੇਲ ਮੈਂਬਰ ਉਹ ਬਰਾਤ ਚਲੇ ਜਾਂਦੇ ਸੀ, ਕੋਈ ਇੱਕ ਅੱਧਾ ਕੋਈ ਸਰਵੈਂਟ ਵਗੈਰਾ ਭਾਵੇਂ ਰਹਿ ਜਾਂਦਾ, ਬਾਅਦ ਚ ਲੇਡੀਜ਼ ਸਾਰੇ ਦਿਨ ਉਹ ਸਵੇਰੇ ਸ਼ਾਮ ਗਿੱਧਾ ਪੈਂਦਾ ਸੀਗਾ। ਤੇ ਜਿਹੜੀ ਤੁਸੀਂ ਇਹਦੀ ਇੱਕ ਗੱਲ ਕੀਤੀ, ਇਹਦੀ ਹਿਸਟਰੀ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ ਜਾਂ ਪਿਛੋਕੜ ਦੀ ਗੱਲ ਕਰਦੇ ਹਾਂ, ਵੀ ਸ਼ੁਰੂ ਕਿਵੇਂ ਹੋ ਗਿਆ, ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਜਿੰਨੇ ਵੀ ਨ੍ਰਿਤ ਨੇ ਜਿੰਨੇ ਵੀ ਡਾਂਸ ਨੇ, ਉਹ ਤਾਂ ਮਨੁੱਖ ਦੀ ਇੱਕ ਆਪਣੀ ਹੀ ਜਿਹੜਾ ਹੈਗਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਆਪਣਾ ਉਹਦੇ ਅੰਦਰ ਜਿਹੜੀ ਗੱਲ ਪਈ ਆ ਉਹਨੂੰ ਜ਼ਾਹਰ ਕਰਨ ਦੇ ਉੱਤੇ, ਭਾਵੇਂ ਉਹ ਆਪਣੇ ਲਈ ਇਕੱਲਾ ਕਰਦਾ, ਭਾਵੇਂ ਉਹ ਇੱਕ ਪਬਲਿਕ ਪਰਫੋਰਮੈਂਸ ਦੇ ਤੌਰ ਤੇ ਕਰਦਾ, ਤੇ ਇਸ ਰੂਪ ਦੇ ਵਿੱਚ ਜਿਹੜਾ ਸੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਹੈ ਇਹ ਡਿਵੈਲਪ ਹੋਇਆ। ਤੇ ਸ਼ਬਦ ਅਸਲ ਦੇ ਵਿੱਚ ਗਿੱਧਾ ਜਿਹੜਾ ਹੈ ਗਿੜਦੇ ਤੋਂ ਥੋੜਾ ਜਿਹਾ ਹੌਲੀ ਹੌਲੀ ਵਿਗੜ ਕੇ ਜਿਹੜਾ ਇਹ ਬਣ ਗਿਆ, ਤੇ ਕਿਉਂਕਿ ਜਿਹੜਾ ਧਾ ਧਾ ਦੀ ਜਿਹੜੀ ਸਾਊਂਡ ਹੈ, ਤੇ ਇਹ ਵੀ ਇੱਕ ਤੁਸੀਂ ਨੋਟ ਕੀਤਾ ਹੋਣਾ ਵੀ ਇਹ ਵੀ ਪੰਜਾਬੀ ਦੀ ਓਰਿਜਿਨਲ ਸਾਊਂਡ ਹੈ, ਹੋਰ ਕਿਸੇ ਲੈਂਗੁਏਜ ਦੇ ਵਿੱਚ, ਇੰਡੀਅਨ ਲੈਂਗੁਏਜ ਦੇ ਵਿੱਚ, ਕਿਸੇ ਲੈਂਗੁਏਜ ਦੇ ਵਿੱਚ ਇਹ ਇਸ ਰੂਪ ਦੇ ਵਿੱਚ ਇਹ ਸਾਊਂਡ ਹੈ ਨੀ, ਧੱਦੇ ਦੀ ਜਿਹੜੀ ਸਾਊਂਡ ਹੈਗੀ। ਤੇ ਹਾਂ ਹੋਰਾਂ ਹੋਰਾਂ ਦੇ ਵਿੱਚ ਇਹ ਇਹ ਵਰਡ ਮਤਲਬ ਕਿ ਹੈਗੇ ਨੇ, ਪਰ ਇਹਨਾਂ ਦੀ ਜਿਹੜੀ ਸਾਊਂਡ ਆ ਉਹ ਹੋਰ ਕਿਸੇ ਤਰੀਕੇ ਦੇ ਨਾਲ ਹੈ। ਤੇ ਅਸਲ ਵਿੱਚ ਸ਼ਬਦ ਗਿੜਦਾ ਹੁੰਦਾ ਗਿੜਨ ਤੋਂ, ਜਿਹੜੀ ਕੋਈ ਵੀ ਚੀਜ਼ ਗਿੜਦੀ ਆ ਘੁੰਮਦੀ ਆ ਅਸਲ ਦੇ ਵਿੱਚ ਉਸ ਤੋਂ, ਕਿਉਂਕਿ ਜਨਮ ਸਾਖੀਆਂ ਦੇ ਵਿੱਚ ਵੀ ਜ਼ਿਕਰ ਆਉਂਦਾ ਗਿੜਦੇ ਦਾ, ਜਦੋਂ ਬਾਬਾ ਨਾਨਕ ਤੇ ਮਰਦਾਨਾ ਜੀ ਜਾਂਦੇ ਨੇ ਉੱਥੇ ਏਦਾਂ ਦੀਆਂ ਕੋਈ ਭੂਤਨੀਆਂ ਵਦਰੂਹਾਂ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ। ਤੇ ਚਲੋ ਜਨਮ ਸਾਖੀਆਂ ਦਾ ਸਾਖੀਆਂ ਨੇ, ਸਾਖੀ ਤਾਂ ਸਾਖੀ ਹੁੰਦੀ ਹੈ, ਉਹਨੂੰ ਆਪਾਂ ਹਿਸਟਰੀ ਦੇ ਨਾਲ ਉਦਾਂ ਮੈਚ ਨਹੀਂ ਕਰਦੇ, ਪਰ ਜਿਹੜੀ ਸ਼ਬਦ ਜਿਹੜਾ ਹੈਗਾ ਇਹਦਾ ਮਤਲਬ ਪਹਿਲਾਂ ਐਗਜਿਸਟ ਕਰਦਾ ਹੈ ਕਿਤੇ। ਉਹ ਚੋ ਕਹਿੰਦੇ ਆ ਕਿ ਜਿਹੜੀਆਂ ਭੂਤਾਂ ਨੇ ਉਹ ਜਿਹੜੇ ਹੈਗੇ ਪਿੱਪਲਾਂ ਬੋਲਣ ਦੇ ਜਿਹੜੇ ਟਾਣ, ਤੇ ਉਹਨਾਂ ਨੂੰ ਦਬਾ ਦਬਾ ਕੇ ਜ਼ਮੀਨ ਨਾਲ ਲਾਉਂਦੀਆਂ ਨੇ ਜਿੱਥੋਂ ਲੰਘ ਰਹੇ ਨੇ। ਤੇ ਉਹਦੇ ਚ ਇਹੀ ਸ਼ਬਦ ਆਉਂਦਾ ਜਿਹੜੀ ਉਦੋਂ ਦੀ ਜਿਹੜੀ ਸਦਾ ਉਕੜੀ ਪੰਜਾਬੀ ਚੱਲਦੀ ਸੀ ਵੀ ਗਿੜਦਾ ਪਈਆਂ ਪਾਉਣ, ਤੇ ਗਿੜਦਾ ਪਈਆਂ ਪਾਉਣ ਦਾ ਮਤਲਬ ਕਿ ਗਿੜਦਾ ਸ਼ਬਦ ਇਹ ਹੈਗਾ ਜਿਹੜਾ ਮਲਵਈ ਗਿੱਧੇ ਦੇ ਵਿੱਚ ਜਿਹੜੇ ਵਰਤਦੇ ਆਪਾਂ, ਜਿਹੜੀ ਇਹਨੂੰ ਕੈਂਚੀਆਂ ਵੀ ਕਹਿ ਦਿੰਦੇ ਆ, ਫੱਟੀਆਂ ਵੀ ਕਹਿ ਦਿੰਦੇ ਆ, ਇਹਨੂੰ ਸੱਪ ਵੀ ਕਹਿ ਦਿੰਦੇ ਆ, ਜਿਹੜਾ ਇਹਦਾ ਓਰਿਜਿਨਲ ਨਾਂ ਜਿਹੜੇ ਪੁਰਾਣੇ ਮਾਲਵੇ ਦੇ ਜਿਹੜੇ ਬਾਬੇ ਜਦੋਂ ਇਹ ਪਾਉਂਦੇ ਸੀ ਇਹਨੂੰ ਬਜਾਉਂਦੇ ਸੀ ਉਹ ਵੀ ਇਹਨੂੰ ਵੀ ਗਿੜਦਾ ਕਹਿੰਦੇ ਸੀਗੇ। ਤੇ ਇਹ ਹਾਂਜੀ, ਤੇ ਇਸ ਕਰਕੇ ਉਹ ਸ਼ਬਦ ਜਿਹੜਾ ਹੈਗਾ ਗਿੜਦੇ ਤੋਂ ਹੌਲੀ ਹੌਲੀ ਫਿਰ ਗਿੱਧਾ ਬਣ ਗਿਆ, ਤੇ ਇਸ ਰੂਪ ਦੇ ਵਿੱਚ ਜਿਹੜਾ ਹੈ ਇਹ ਸ਼ਬਦ ਸਾਡੇ ਸਾਹਮਣੇ ਆ ਗਏ। ਪਰ ਰਾਊਂਡ ਸਰਕਲ ਚ ਨੱਚਿਆ ਜਾਣ ਵਾਲਾ ਜਿਹੜਾ ਇਹ ਡਾਂਸ ਸੀ ਉਹ ਤਾਂ ਹੁਣ ਤੀਆਂ ਦੇ ਵਿੱਚ ਹੀ ਸਿਰਫ ਜਿਹੜਾ ਸਰਕਲ ਚ ਰਹਿ ਗਿਆ ਜਿੱਥੇ ਆਪਣੇ ਤੌਰ ਤੇ, ਜਾਂ ਵਿਆਹ ਸ਼ਾਦੀਆਂ ਦੇ ਵਿੱਚ ਜਿੱਥੇ ਔਰਤਾਂ ਜੁੜਦੀਆਂ ਨੇ, ਫਿਰ ਉਹਦੇ ਚ ਇਹ ਕੋਈ ਕੰਡੀਸ਼ਨ ਨਹੀਂ ਕਿ ਇਹਦੇ ਚ ਆਹ ਏਜ ਗਰੁੱਪ ਚਾਹੀਦਾ। ਜਿਵੇਂ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਤਾਂ ਚਲੋ ਕੰਡੀਸ਼ਨ ਲੱਗ ਗਈਆਂ, ਆਹ ਸ਼ਰਤਾਂ ਹੁੰਦੀਆਂ ਨੇ, ਰੂਲ ਬਣ ਗਏ ਗਿੱਧੇ ਦੇ, ਤੇ ਉੱਥੇ ਕੋਈ ਰੂਲ ਨੀ। ਉੱਥੇ ਬਜ਼ੁਰਗ ਔਰਤ ਵੀ ਵਿੱਚ ਬੋਲੀ ਪਾ ਦਿੰਦੀ ਸੀ, ਕਿਸੇ ਨੇ ਗੋਦੀ ਬੱਚਾ ਚੱਕਿਆ ਹੁੰਦਾ ਸੀ ਉਹ ਵੀ ਵਿੱਚ ਬੋਲੀ ਪਾ ਦਿੰਦੀ ਸੀ। ਤੇ ਇਹ ਜ਼ਰੂਰ ਹੁੰਦਾ ਸੀ ਕਿ ਪਿੰਡ ਦੇ ਵਿੱਚ ਫਿਰ ਕੁਛ ਕੁੜੀਆਂ ਜਾਂ ਕੁਛ ਲੇਡੀਜ਼ ਇਹ ਇੱਕ ਅਮਰਜ ਹੋ ਜਾਂਦੀਆਂ ਸੀ, ਇੱਕ ਜਿਵੇਂ ਆਪਾਂ ਹੁਣ ਸਿੰਗਰਾਂ ਦੀ ਇੱਕ ਵੱਡੇ ਉਹਦੇ ਚੋਂ ਆਪਾਂ ਦੇਖ ਲੈਂਦੇ ਹਾਂ ਕਿ ਆਹ ਸਿੰਗਰ ਜ਼ਿਆਦਾ ਵਧੀਆ ਹੈ, ਇਹਦਾ ਨਖਰਾ ਜ਼ਿਆਦਾ ਹੋਰ ਹੈ। ਉਹ ਇੱਦਾਂ ਕੁੜੀਆਂ ਜ਼ਰੂਰ ਪਿੰਡ ਚ ਪਤਾ ਹੁੰਦਾ ਸੀ ਕਿਹੜੀ ਕੁੜੀ ਬੋਲੀਆਂ ਵਧੀਆ ਪਾਉਂਦੀ ਹੈ, ਕਿਹਦੀ ਆਵਾਜ਼ ਵਧੀਆ ਹੈ, ਕਿਹੜੀ ਜਿਹੜੀ ਨੱਚਦੀ ਵਧੀਆ ਹੈ, ਜਿਹੜੀ ਤਮਾਸ਼ੇ ਵਧੀਆ ਕਰਦੀ ਹੈ, ਕਿਉਂਕਿ ਤਮਾਸ਼ਾ ਵੀ ਗਿੱਧੇ ਦਾ ਜਿਹੜਾ ਅਟੁੱਟ ਅੰਗ ਰਿਹਾ। ਤੇ ਜਿਹੜਾ ਆ ਹੁਣ ਕਹਿੰਦੇ ਨਾ ਆਪਾਂ ਜਿੱਦਾਂ ਹੁਣ ਰੈਪ ਵਗੈਰਾ ਜਿਹੜਾ ਇਹ ਜਿਹੜਾ ਸਟਾਈਲ ਹੈ ਸਿੰਗਿੰਗ ਦਾ, ਇਹ ਸਾਡੇ ਗਿੱਧੇ ਚ ਰਿਹਾ ਪਹਿਲਾਂ, ਤੇ ਜਿਹੜਾ ਬੋਲ ਚਾਲ ਨਾਲ ਗਾਉਣਾ ਜਿਹੜਾ ਹੈ, ਤੇ ਉਹ ਬੋਲੀ ਪਾਉਂਦੀਆਂ, ਕਿਉਂਕਿ ਬੋਲੀ ਜਿਵੇਂ ਹੁਣ ਉਹ ਫਰਜ਼ ਕੀਤਾ ਤਮਾਸ਼ਾ ਹੁੰਦਾ ਸੀਗਾ ਹਨਾ, ਰੋਟੀਆਂ ਪੱਕਣ ਤੇਰੇ ਘਰ ਤੂੰ ਆਵੇ ਮੇਰੇ ਘਰ ਹਨਾ, ਅਜੇ ਸੌਂਕਣੇ ਲੜਦੀਆਂ ਲੜ ਲੜ ਗੱਲਾਂ ਕਰਦੀਆਂ, ਉਸ ਕੰਜਰ ਨਾਲ ਲੜਿਆ ਕਰ, ਉਹਦੀ ਦਾੜੀ ਫੜਿਆ ਕਰ, ਇਹ ਜਿਹੜਾ ਇੱਦਾਂ ਬੋਲ ਚਾਲ ਦਾ ਸਾਡੀ ਸਿੰਗਿੰਗ ਦੇ ਵਿੱਚ ਤਾਂ ਹੋਣਾ ਹੀ ਆ ਨਾ ਇਹ ਚੀਜ਼ਾਂ, ਤੇ ਜਿਹਨੂੰ ਆਪਾਂ ਅਲੱਗ ਅਲੱਗ ਆਪਾਂ ਉਹਨੂੰ ਨਾਂ ਦੇ ਤੇ ਹਨਾ ਕਿ ਆ ਪੋ ਪੈ ਜੀ ਆ ਰਹਿ ਪੈ ਜੀ ਆਇਆ ਜੀ ਆਇਆ ਜੀ ਤੇ ਇਹ ਗਿੱਧੇ ਚ ਐਗਜਿਸਟ ਕਰਦਾ ਸੀ ਪਹਿਲਾਂ ਓਦਾਂ ਹੀ ਏਦਾਂ ਦੇ ਉਹ ਤਮਾਸ਼ਿਆਂ ਦੇ ਵਿੱਚ ਕਰਦਾ ਸੀ ਤੇ ਉਹਨਾਂ ਦੇ ਤਮਾਸ਼ਿਆਂ ਦੇ ਵਿੱਚ ਕਈ ਤਮਾਸ਼ੇ ਬੜੇ ਵਲਗਰ ਵੀ ਸੀ ਕਿਉਂਕਿ ਉਹ ਆਪਣੇ ਤੌਰ ਤੇ ਇੱਕ ਉਹਨਾਂ ਦੀ ਆਪਣੀ ਆਡੀਅੰਸ ਹੁੰਦੀ ਸੀ ਤੇ ਇੱਕ ਤਾਂ ਇਹ ਵੀ ਆ ਨਾ ਕਿ ਸਾਡੀ ਸਿੰਗਿੰਗ ਸਾਡੀਆਂ ਪਰਫਾਰਮੈਂਸ ਪੰਜਾਬੀ ਦੀਆਂ ਆਡੀਅੰਸ ਪਾਰਟੀਕੁਲਰ ਵੀ ਰਹੀਆਂ ਨੇ ਕਿ ਜੈਂਡਰ ਪਾਰਟੀਕੁਲਰ ਰਹੀਆਂ ਜਿਹੜੇ ਮੈਂ ਕਹਿਣ ਦਾ ਮਤਲਬ ਜੇ ਔਰਤਾਂ ਸੁਣਨ ਵਾਲਿਆਂ ਨੇ ਔਰਤਾਂ ਗਾਉਣ ਵਾਲੀਆਂ ਔਰਤਾਂ ਪਰਫਾਰਮ ਕਰਨ ਵਾਲੀਆਂ ਇਸ ਕਰਕੇ ਉਹਨਾਂ ਨੂੰ ਕੋਈ ਉੱਥੇ ਵਲਗੈਰਿਟੀ ਲੱਗਦੀ ਨਹੀਂ ਸੀ ਤੇ ਇਸ ਤਰ੍ਹਾਂ ਜਦੋਂ ਮੇਲ ਹੈ ਜਾਂ ਜਿਵੇਂ ਖਾਸ ਕਰਕੇ ਸਾਡੇ ਆਪਾਂ ਕਦੇ ਗੱਲ ਕਰਾਂਗੇ ਨਕਲੀਆਂ ਦੀ ਜਾਂ ਭੰਡਾਂ ਦੀ ਤੇ ਉੱਥੇ ਵੀ ਏਦਾਂ ਦੀ ਜਿਹੜੀ ਗੱਲ ਹੁੰਦੀ ਸੀ ਉਹ ਲਤੀਫੇ ਦੇ ਵਿੱਚ ਏਦਾਂ ਦੀ ਤੇ ਪਰ ਉਹ ਕਿਉਂਕਿ ਉੱਥੇ ਤਾਂ ਪ੍ਰਵਾਨ ਸੀ ਉੱਥੇ ਜਿਹੜਾ ਹੈਗਾ ਉਹ ਦੋਨੇ ਤਰ੍ਹਾਂ ਦੇ ਜੈਂਡਰ ਨਹੀਂ ਸੀ ਹੁੰਦੇ ਉੱਥੇ ਸਿਰਫ ਜੈਂਡਰ ਜੇ ਮੇਲ ਹੈ ਤਾਂ ਮੇਲ ਹੈ ਜਾਂ ਫੀਮੇਲ ਹੈ ਤੇ ਇੱਥੇ ਵੀ ਇਹ ਸੀ ਤੇ ਬਾਅਦ ਦੇ ਵਿੱਚ ਫਿਰ ਹੌਲੀ ਹੌਲੀ ਹੌਲੀ ਹੌਲੀ ਜਿਵੇਂ ਇਸ ਡਾਂਸ ਨੂੰ ਹੌਲੀ ਹੌਲੀ ਸਟੇਜਾਂ ਤੇ ਲਿਆਂਦਾ ਰਾਊਂਡ ਸਰਕਲ ਚੋਂ ਨਿਕਲ ਕੇ ਫਿਰ ਇਹ ਸੈਮੀ ਸਰਕਲ ਚ ਆ ਗਿਆ ਸਟੇਜ ਦੇ ਹਿਸਾਬ ਨਾਲ ਤੇ ਕਿਉਂਕਿ ਪਹਿਲਾਂ 360 ਡਿਗਰੀ ਦੇ ਇਹਦੀ ਆਡੀਅੰਸ ਹੁੰਦੀ ਸੀ ਤੇ ਫਿਰ ਇਹ ਜਿਹੜਾ ਸੀਗਾ ਉਹ ਆਪਾਂ ਕਹਿ ਲਈ ਕੋਈ 3D ਚ ਆ ਗਿਆ 3D ਤੋਂ ਵੀ ਘੱਟ ਗਿਆ ਮਤਲਬ ਕਿ 2D ਚ ਹੀ ਆ ਗਿਆ ਤੇ ਇਹਦੀ ਡਾਇਮੈਂਸ਼ਨ ਏਦਾਂ ਚੇਂਜ ਹੋਈ ਸਟੇਜ ਦੇ ਹਿਸਾਬ ਨਾਲ ਕਿ ਤੁਹਾਡਾ ਫੇਸ ਵੀ ਦਿਸਣਾ ਚਾਹੀਦਾ ਤੁਹਾਡਾ ਡਾਂਸ ਵੀ ਦਿਸਣਾ ਚਾਹੀਦਾ ਤੇ ਫਿਰ ਜਿਹੜੀ ਇੱਕ ਨਵੀਂ ਚੀਜ਼ ਜਿਹੜੀ ਹੋਈ ਉਹ ਇਹ ਹਾਲਾਂਕਿ ਇਹ ਵੀ ਪੰਜਾਬੀਆਂ ਚ ਹੀ ਹੈ ਗੱਲ ਇਹਦੇ ਜਿਹੜੀ ਢੋਲਕੀ ਇਹਦੇ ਚ ਸ਼ਾਮਿਲ ਹੋ ਗਈ ਢੋਲਕ ਦੇ ਗੀਤਾਂ ਦੀ ਸਾਡੇ ਪਰੰਪਰਾ ਰਹੀ ਹੈ ਖਾਸ ਕਰਕੇ ਲਾਹੌਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਹ ਮੱਝ ਦਾ ਇਲਾਕਾ ਸੀ ਇੱਥੇ ਜਿਹੜੇ ਲੋਕ ਗੀਤ ਵਿਆਹਾਂ ਤੇ ਗਾਏ ਜਾਂਦੇ ਸੀ ਉਹ ਚ ਢੋਲਕ ਨਾਲ ਗਾਏ ਜਾਂਦੇ ਸੀ ਮਾਲਵੇ ਚ ਬਿਲਕੁਲ ਨਹੀਂ ਰਹੀ ਪਰ ਗਿੱਧੇ ਚ ਕਦੇ ਢੋਲਕ ਨਹੀਂ ਸੀ ਹੁੰਦੀ ਤੇ ਹੌਲੀ ਹੌਲੀ ਫਿਰ ਗਿੱਧੇ ਚ ਸ਼ਾਮਿਲ ਹੋ ਗਈ ਹੁਣ ਜਿੱਦਾਂ ਭੰਗੜਾ ਢੋਲ ਦੀ ਤਾਲ ਤੇ ਚੱਲਦਾ ਹੁਣ ਗਿੱਧਾ ਢੋਲਕ ਦੀ ਤਾਲ ਤੇ ਚੱਲਣ ਲੱਗ ਗਿਆ ਪਹਿਲਾਂ ਨਹੀਂ ਸੀ ਪਹਿਲਾਂ ਉਹਨਾਂ ਦੀ ਤਾਲ ਆਪਣੀ ਹੁੰਦੀ ਸੀ ਆਪਣੇ ਹੱਥਾਂ ਦੀ ਜਿਹੜੀ ਕਲੈਪ ਹੈ ਤੇ ਪੈਰ ਦੀ ਅੱਡੀ ਜ਼ਮੀਨ ਤੇ ਮਾਰਨ ਦੀ ਜਿਹੜੀ ਰਿਦਮ ਉਸ ਰਿਦਮ ਦੇ ਨਾਲ ਬੋਲੀਆਂ ਪੈਂਦੀਆਂ ਸੀ ਅਜੇ ਵੀ ਬਹੁਤ ਸਾਰੀਆਂ ਕੌਮਾਂ ਚ ਇਹ ਹੈਗਾ ਨੌਰਥ ਈਸਟ ਦੇ ਵਿੱਚ ਤੁਸੀਂ ਅਰੁਣਾਚਲ ਚ ਚਲੇ ਜਾਓ ਨਾਗਾਲੈਂਡ ਚਲੇ ਜਾਓ ਉੱਥੇ ਦੇ ਜਿਹੜੇ ਫੋਕ ਡਾਂਸ ਨੇ ਉਹਨਾਂ ਚ ਅਜੇ ਪਰੰਪਰਾ ਹੈਗੀ ਹੈ ਤੇ ਹਾਲਾਂਕਿ ਚਲੋ ਉਹ ਗਾਉਂਦੇ ਇਸ ਰੂਪ ਚ ਨਹੀਂ ਉਹ ਜ਼ਿਆਦਾ ਉਹਦੇ ਚ ਕੂਕਾਂ ਮਾਰਦੇ ਜਾਂ ਉਹ ਕਰਦੇ ਆ ਤੇ ਪਰ ਸਾਡੇ ਤਾਂ ਗਾਇਆ ਜਾਂਦਾ ਸੀ ਸਾਡੀ ਰਿਦਮ ਆਪਣੀ ਸੀਗੀ ਜਿਹੜੀ ਕਲੈਪ ਦੀ ਰਿਦਮ ਸੀ ਉਹ ਹੁਣ ਹੌਲੀ ਹੌਲੀ ਜਿਸ ਦੀ ਕਲੈਪ ਦੀ ਰਿਦਮ ਖਤਮ ਕਰਕੇ ਢੋਲਕੀ ਦੀ ਰਿਦਮ ਤੇ ਸ਼ੁਰੂ ਹੋ ਗਿਆ ਕੰਮ ਤੇ ਫਿਰ ਜਿਹੜਾ ਇੱਕ ਸਾਡੇ ਭਾਵੇਂ ਹੋਰ ਡਾਂਸ ਨੇ ਭਾਵੇਂ ਜਿੱਦਾਂ ਬਾਜੀਗਰਾਂ ਦਾ ਡਾਂਸ ਹੈ ਸੰਮੀ ਤੇ ਗਿੱਧੇ ਦੇ ਵਿੱਚ ਵੀ ਜਿਹੜੀਆਂ ਔਰਤਾਂ ਸੀ ਥੋੜਾ ਜਿਹਾ ਹਲਕਾ ਜਿਹਾ ਝੁੱਕ ਕੇ ਤੇ ਦੋਨੇ ਹੱਥਾਂ ਦੀ ਕਲੈਪ ਦੇ ਨਾਲ ਉਹ ਨੱਚਦੀਆਂ ਸੀ ਪਿਛਲੀ ਕਦੇ ਕਦੇ ਹੱਥ ਖੋਲਦਿਆਂ ਸੀ ਪਰ ਹੁਣ ਸਟੇਜਾਂ ਤੇ ਜਿਹੜਾ ਹੈਗਾ ਉਹ ਕਿਉਂਕਿ ਮੇਲ ਕੋਚ ਤਿਆਰ ਕਰਾਉਣ ਲੱਗ ਗਏ ਭੰਗੜੇ ਵਾਲੇ ਮੁੰਡੇ ਤਿਆਰ ਕਰਾਉਣ ਲੱਗ ਗਏ ਗਿੱਧਾ ਉਹਨਾਂ ਨੇ ਵਿੱਚ ਭੰਗੜੇ ਵਾਲੇ ਐਕਸ਼ਨ ਪਾਉਣੇ ਸ਼ੁਰੂ ਕਰਤੇ ਕੁੜੀਆਂ ਹੁਣ ਬਾਹਾਂ ਉਲਾਰ ਉਲਾਰ ਕੇ ਉੱਪਰ ਮੋਢੇ ਹਿਲਾ ਕੇ ਨੱਚਦੀਆਂ ਹਾਲਾਂਕਿ ਓਰਿਜਿਨਲ ਗਿੱਧੇ ਦਾ ਇਹ ਹੈ ਨੀ ਤੇ ਨਾ ਹੀ ਜਿਹੜਾ ਹੈਗਾ ਸਾਡੇ ਫੋਕ ਵਿਮਨ ਜਿਹੜੀ ਹੈ ਫੋਕ ਦੇ ਵਿੱਚ ਇਹ ਗੱਲ ਬਣਦੀ ਆ ਉਸ ਹਿਸਾਬ ਦੇ ਨਾਲ ਕਿਉਂਕਿ ਉਹ ਫਿਰ ਇਹ ਵੀ ਇਹ ਜਿਹੜੇ ਐਕਸ਼ਨ ਵੀ ਹੈ ਨਾ ਜਿਹੜੇ ਬੋਲਡ ਐਕਸ਼ਨ ਨੇ ਵਲਗੈਰਿਟੀ ਵਾਲੇ ਪਾਸੇ ਜਿਹੜੇ ਉਹ ਚਲੇ ਜਾਂਦੇ ਆ ਖਾਸ ਕਰਕੇ ਜਿਵੇਂ ਛਾਤੀ ਐਕਸਪੋਜ਼ ਨਹੀਂ ਹੋਣੀ ਚਾਹੀਦੀ ਹੁੰਦੀ ਹੈ ਨਾ ਇਹਨਾਂ ਡਾਂਸ ਦੇ ਵਿੱਚ ਪਰ ਇਹ ਹੁਣ ਹੋਣੀ ਇਸ ਤਰੀਕੇ ਦੇ ਨਾਲ ਲੱਗ ਗਿਆ ਤੇ ਫਿਰ ਇਹੀ ਬੋਲੀਆਂ ਦੇ ਵਿੱਚ ਵੀ ਏਦਾਂ ਰਲਾ ਪੈ ਗਿਆ ਬੋਲੀਆਂ ਜਾਣ ਬੁੱਝ ਕੇ ਜੋੜੀਆਂ ਜਾਣ ਲੱਗ ਗਈਆਂ ਕਿ ਐਂ ਹੋਏਗੀ ਐਂ ਹੋਏਗੀ ਇਹ ਪਹਿਲਾਂ ਬੋਲੀਆਂ ਹੈ ਨੀ ਸੀ ਇਸ ਰੂਪ ਦੇ ਵਿੱਚ ਉਹ ਹੋਰ ਤਰੀਕੇ ਦੇ ਨਾਲ ਸੀ ਜਾਂ ਇਹ ਵੀ ਖਾਸ ਕਰਕੇ ਮਿਹਣਾ ਸੱਸ ਨੂੰ ਖਾਸ ਕਰਕੇ ਆਪਣੇ ਪਤੀ ਛੋਟਾ ਉਮਰ ਦਾ ਹੋਣ ਦਾ ਏਦਾਂ ਦੀਆਂ ਜਿਹੜੀਆਂ ਸੀ ਕੁਛ ਅਲਾਂਭੇ ਔਰਤ ਦੇ ਅੰਦਰ ਕਿਤੇ ਪਏ ਹੁੰਦੇ ਸੀ ਉਹ ਬਾਹਰ ਉਹਨਾਂ ਬੋਲੀਆਂ ਰਾਹੀਂ ਉਹ ਆਉਂਦੇ ਸੀ ਤੇ ਪਰ ਇਹ ਵੀ ਜਦੋਂ ਤੋਂ ਕੋਚਾਂ ਦੇ ਹੱਥ ਚ ਲੱਗ ਗਿਆ ਫਿਰ ਉਹਨਾਂ ਨੇ ਬੋਲੀਆਂ ਆਪਣੇ ਤਰੀਕੇ ਨਾਲ ਬਣਾਉਣੀਆਂ ਸ਼ੁਰੂ ਕਰਤੀਆਂ ਉਹ ਸਾਰਾ ਉਹ ਕਾਫੀ ਉਹਦੇ ਜਿਹੜਾ ਰਲਾ ਪੈਣ ਦੇ ਨਾਲ ਜਿਹੜੀ ਉਹਦੀ ਓਰਿਜਨੈਲਿਟੀ ਹੈ ਜਿਹੜੀ ਉਹ ਖਤਮ ਹੋ ਗਈ ਤੇ ਹੁਣ ਤਾਂ ਕਦੇ ਕਦੇ ਚਲੋ ਜਿੱਥੇ ਕਿਉਂਕਿ ਯੂਥ ਫੈਸਟੀਵਲਾਂ ਦਾ ਇੱਕ ਫਾਇਦਾ ਵੀ ਹੈ ਇੱਕ ਤਾਂ ਇਹ ਕਿ ਪਰੰਪਰਾ ਤੁਰੀ ਆਉਂਦੀ ਹੈ ਦੂਜਾ ਇਹ ਵੀ ਕੁਛ ਰੂਲ ਬਣਾ ਕੇ ਕੁਛ ਗੱਲਾਂ ਅਜੇ ਬਚੀਆਂ ਰਹਿ ਜਾਂਦੀਆਂ ਨੇ ਫਰਜ਼ ਕੀਤਾ ਡਰੈਸ ਨੂੰ ਲੈ ਕੇ ਓਰਨਾਮੈਂਟਸ ਨੂੰ ਲੈ ਕੇ ਇਹਦੇ ਚ ਆਹ ਇਹ ਤੋਂ ਵੱਧ ਨੀ

0: ਜਾਂਦੀਆਂ ਨੇ, ਉਹ ਮਤਲਬ ਕਿ ਸਮਝ ਤੋਂ ਬਾਹਰ ਹੋ ਗਈ ਹੈ ਗੱਲ ਸਾਰੀ। ਤੇ ਪਰ ਇਹ ਵੀ ਮੈਨੂੰ ਲੱਗਦੀ ਹੈ ਕਿ ਇਹ ਵੀ ਇੱਕ ਪੰਜਾਬੀਆਂ ਦੇ ਹਿੱਸੇ ਆਈ ਹੈ ਗੱਲ ਕਿ ਆਪਣੀ ਓਰਿਜਨੈਲਿਟੀ ਨੂੰ ਖਤਮ ਕਿਵੇਂ ਕਰਨਾ ਤੇ ਖੁਰਚ ਕੇ ਕਿਵੇਂ ਲਾਉਣੀਆਂ, ਜਿਹੜੀਆਂ ਆਪਣੇ ਥੋੜੀਆਂ ਰੂਟਸ ਨੇ ਉਹ ਪੱਟ ਕੇ ਪਾਸੇ ਕਿਵੇਂ ਕਰਨੀਆਂ ਨੇ, ਤੇ ਇਹ ਨਾ ਸਾਡੇ ਡਾਂਸ ਦੇ ਵਿੱਚ ਵੀ ਆ ਗਈ, ਭਾਵੇਂ ਭੰਗੜਾ ਹੋਵੇ ਭਾਵੇਂ ਗਿੱਧਾ ਹੋਵੇ। ਤੇ ਉਹ ਕਿਤੇ ਜਿਹੜਾ ਤੁਹਾਨੂੰ ਇੱਕ ਸਕੂਨ ਵੀ ਦਿੰਦਾ ਸੀ, ਉਹ ਬੋਲ ਸੀ, ਉਹ ਸਾਡੇ ਕੋਲ ਖਤਮ ਹੋ ਕੇ ਹੁਣ ਸਾਡੇ ਰੌਲਾ ਜ਼ਿਆਦਾ ਹੋ ਗਿਆ ਉਹਦੇ ਚ, ਇਹ ਸਭ ਤੋਂ ਵੱਡੀ ਗੱਲ ਹੋ ਗਈ। ਤੇ ਫਿਰ ਫਾਸਟ ਇੰਨਾ ਹੋ ਗਿਆ, ਤੁਸੀਂ ਹੈਰਾਨ ਹੋਗੇ ਵੀ ਸਾਡੇ ਵਿਆਹਾਂ ਚ ਜਾਂ ਤੀਆਂ ਦੇ ਵਿੱਚ ਕੁੜੀਆਂ ਜਦੋਂ ਨੱਚਦੀਆਂ ਸੀ ਗਿੱਧਾ ਪਾਉਂਦੀਆਂ ਸੀ, ਦੋ ਦੋ ਤਿੰਨ ਤਿੰਨ ਘੰਟੇ ਉਹ ਗਿੱਧਾ ਪਾਈ ਜਾਂਦੇ ਸੀ ਬੋਲੀ ਬੋਲੀ। ਹੁਣ ਸਟੇਜ ਦੇ ਉੱਤੇ 10 ਮਿੰਟ ਦਾ ਟਾਈਮ ਹੁੰਦਾ ਮੈਕਸੀਮਮ, ਤੇ 10 ਮਿੰਟ ਦਾ ਮਿਨੀਮਮ, 12 ਮਿੰਟ ਦਾ ਮੈਕਸੀਮਮ ਟਾਈਮ ਹੁੰਦਾ। ਤੇ 10 ਮਿੰਟ ਕੁੜੀਆਂ ਪਹਿਲੀ ਗੱਲ ਮਸਾਂ ਪੂਰਾ ਕਰਦੀਆਂ ਨੇ, ਤੇ ਉਦੋਂ ਬਾਅਦ ਉਹ ਹਾਲਾਂਕਿ ਉਹਨਾਂ ਨੇ ਰਸਲਾਂ ਕੀਤੀਆਂ ਹੁੰਦੀਆਂ ਨੇ ਤੇ ਦਮੋ ਇੰਨਾ ਨਿਕਲ ਜਾਂਦੀਆਂ, ਬਾਅਦ ਚ ਇੰਟਰੋਡਕਸ਼ਨ ਕਰਾਉਣ ਉਹਨੂੰ ਤਾਂ ਸਟੇਜ ਤੇ ਨਹੀਂ ਆ ਜਾਂਦਾ, ਬੜੀ ਮੁਸ਼ਕਲ ਦੇ ਨਾਲ ਸਾਹ ਚੜੇ ਹੁੰਦੇ ਉਹਨਾਂ ਦੇ। ਤੇ ਇਹ ਹੁਣ ਅਸੀਂ ਜਿਹਨੂੰ ਇਹਨੂੰ ਇਹਦੇ ਚ ਇੱਦਾਂ ਦੀਆਂ ਐਰੋਬਿਕਸ ਪਾ ਕੇ ਇਹਦੇ ਚ ਇਹ ਚੀਜ਼ਾਂ ਸ਼ਾਮਿਲ ਕਰਕੇ ਇਹਨੂੰ ਇੱਕ ਸਪੋਰਟਸ ਵਰਗੀ ਆਈਟਮ ਬਣਾ ਤਾ ਕਿ ਬਹੁਤ ਫਾਸਟ ਐਕਸ਼ਨ ਕਰਨਾ ਤੇ ਸਾਹ ਵੀ ਚੜਾਉਣਾ ਤੇ ਇਹ ਵੀ ਕਰਨਾ। ਸੋ ਉਹਦੀ ਜਿਹੜੀ ਇੱਕ ਗਰੇਸ ਸੀ ਜਿਹੜੀ ਆ ਉਹ ਹੁਣ ਫਿਰ ਅਸੀਂ ਖਤਮ ਕਰਨੀ ਸ਼ੁਰੂ ਕਰਤੀ। ਹੁਣ ਜਿਹੜੀ ਗਰੇਸ ਲੈ ਦੇ ਕੇ ਜਿਹੜੀ ਤੁਹਾਡੇ ਬੋਲੀ ਦੇ ਵਿੱਚ ਆਉਣੀ ਚਾਹੀਦੀ ਸੀ, ਤੁਹਾਡੇ ਨਖਰਾ ਤੁਹਾਡੇ ਫੇਸ ਦੇ ਐਕਸ਼ਨਾਂ ਚ ਜਾਂ ਤੁਹਾਡੇ ਉਹਨਾਂ ਚ ਆਉਣਾ ਚਾਹੀਦਾ ਸੀ, ਉਹ ਅਸੀਂ ਵੱਧ ਤੋਂ ਵੱਧ ਜ਼ੋਰ ਲਾਉਣਾ ਸ਼ੁਰੂ ਕਰਤਾ ਹੁਣ ਡਰੈਸ ਦੇ ਉੱਪਰ, ਤੇ ਕਿ ਤੜਕ ਭੜਕ ਵਾਲੀਆਂ ਕਿੱਦਾਂ ਦੀਆਂ ਜਿਹੜੀਆਂ ਡਰੈਸ ਬਣਾਈਆਂ ਜਾ ਸਕਦੀਆਂ, ਤੇ ਜਾਂ ਪ੍ਰੋਪਰਟੀ ਇੰਨੀ ਇਕੱਠੀ ਕਰ ਲਈ ਹੁਣ ਸਟੇਜਾਂ ਦੇ ਉੱਤੇ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਵੀ ਘਰ ਦੇ ਸਾਰੇ ਭਾਂਡੇ ਲਿਆ ਕੇ ਸਟੇਜ ਤੇ ਬਾਲਟੀਆਂ ਰੱਖ ਲੈਂਦੇ ਆ, ਘੜੇ ਰੱਖ ਲੈਂਦੇ ਆ, ਹਾਲਾਂਕਿ ਉਹਦਾ ਕੋਈ ਸੰਬੰਧ ਨੀ, ਉਹ ਕਦੇ ਕਦਾ ਕਦੇ ਹੁੰਦਾ ਸੀ ਪਹਿਲਾਂ ਕਿਤੇ ਕੋਈ ਯੂਜ ਕਰ ਲਿਆ, ਕਦੇ ਕੋਈ ਪ੍ਰਾਂਤ ਯੂਜ ਕਰ ਲਈ ਰਿਦਮ ਵਾਸਤੇ ਇੱਦਾਂ ਹੁੰਦਾ ਸੀਗਾ। ਤੇ ਉਹ ਹੁਣ ਇਹ ਕਿ ਨਵੇਂ ਨਵੇਂ ਤਜਰਬੇ ਕਰੀ ਜਾਂਦੇ ਆ ਕਿ ਜੱਜਾਂ ਨੂੰ ਕਿਵੇਂ ਪ੍ਰਭਾਵਿਤ ਕਰੀਏ, ਆਡੀਅੰਸ ਨੂੰ ਕਿਵੇਂ ਪ੍ਰਭਾਵਿਤ ਕਰੀਏ। ਸੋ ਇਹ ਖਾਸੇ ਮਸਲੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਉਹ ਬਣ ਗਏ, ਤੇ ਉਸ ਕਰਕੇ ਫਿਰ ਜਿਹੜੀ ਇਹਦੀ ਓਰਿਜਨਲ ਦਿੱਖ ਸੀ ਉਹ ਕਿਤੇ ਜਿਹੜੀ ਉਹ ਰਹਿ ਨੀ ਗਈ। ਹਾਲਾਂਕਿ ਕੁਛ ਸਾਡੇ ਜਿਹੜੇ ਲੋਕ ਨੇ ਉਹ ਇੱਥੇ ਚੰਡੀਗੜ੍ਹ ਚ ਜਾਂ ਪੰਜਾਬ ਚ ਉਹ ਕੋਸ਼ਿਸ਼ ਕਰਦੇ ਆ ਕਿ ਕਿਵੇਂ ਪਹਿਲੀ ਗੱਲ ਨੂੰ ਬਚਾ ਕੇ ਰੱਖਿਆ ਜਾਵੇ। ਪਿੱਛੇ ਜੇ ਇੱਥੇ ਸਾਡੇ ਚੰਡੀਗੜ੍ਹ ਦੇ ਵਿੱਚ, ਕਿਉਂਕਿ ਚੰਡੀਗੜ੍ਹ ਜਿਹੜਾ ਪੁਆਧ ਦਾ ਇਲਾਕਾ, ਜਿਹੜੇ ਪੰਜਾਬ ਦੇ 4 ਖਿੱਤੇ ਆ ਜਿਹਨਾਂ ਚੋਂ ਪੁਆਧ ਵੀ ਇੱਕ ਖਿੱਤਾ, ਤੇ ਉਹ ਪੁਆਧੀ ਲਿਰਿਕਸ ਨੂੰ ਲੈ ਕੇ ਬੋਲੀਆਂ ਨੂੰ ਲੈ ਕੇ ਉਹਨਾਂ ਨੇ ਗਿੱਧਾ ਤਿਆਰ ਕੀਤਾ, ਉਹ ਉਵੇਂ ਹੀ ਬਿਨਾਂ ਢੋਲਕ ਤੋਂ ਜਿਹੜਾ ਟ੍ਰੈਡੀਸ਼ਨਲ ਸਟਾਈਲ ਦੇ ਵਿੱਚ, ਉਹ ਵੀ ਬੜਾ ਐਪਰੀਸ਼ੀਏਟ ਕੀਤਾ ਆਡੀਅੰਸ ਨੇ। ਉਹ ਹੈ ਕਿ ਕਿਉਂਕਿ ਅਸੀਂ ਤਾਂ ਫਿਰ ਸਾਡੇ ਕੋਲ ਇੱਕ ਬਹਾਨਾ ਜਿਹਾ ਬਣ ਜਾਂਦਾ ਨਾ ਕਿ ਦਰਸ਼ਕ ਏਦਾਂ ਚਾਹੁੰਦੇ ਆ ਜੀ, ਲੋਕ ਏਦਾਂ ਚਾਹੁੰਦੇ ਆ ਤਾਂ ਅਸੀਂ ਕਰਦਾ, ਤੇ ਲੋਕਾਂ ਨੂੰ ਦੱਸਦੇ ਵੀ ਅਸੀਂ ਹਾਂ ਕਿ ਤੁਸੀਂ ਇਸ ਚੀਜ਼ ਨੂੰ ਚਾਹੋ, ਹੁਣ ਅਸੀਂ ਆਹ ਤਜਰਬਾ ਕਰਨ ਲੱਗੇ ਹਾਂ। ਸੋ ਇਸ ਪਾਸੇ ਨੂੰ ਤੁਰ ਪਿਆ, ਤੇ ਹਾਲਾਂਕਿ ਚਲੋ ਇੰਡੀਆ ਦੇ ਵਿੱਚ ਤਾਂ ਪੰਜਾਬ ਦੇ ਜਿਹੜੇ ਫੋਕ ਡਾਂਸ ਦੀ ਇਹ ਵੀ ਹੈ ਕਿ ਪੰਜਾਬ ਦੇ ਫੋਕ ਡਾਂਸ ਕਿਰਤ ਨਾਲ ਜੁੜੇ ਹੋਏ ਨੇ, ਇਹ ਕਦੇ ਪੂਜਾ ਪਾਠ ਨਾਲ ਨੀ ਜੁੜੇ ਹੋਏ। ਹਾਲਾਂਕਿ ਬਹੁਤ ਸਾਰੀਆਂ ਸਟੇਟਾਂ ਏਦਾਂ ਦੀਆਂ ਜਿਹਨਾਂ ਦੇ ਲੋਕ ਨ੍ਰਿਤ ਪੂਜਾ ਪਾਠ ਦੇ ਨਾਲ ਜੁੜੇ ਹੋਏ ਆ, ਜਾਂ ਉਹਨਾਂ ਪੌਰਾਣਿਕ ਕਥਾਵਾਂ ਦੇ ਨਾਲ, ਕਹਾਣੀਆਂ ਦੇ ਨਾਲ ਜੁੜੇ ਹੋਏ ਆ, ਜਿਹੜੀਆਂ ਧਾਰਮਿਕ ਉਸ ਵੱਲ ਵੱਧਦੀਆਂ ਨੇ। ਤੇ ਪਰ ਇੱਥੇ ਇਸ ਤਰ੍ਹਾਂ ਦਾ ਕੁਛ ਨੀ, ਸਾਡੇ ਕਿਰਤ ਨਾਲ ਜੁੜੇ ਹੋਏ ਜ਼ਿਆਦਾ, ਇੱਥੇ ਗੱਲਾਂ ਕਿਰਤ ਦੀਆਂ ਹੀ ਹੁੰਦੀਆਂ ਨੇ, ਹਨਾ। ਕਹਿੰਦੇ ਆ ਨਾ ਸਾਡੇ ਬੋਲੀ ਹੁੰਦੀ ਆ ਨਾ, ਧੀਏ ਪੁੱਤ ਬਖਤਾਵਰਾਂ ਦੇ ਕਾਲੇ ਰੰਗ ਦਾ ਗੁਮਾਨ ਨਾ ਕਰੀ, ਤੇ ਜੇ ਬਖਤਾਵਰ ਜਿਹੜਾ ਕਮਾਊ ਪੁੱਤ ਆ ਉਹਦਾ ਤਾਂ ਰੰਗ ਜ਼ਰੂਰ ਨੀ ਗੋਰਾ ਰਹੇ ਜਿਹਨੇ ਖੇਤਾਂ 'ਚ ਕੰਮ ਕਰਨਾ, ਪਰ ਉਹ ਕਮਾਊ ਜ਼ਰੂਰ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਕਿਰਤ ਦੇ ਵਿੱਚੋਂ ਨਿਕਲੀਆਂ ਨੇ ਸਾਡੀਆਂ ਬੋਲੀਆਂ, ਜਾਂ ਸਾਡੇ ਰਿਸ਼ਤਿਆਂ ਦੀ ਜਿਹੜੀ ਨੋਕ ਝੋਕ ਹੈ, ਖਾਸ ਕਰਕੇ ਸੱਸ ਦਾ ਜਿਹੜਾ ਇਹ ਹੈ ਤੇ ਨੂੰਹ ਦਾ ਇੱਕ ਜਿਹੜਾ ਇੱਕ ਖਾਸ ਕਰਕੇ ਇੱਕ ਨੋਕ ਝੋਕ ਵਾਲਾ ਰਿਸ਼ਤਾ ਹੈ, ਉਹ ਸਾਡੇ ਇਹਨਾਂ ਗਿੱਧਿਆਂ ਚੋਂ ਜਿਹੜਾ ਬੋਲੀਆਂ ਚੋਂ ਜ਼ਿਆਦਾ ਜ਼ਿਆਦਾ ਮਰਜ ਹੁੰਦਾ, ਜਾਂ ਛੜੇ ਜੇਠ ਦਾ, ਕਿਉਂਕਿ ਛੜੇ ਦਾ ਕੰਸੈਪਟ ਵੀ ਸਾਡੇ ਪੰਜਾਬ ਦਾ ਹੀ ਕੰਸੈਪਟ ਹੈ, ਤੇ ਕੁਆਰੇ ਤਾਂ ਕਿਤੇ ਹੋਰ ਵੀ ਰਹਿ ਜਾਂਦੇ ਹੋਣਗੇ, ਪਰ ਇੱਥੇ ਇੱਕ ਛੜੇ ਨੂੰ ਇੱਕ ਖਾਸ ਤਰੀਕੇ ਦੇ ਨਾਲ ਸਾਡੀ ਸੁਸਾਇਟੀ ਲੈਂਦੀ ਹੈ, ਖਾਸ ਕਰਕੇ ਸਾਡਾ ਵਿਮਨ ਫੋਕ ਲੈਂਦਾ, ਉਹ ਫਿਰ ਸਾਡੇ ਗਿੱਧਿਆਂ ਚ ਵੀ ਗੀਤਾਂ ਚ ਵੀ ਇਹ ਗੱਲ ਆਉਂਦੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਸਾਰੀ ਗੱਲ, ਉਹ ਹੁਣ ਹੌਲੀ ਹੌਲੀ ਹੌਲੀ ਹੌਲੀ ਉਹ ਘੱਟ ਕੇ ਸਿਰਫ ਤੇ ਸਿਰਫ ਜਿਹੜਾ ਉਹਦਾ ਰੂਪਕ ਪੱਖ ਹੈ ਜਿਹੜਾ ਉਹੀ ਇਕੱਲਾ ਰਹਿ ਗਿਆ
1: ਜੀ। ਸੋ ਯੂਥ ਫੈਸਟੀਵਲ ਦੀ ਤੁਸੀਂ ਗੱਲ ਕੀਤੀ ਹੈ, ਯੂਥ ਫੈਸਟੀਵਲ ਸ਼ਾਇਦ ਇਸੇ ਕਰਕੇ ਹੀ ਹੋਣ ਦੇ ਵਿੱਚ ਆਏ ਕਿ ਕਿੱਦਾਂ ਆਪਣੇ ਨਾਚ ਇਹ ਆਪਾਂ ਬਚਾ ਕੇ ਰੱਖ ਸਕਦੇ ਹਾਂ, ਕਿੱਦਾਂ ਅਗਲੀ ਪੀੜ੍ਹੀ ਤੱਕ ਇਹ ਪਹੁੰਚਣ ਅਤੇ ਓਰਿਜਨਲ ਉਹਦੇ ਵਿੱਚ ਕੰਡੀਸ਼ਨ ਦੇ ਵਿੱਚ ਪਹੁੰਚਣ, ਜਾਂ ਫਿਰ ਹੋ ਸਕਦਾ ਕਿ ਸ਼ੁਰੂ 'ਚ ਇੰਨੀ ਜ਼ਿਆਦਾ ਸੋਚ ਵਿਚਾਰ ਨਾ ਹੋਈ ਹੋਵੇ, ਉਦੋਂ ਸਿਰਫ ਇੰਨਾ ਹੋਵੇ ਵੀ ਇਹਨਾਂ ਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਬਚਾਉਣ ਵਾਲੀ ਗੱਲ ਕਰੀਏ। ਪਰ ਹੁਣ ਜਦੋਂ ਆਪਾਂ ਇਹ ਵੇਖਦੇ ਹਾਂ ਕਿ ਉਹਦੇ ਵਿੱਚ ਕਈ ਤਰੀਕਾਂ ਦਾ ਜਿਹੜਾ ਉਹ ਰਲੇਵਾਂ ਭੰਗੜੇ ਜਾਂ ਗਿੱਧੇ ਦੇ ਵਿੱਚ ਕੀਤਾ ਜਾਂਦਾ, ਖਾਸ ਤੌਰ ਦੇ ਉੱਤੇ ਜਦੋਂ ਆਪਾਂ ਗਿੱਧੇ ਦੀ ਅੱਜ ਗੱਲ ਕਰ ਰਹੇ ਹਾਂ ਅਤੇ ਕੀ ਉਹਦੇ ਉੱਤੇ ਹੁਣ ਸੋਚ ਵਿਚਾਰ ਇੱਦਾਂ ਦੇ ਨਹੀਂ ਹੁੰਦੇ ਕਿਉਂਕਿ ਸਮੇਂ ਦਰ ਸਮੇਂ 'ਤੇ ਵਰਕ

0: ਵਰਕਸ਼ਾਪ ਜਿੱਦਾਂ ਤੁਸੀਂ ਦੱਸਿਆ ਉਦਾਂ ਲੱਗਦੀਆਂ ਰਹਿੰਦੀਆਂ ਨੇ, ਹੁਣ ਇੰਨਾ ਔਖਾ ਕਿਉਂ ਉਹਦੇ ਵਿੱਚ ਬਦਲਾਅ ਕਰਨਾ?
1: ਨਹੀਂ, ਔਖਾ ਇਸ ਕਰਕੇ ਹੋ ਗਿਆ ਕਿ ਹੁਣ ਇੱਥੋਂ ਤੱਕ ਕਿ ਜਿਹੜਾ ਇੱਕ ਕੋਚ ਤੋਂ ਲੈ ਕੇ ਚਲੋ ਆਪਾਂ ਹੇਠੀ ਉਸ ਤੋਂ ਫੜਦੇ ਹਾਂ, ਤੇ ਯੂਨੀਵਰਸਿਟੀਆਂ ਦੇ ਜਿਹੜੇ ਡਾਇਰੈਕਟਰ ਯੂਥ ਵੈਲਫੇਅਰ ਨੇ ਅੱਗੋਂ ਵਾਈਸ ਚਾਂਸਲਰ ਤੱਕ, ਤੇ ਉਹ ਇਸ ਗੱਲ ਲਈ ਕਨਵਿੰਸ ਹੋ ਗਏ ਨੇ ਕਿ ਜਿਹੜਾ ਕੁਛ ਹੇਠੋਂ ਜਿਹੜਾ ਕੋਚਾਂ ਨੇ ਕਰਤਾ ਜਾਂ ਜਿਹੜੇ ਹੈ ਉਹ ਉਹੀ ਜਿਹੜਾ ਸਾਰਾ ਕੁਛ ਠੀਕ ਹੈ। ਇੱਕ ਤਾਂ ਇਹ ਕਿਉਂਕਿ ਇਹਦੇ ਤੇ ਰਿਸਰਚ ਨਹੀਂ ਹੋਈ, ਬਹੁਤ ਘੱਟ ਲੋਕ ਨੇ ਜਿਹਨਾਂ ਦੇ ਤੇ ਥੋੜੀ ਮੋਟੀ ਵੀ ਖੋਜ ਕੀਤੀ ਹੈ, ਉਹਨਾਂ ਦੀ ਬਹੁਤੀ ਖੋਜ ਹੈ ਜਿਹੜੀ ਉਹ ਹਾਈਪੋਥੀਸਿਸ ਆ, ਉਹ ਉਹਨਾਂ ਨੂੰ ਐਂ ਲੱਗ ਵੀ ਐਂ ਜੇ ਹੋਣਾ ਤੇ ਉਸ ਪਾਸੇ ਤੁਰਦੇ ਨੀ, ਕਿਉਂਕਿ ਫੋਕਲੋਰ ਵਾਲੇ ਪਾਸੇ ਕਲਚਰ ਵਾਲੇ ਪਾਸੇ ਖੋਜ ਕਰਨੀ ਔਖੀ ਬਹੁਤ ਹੈ, ਇਹਦੇ ਸੋਰਸ ਲੱਭਣੇ ਪੈਂਦੇ ਤੁਹਾਨੂੰ ਜਾ ਕੇ। ਤੇ ਡਾਕਟਰ ਨਾਰਾ ਸਿੰਘ ਹੋਰਾਂ ਨੇ ਕੰਮ ਕੀਤਾ ਕਾਫੀ, ਪਰ ਉਹਨਾਂ ਨੇ ਕਲੈਕਸ਼ਨ ਵਾਲੇ ਪਾਸੇ ਜ਼ਿਆਦਾ ਕੰਮ, ਉਹਨਾਂ ਦਾ ਕੰਮ ਹੈਗਾ। ਤੇ ਕੁਛ ਹੋਰ ਜਿਹੜੇ ਹੈਗੇ ਇੱਕ ਦੋ ਲੋਕ ਹੈ ਜਿਹਨਾਂ ਨੇ ਥੋੜਾ ਮੋਟਾ ਕੰਮ ਕੀਤਾ, ਪਰ ਇਹਦੇ ਚ ਇਹ ਵੀ ਸਮਾਰਟਨੈਸ ਬਹੁਤ ਜ਼ਿਆਦਾ ਇਹ, ਕਿਉਂਕਿ ਮੈਨੂੰ ਇਹਦਾ ਸਾਰਾ ਪਤਾ, ਹੋਰ ਨੀ ਕਿਸੇ ਨੂੰ ਪਤਾ, ਸਾਰੀ ਮੇਰੀ ਮੁੱਠੀ ਜਾਂ ਜਿੰਨਾ ਗਿਆਨ ਹੈ ਇਹਦੇ ਬਾਰੇ। ਉਹ ਫਿਰ ਕਨਵਿੰਸ ਕਰਾ ਲੈਂਦੇ ਆ ਜਿਹੜੇ ਸਾਡੇ ਇਹ ਨੇ ਡਾਇਰੈਕਟਰ ਨੇਗੇ ਯੂਥ ਵੈਲਫੇਅਰ ਦੇ ਜਾਂ ਟੀਚਰ ਨੇ ਜਾਂ ਜਿਹੜੇ ਪ੍ਰਭਾਵਸ਼ਾਲੀ ਕੋਈ ਅਧਿਆਪਕ ਨੇ ਉਹਨਾਂ ਨੂੰ, ਤੇ ਇਸ ਤਰ੍ਹਾਂ ਵਾਈਸ ਚਾਂਸਲਰ ਨੂੰ ਕਨਵਿੰਸ ਕਰਾ ਲੈਂਦੇ ਆ। ਇਸ ਕਰਕੇ ਉਸ ਪਾਸੇ ਨੂੰ ਗੱਲ ਤੁਰਦੀ ਨੀ, ਜੋ ਵਰਕਸ਼ਾਪ ਵੀ ਕਰਦੇ ਆ ਤਾਂ ਫਾਰਮੈਲਿਟੀ ਦੇ ਤੌਰ ਤੇ ਕਰਦੇ, ਇੱਕ ਉਹਨਾਂ ਦਾ ਲੈਕਚਰ ਕਰਾ ਲਿਆ ਬੁਲਾ ਕੇ ਕਿ ਇਸ ਤਰ੍ਹਾਂ ਹੁੰਦਾ, ਉਹ ਵੀ ਫਿਰ ਜ਼ੋਰ ਸਿਰਫ ਇਸ ਤੇ ਆ ਡਰੈਸ ਏਦਾਂ ਦੀ ਹੋਣੀ ਚਾਹੀਦੀ ਹੈ ਜੀ, ਮੋਢਾ ਏਦਾਂ ਹਿੱਲਣਾ ਚਾਹੀਦਾ ਜੀ, ਇੱਧਰ ਜਾਣਾ ਚਾਹੀਦਾ, ਤੇ ਪਰ ਇਹ ਓਰਿਜਿਨਲ ਕੀ ਸੀ ਜਾਂ ਹੋਰ ਉਹ ਤਾਂ ਤੁਹਾਨੂੰ ਉੱਥੋਂ ਹੀ ਲੱਭਣਾ ਜਾ ਕੇ। ਤੇ ਉਹਨਾਂ ਮਾਈਆਂ ਨੂੰ ਜਿਹੜੀਆਂ ਆਪਣੇ ਸਮੇਂ ਦੇ ਵਿੱਚ ਵਧੀਆ ਗਿੱਧਾ ਪਾਉਂਦੀਆਂ ਰਹੀਆਂ ਨੇ ਜਾਂ ਜਿਹਨਾਂ ਕੋਲ ਅਜੇ ਵੀ ਬੋਲੀਆਂ ਦਾ ਸਟਾਕ ਹੈਗਾ, ਉਹਨਾਂ ਤੱਕ ਕੋਈ ਅਪਰੋਚ ਨਹੀਂ ਕਰਦਾ, ਉਹਨਾਂ ਨੂੰ ਕੋਈ ਨੀ ਲਿਆ ਕੇ ਉੱਥੇ ਕਿਸੇ ਵਰਕਸ਼ਾਪ ਦੇ ਵਿੱਚ ਉਹਨਾਂ ਦੀ ਕੋਈ ਪਰਫਾਰਮੈਂਸ ਕਰਾਉਂਦਾ। ਮੈਂ ਨੀ ਕਹਿੰਦਾ ਕਿ ਉਹ ਗਿੱਧੇ ਦੀ ਪਰਫਾਰਮੈਂਸ ਹੀ ਕਰਨ, ਘੱਟੋ ਘੱਟ ਉਹ ਜਿਹੜੇ ਲਿਰਿਕਸ ਨੇ ਉਹ ਤਾਂ ਦੱਸਦੇ ਹੋ ਕਿ ਇੱਦਾਂ ਬੋਲੀਆਂ ਪਾਈਆਂ ਜਾਂਦੀਆਂ ਸੀ ਜਾਂ ਤਾਂ ਆਹ ਮਤਲਬ ਹੁੰਦਾ ਸੀ, ਉਹਦਾ ਅਜੇ ਦੱਸ ਸਕਦੇ ਆ ਜੇ ਬਚੇ ਹੋਏ ਹੈਗੇ, ਪਰ ਉਸ ਪਾਸੇ ਅਸੀਂ ਜਿਹੜੇ ਹੈ ਤੁਰਦੇ ਨੀ। ਅਸੀਂ ਤਾਂ ਚਾਹ ਕੇ ਮੇਰਾ ਖਿਆਲ ਘੱਟੋ ਘੱਟ 10 ਕਿਤਾਬਾਂ ਜਿਹੜੀਆਂ ਪੰਜਾਬ ਦੇ ਲੋਕ ਨਾਚਾਂ ਬਾਰੇ ਲੋਕਾਂ ਨੇ ਛਪੀਆਂ ਹੋਣਗੀਆਂ, ਤੇ ਇੱਕ ਵੀ ਕਿਤਾਬ ਢੰਗ ਦੀ ਹੈ ਨੀ, ਇੱਕ ਵੀ ਕਿਤਾਬ ਕੰਮ ਦੀ ਨੀ, ਸਰਦੀ ਚ ਸੁੱਟਣ ਵਾਲੀਆਂ ਸਾਰੀਆਂ। ਤੇ ਕਿਉਂਕਿ ਉਹ ਸਾਰੀਆਂ ਜਿਵੇਂ ਯੂਥ ਫੈਸਟੀਵਲ ਜੋ ਕੁਛ ਚੱਲਦਾ ਉਹਨੇ ਇਹਦੇ ਚ ਐਂ ਹੁੰਦਾ, ਐਕਸ਼ਨ ਹੁੰਦਾ, ਪੁੱਠਾ ਹੁੰਦਾ, ਸਿੱਧਾ ਹੁੰਦਾ, ਆਹ ਗੱਲਾਂ ਲਿਖਤੀਆਂ। ਤੇ ਇਹ ਹੈ ਵੀ ਇਹਦੇ ਤੇ ਉਸ ਰੂਪ ਦੇ ਵਿੱਚ ਕੰਮ ਨਾ ਹੋਇਆ ਹੋਣ ਕਰਕੇ ਤੇ ਫਿਰ ਅਸੀਂ ਜਿਹੜਾ ਉਹ ਸੰਭਾਲਣ ਦੇ ਜਿਹੜੇ ਯਤਨ ਹੈ ਉਹ ਮੁਸ਼ਕਲ ਹੋ ਜਾਂਦੇ ਆ। ਡਾਕਟਰ ਐਮ ਐਸ ਰੰਧਾਵਾ ਨੇ ਪੰਜਾਬ ਇੱਕ ਕਿਤਾਬ ਕਾਫੀ ਵੱਡੀ ਉਦੋਂ ਐਡਿਟ ਕੀਤੀ, ਉਹ ਚ ਅੱਡ ਅੱਡ ਲੋਕਾਂ ਤੋਂ ਅੱਡ ਅੱਡ ਆਰਟੀਕਲ ਲਿਖਵਾਏ ਪੰਜਾਬ ਦੇ ਖਾਣੇ ਖਾਣਿਆਂ ਬਾਰੇ, ਪੰਜਾਬ ਦੇ ਰਹਿਣ ਸਹਿਣ ਬਾਰੇ, ਪਹਿਰਾਵੇ ਬਾਰੇ, ਔਰਨਾਮੈਂਟਸ ਗਹਿਣਿਆਂ ਬਾਰੇ, ਤੇ ਉਹਦੇ ਤੇ ਲੋਕ ਨਾਚਾਂ ਬਾਰੇ ਵੀ ਲਿਖਾਇਆ। ਤੇ ਉਹ ਲੋਕ ਨਾਚਾਂ ਬਾਰੇ ਵੀ ਜਿਹਨਾਂ ਦਾ ਆਰਟ ਜਿਹਨਾਂ ਨੇ ਲਿਖਿਆ ਉਹ ਵੈਸੇ ਤਾਂ ਜੋਗਿੰਦਰ ਸਿੰਘ ਦਾ ਆਰਟੀਕਲ ਹੈ ਮੇਰੇ ਖਿਆਲ, ਉਹ ਹੈ ਤਾਂ ਬੜਾ ਬੇਸਿਕ, ਉਹਨੇ ਗੱਲ ਫੜੀ ਪਰ ਉਹ ਉਵੇਂ ਡਿਟੇਲ ਨਹੀਂ ਆ ਸਕੀ ਕਿੱਥੋਂ ਕਿਵੇਂ ਜਿਹੜੀ ਇਹ ਗੱਲ ਮਰਜ ਹੁੰਦੀ ਆ। ਮੈਨੂੰ ਖੁਦ ਨੂੰ ਆਪ ਨੂੰ 10-12 ਸਾਲ ਹੋ ਗਏ ਇਸ ਪਾਸੇ ਪਏ ਨੂੰ, ਮੈਂ ਜੇ ਕੋਈ ਸਿੱਟੇ ਤੇ ਨਹੀਂ ਪਹੁੰਚਿਆ, ਕਿਉਂਕਿ ਜੇ ਤੁਹਾਨੂੰ ਖੁਦ ਨੂੰ ਆਪ ਸਹੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਨੀ, ਤੁਹਾਡੇ ਕੋਲ ਕੋਈ ਰਾਈਟ ਨਹੀਂ ਕਿ ਤੁਸੀਂ ਉਹਨੂੰ ਲਿਖਤੀ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਜਾਓ, ਆਹ ਗੱਲ ਐ ਸੀ ਜਾਂ ਇਹਦਾ ਪਿਛੋਕੜ ਆ ਸੀ, ਤੁਸੀਂ ਤੁਹਾਡੇ ਕੋਲ ਕੋਈ ਰਾਈਟ ਨਹੀਂ ਗਲਤ ਇਨਫੋਰਮੇਸ਼ਨ ਅੱਗੇ ਜਿਹੜੀ ਹੈਗੀ ਆ ਉਹ ਪਹੁੰਚਾਉਣ ਦਾ। ਤੇ ਪਰ ਇਹ ਸਾਰਾ ਕੁਛ ਹੋਇਆ ਏਦਾਂ ਹੀ ਹੈ, ਤੇ ਜਿਹੜੇ ਕੋਈ ਥੋੜੇ ਜਿਹੇ ਚਾਰ ਉਹਨਾਂ ਨੇ ਗਿੱਧੇ ਤਿਆਰ ਕਰਾ ਤੇ, ਭੰਗੜੇ ਤਿਆਰ ਕਰਾ ਤੇ, ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਖੋਜੀ ਬਣ ਗਏ ਲੋਕ ਨਾ ਚਾਹੁੰਦੇ, ਉਹ ਚੱਕ ਕੇ ਕਿਤਾਬ ਲਿਖ ਦਿੰਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਹਾਲਾਤ ਹੈ ਜਿਹੜੇ ਉਹ ਬਣੇ ਹੋਏ ਆ, ਤੇ ਪਰ ਅਜੇ ਅਜੇ ਸੰਭਾਵਨਾ ਹੈਗੀ ਹੈ, ਜੇ ਹੋਰ 20 ਸਾਲ ਬੀਤ ਗਏ ਫਿਰ ਇਹ ਸੰਭਾਵਨਾ ਵੀ ਖਤਮ ਹੋ ਜੂ, ਕਿਉਂਕਿ ਉਹ ਲੋਕ ਰਹਿਣੇ ਹੀ ਨਹੀਂ।
0: ਜੀ ਬਿਲਕੁਲ, ਚਾਹੇ ਸਾਡੀਆਂ ਇਮਾਰਤਾਂ ਨੇ, ਚਾਹੇ ਸਾਡੇ ਲੋਕ ਨਾਚ ਨੇ, ਚਾਹੇ ਹੋਰ ਜਿੰਨੀਆਂ ਵੀ ਰੰਗਤਾਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਆਪਾਂ ਵੇਖਦੇ ਹਾਂ ਕਿ ਆਪਾਂ ਬਹੁਤੀਆਂ ਤਾਂ ਨਹੀਂ ਸਾਂਭੀਆਂ। ਲੋਕ ਨਾਚਾਂ ਦੇ ਨਾਲ ਤੁਹਾਡਾ ਵੀ ਗੂੜਾ ਨਾਤਾ, ਸਮੇਂ ਦਰ ਸਮੇਂ ਹਾਲੇ ਤੱਕ ਵੀ ਤੁਸੀਂ ਇਹਦੇ ਵਿੱਚ ਪੂਰੇ ਤੁਸੀਂ ਐਕਟਿਵਲੀ ਤੁਸੀਂ ਇਨਵੋਲਵ ਹੋ। ਇੱਕ ਚੀਜ਼ ਹੋਰ ਕਹੀ ਜਾਂਦੀ ਹੈ, ਸਮੇਂ ਦੇ ਨਾਲ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਨੇ ਉੱਥੇ ਲੋਕ ਨਾਚ ਵੀ ਬਦਲ ਜਾਂਦਾ। ਜੇਕਰ ਆਪਾਂ ਇਹਨੂੰ ਹੂ ਬਹੂ ਪੁਰਾਣੇ ਰੂਪ ਦੇ ਵਿੱਚ ਆਪਾਂ ਲੈ ਆਈਏ ਤਾਂ ਹੋ ਸਕਦਾ ਲੋਕ ਓਨਾ ਇੰਟਰਸਟ ਲੈਣ ਨਾ, ਜਿਹੜੇ ਨੱਚਣ ਵਾਲੇ ਨੇ ਉਹ ਓਨਾ ਇੰਟਰਸਟ ਲੈਣ ਨਾ, ਪਾਰਟੀਸਪੇਸ਼ਨ ਜਿਹੜੀ ਉਹਦੇ ਵਿੱਚ ਘੱਟ ਜਾਵੇ, ਅਤੇ ਉਹਦੇ ਨਾਲ ਨੁਕਸਾਨ ਵੀ ਆ ਕਿ ਇਹ ਵੀ ਰਿਲੀਵੈਂਸ ਬਣਦੀ ਹੈ ਕਿਸੇ ਪਾਸੇ, ਜਾਂ ਫਿਰ ਐਵੇਂ ਉਹ ਆਪਣੀ ਕਹਿ ਲਓ ਵੀ ਕੋਝ ਲੁਕਾਉਣ ਵਾਲੀ ਗੱਲ ਹੈ।
1: ਨਹੀਂ ਨਹੀਂ ਉਹ ਰਣਜੋਤ ਜੀ ਉਹਦੇ ਚ ਏਦਾਂ ਦੇਖੋ ਦੋ ਗੱਲਾਂ ਨੇ, ਜਦੋਂ ਆਪਾਂ ਕਲਚਰ ਦੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਸੱਭਿਆਚਾਰ ਜ਼ਰੂਰ ਬਦਲਦਾ, ਸੱਭਿਆਚਾਰ ਤਾਂ ਕਦੇ ਟਿਕ ਕੇ ਰਹਿੰਦੇ ਹੀ ਨਹੀਂ, ਤੇ 2 ਸਾਲਾਂ ਬਾਅਦ ਵੀ ਬਦਲ ਸਕਦਾ, 4 ਸਾਲ ਵੀ ਬਾਅਦ ਵੀ ਬਦਲ ਸਕਦਾ, ਪਰ ਜਿੱਥੇ ਤੱਕ ਜਿਹੜੀਆਂ ਸਾਡੀਆਂ ਫੋਕਲੋਰ ਹੈ ਜਾਂ ਸਾਡੇ ਮੋਨੂਮੈਂਟਸ ਨੇ ਜਾਂ ਸਾਡੀਆਂ ਉਹ ਮਾਨਤਾਵਾਂ ਨੇ ਉਹ ਨਹੀਂ ਜਿਹੜੀਆਂ ਬਦਲਦੀਆਂ, ਤੇ ਕਿਉਂਕਿ ਜਿੱਥੇ ਤਾਂ ਮੈਂ ਜਿੱਦਾਂ ਤੁਹਾਨੂੰ ਦੱਸ ਰਿਹਾ ਸੀ ਜਿੱਥੇ ਤਾਂ ਹੋ ਗਿਆ ਰਿਲੀਜਨ ਧਰਮ ਇਨਵੋਲਵ ਹੋ ਗਿਆ। ਮੈਂ ਇੱਕ ਤੁਹਾਨੂੰ ਸਿੰਪਲ ਜਿਹੀ ਉਦਾਹਰਨ ਦਿੰਦਾ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਮਰਿਆਦਾ ਤੇ ਕਿੰਨੀਆਂ ਸਦੀਆਂ ਤੋਂ ਚੱਲੀ ਆ ਰਹੀ ਆ ਉਹ, ਤੇ ਉਹੀ ਮਰਿਆਦਾ ਅੱਜ ਵੀ ਬਹਾਲ ਹੈ ਕਿਉਂਕਿ ਉਹਦੇ ਨਾਲ ਧਰਮ ਜੁੜਿਆ ਹੋਇਆ, ਉਹਨੂੰ ਤੁਸੀਂ ਚੇਂਜ ਨੀ ਕਰ ਸਕਦੇ ਤੇ ਕੋਈ ਹਿੰਮਤ ਨੀ ਕਰਦਾ ਕਿ ਕਿਸੇ ਚ ਗੱਲ ਜਿਹੜੀ ਚੇਂਜ ਹੋਏਗੀ। ਤੇ ਜਿਹੜੇ ਇਹ ਦਲੀਲ ਦਿੰਦੇ ਆ ਕਿ ਨਹੀਂ ਇਹ ਤਾਂ ਬਦਲਣਾ ਹੀ ਹੈ ਜੀ, ਉਹ ਏਦਾਂ ਨੀ ਬਦਲਦਾ। ਤੁਹਾਡੀ ਜਿਹੜੀ ਹੈ ਸਾਡੀ ਹੁਣ ਸਿੰਗਿੰਗ ਆ, ਤੁਸੀਂ ਦੇਖ ਲਓ ਹੁਣ ਠੀਕ ਹੈ ਉਹ ਚ ਨਸ਼ਿਆਂ ਨੂੰ ਜ਼ਿਆਦਾ ਡਿਗਨੀਫਾਈ ਕਰ ਲਿਆ, ਜ਼ਿਆਦਾ ਇਸ ਪਾਸੇ ਨੂੰ ਤੁਰ ਕੇ, ਪਰ ਸ਼ਬਦ ਤਾਂ ਉਹੀ ਨੇ ਨਾ, ਪੰਜਾਬੀ ਤਾਂ ਉਹੀ ਹੈ, ਤੇ ਤੁਸੀਂ ਅਜੇ ਵੀ ਤਾਂ ਜਿਹੜੀ ਸਾਰੀ ਗੱਲ ਉੱਥੋਂ ਹੀ ਲੈਂਦੇ ਹੋ ਨਾ, ਆਪਣੇ ਫੋਕਲੋਰ ਚ ਚੱਕਦੇ ਹੋ। ਸੁਸ਼ੇਰ ਸੰਧੂ ਦਾ ਇੱਕ ਗੀਤ ਹੈ ਬਿੰਦਰ ਅੱਖੀ ਨੇ ਗਾਇਆ ਸੀ, ਜਿਹਦੇ ਹੇਠ ਘੋੜਾ ਮੋਢੇ ਤੇ ਦਨਾਲੀ ਨੀ, ਉਹੀ ਦਨਾਲੀ ਹੈ, ਪੱਗ ਬੰਨਦਾ ਜਿਉਣੇ ਮੌੜ ਵਾਲੀ ਨੀ, ਉਹੀ ਜਿਉਣਾ ਮੌੜ ਹੈ। ਵੀ ਜਾਂ ਤਾਂ ਤੁਸੀਂ ਬਿਲਕੁਲ ਕੋਈ ਏਦਾਂ ਦੀ ਕੋਈ ਨਵੀਂ ਸਾਰੀ ਕੁਛ ਸਿਰਜੋ, ਤੁਸੀਂ ਕਹੋ ਵੀ ਹੁਣ ਪੰਜਾਬ ਆ ਏਦਾਂ ਦਾ, ਤੇ ਜੇ ਪੰਜਾਬ ਨੇ ਅਜੇ ਵੀ ਉਹ ਜਿਉਣੇ ਮੌੜ ਵਾਲੀ ਪੱਗ ਬੰਨ ਕੇ ਨੱਚਣਾ, ਤੇ ਫੇਰ ਬਾਕੀ ਗੱਲਾਂ ਦਾ ਤੁਹਾਨੂੰ ਕੀ ਰਾਈਟ ਹੈ ਕਿ ਤੁਸੀਂ ਬਾਕੀ ਉਹ ਕਰ ਲਓ। ਇੱਕ ਇੱਕ ਨੁਕਸਾਨ ਵਿੱਚ ਹੋਰ ਵੀ ਜਿਹੜਾ ਇਹ ਹੋਇਆ ਜੀ, ਜਦੋਂ ਨੌਰਥਨ ਕਲਚਰ ਬਣਿਆ ਤੇ ਇੱਦਾਂ ਹੀ ਸਾਰੇ ਕਲਚਰ ਸੈਂਟਰ ਬਣੇ, ਉਹ ਸਾਰੀਆਂ ਦਾ ਉਹ ਇਕੱਠੀ ਪਰਫਾਰਮ ਕਰਨ ਲੱਗ ਗਏ। ਕੁਛ ਲੋਕ ਇੱਦਾਂ ਦੇ ਕਿਉਂਕਿ ਜਿਨ੍ਹਾਂ ਨੂੰ ਥੋੜਾ ਜਿਹਾ ਸਮਝ ਆ ਜਾਂਦੇ ਨਾ ਕਿ ਵਪਾਰ ਕਿਵੇਂ ਚਲਾਉਣਾ, ਤੇ ਉਹ ਫਿਰ ਪ੍ਰਭਾਵਿਤ ਕਰ ਲੈਂਦੇ ਨੇ। ਕੁਛ ਇੱਦਾਂ ਦੇ ਕੋਰੀਓਗ੍ਰਾਫਰ ਆ ਗਏ ਵੀ ਸਾਰੇ ਡਾਂਸ ਨੂੰ, ਸਾਰੀਆਂ ਸਟੇਟਾਂ ਦੇ ਡਾਂਸ ਨੂੰ ਇੱਕ ਰਿਦਮ ਤੇ ਇਕੱਠਾ ਕੀਤਾ ਜਾਵੇ, ਉਹਨੇ ਬਹੁਤ ਨੁਕਸਾਨ ਕੀਤਾ। ਉਹਦੇ ਚੋਂ ਜਿਹੜੀਆਂ ਰਿਦਮਾਂ ਤੇ ਜਿਹੜੇ ਐਕਸ਼ਨ ਨੇ ਖਾਸ ਕਰਕੇ ਉਹ ਰਲ ਗੱਡ ਹੋ ਗਏ। ਚਲੋ ਗਿੱਧੇ ਚ ਤਾਂ ਉਵੇਂ ਬਹੁਤਾ ਨਹੀਂ ਆਇਆ, ਤੇ ਹੋਰ ਸਾਡੇ ਡਾਂਸ ਦੇ ਵਿੱਚ ਜਿਹੜੀ ਏਦਾਂ ਦੀ ਜਿਹੜੀ ਉਹ ਗੱਲ ਆ ਗਈ। ਮੈਂ ਇਹ ਨੀ ਸਮਝਦਾ ਕਿ ਇਹ ਹੈ ਕੋਈ ਉਹ ਕੋਈ ਨਵੀਂ ਉਹਨਾਂ ਨੇ ਤਰੱਕੀ ਕਰ ਲਈ ਜਾਂ ਪ੍ਰਗਤੀ ਕਰ ਲਈ, ਤੇ ਜਿਹੜਾ ਇੱਕ ਉਹ ਬਲੈਂਡ ਬਣਾ ਤਾ ਤੇ ਉਹ ਉਸ ਬਲੈਂਡ ਦੇ ਵਿੱਚੋਂ ਉਹ ਤਾਂ ਕੁਛ ਨਿਕਲਿਆ ਨੀ, ਕਿਉਂਕਿ ਜਿਹੜਾ ਨ੍ਰਿਤ ਹੈ ਨਾ ਜੀ, ਜਾਂ ਜਿਹੜਾ ਡਾਂਸ ਹੈ ਜਾਂ ਜਿਹੜੀ ਗਾਇਕੀ ਹੈ, ਉਹ ਤੁਹਾਡੀ ਰੂਹਦਾਰੀ ਦੇ ਨਾਲ ਜੁੜੀ ਹੋਈ ਹੁੰਦੀ ਹੈ। ਉਹ ਕੋਈ ਠੀਕ ਹੈ ਭਾਵੇਂ ਤੁਸੀਂ ਹੁਣ ਲੋਕਾਂ ਚ ਪਰਫਾਰਮ ਕਰਦੇ ਹੋ, ਲੋਕ ਉਹ ਚੋਂ ਤੁਹਾਡੀਆਂ ਗੱਲਾਂ ਚੋਂ ਖੁਦ ਮਨੋਰੰਜਨ ਕਰਦੇ ਐਂਟਰਟੇਨ ਕਰਦੇ, ਪਰ ਪਹਿਲਾਂ ਤੁਹਾਡੇ ਆਪਣੇ ਅੰਦਰ ਦੇ ਨਾਲ ਜੁੜਦੀ ਹੈ, ਤੇ ਉਹ ਇਸ ਕਰਕੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਖਤਮ ਹੋ ਰਹੀਆਂ ਨੇ। ਨਾਲੇ ਫੋਕਲੋਰ ਤਾਂ ਇਹ ਖਤਮ ਹੋ ਨੀ ਸਕਦਾ, ਇੱਕ ਬਹੁਤ ਜਿਹੜੀ ਖਤਰਨਾਕ ਗੱਲ ਹੋਈ ਪਿੱਛੇ, ਕੁੜੀਆਂ ਦੇ ਭੰਗੜੇ ਦੀਆਂ ਟੀਮਾਂ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ। ਮੈਂ ਬਹੁਤ ਮੁਖਾਲਫਤ ਕੀਤੀ ਇਹਦੀ ਵੀ ਨਹੀਂ ਹੋਣਾ ਚਾਹੀਦਾ, ਕੁੜੀਆਂ ਨੂੰ ਗਿੱਧਾ ਹੀ ਵਧੀਆ ਪਾਉਣਾ ਚਾਹੀਦਾ, ਭੰਗੜਾ ਕਿਉਂ ਪਾਉਣ, ਤੇ ਉਹਦਾ ਵੀ ਗੜਾ ਹੈ ਕਿ ਕਿਉਂ ਕੁੜੀਆਂ ਜਦੋਂ ਹੋਰ ਪਾਸੇ ਨੇ ਤਾਂ ਕਿਉਂ ਨੀ ਜਿਹੜੀਆਂ ਹੈਗੀਆਂ ਉਹ ਪਾ ਸਕਦੀਆਂ। ਮੈਂ ਕਿਹਾ ਵੀ ਚਲੋ ਹੁਣ ਇਹ ਕੋਈ ਬਹਿਸ ਦਾ ਵਿਸ਼ਾ ਤਾਂ ਹੈ ਨੀ, ਤੇ ਪਰ ਇਹ ਵੀ ਚਲੋ ਆਪਣੀ ਟੈਰੀਟਰੀ ਆਪਣੀ ਕੰਸਟੀਟਿਊਸੀ ਦੇ ਵਿੱਚ ਹੀ ਰਹਿਣ ਤਾਂ ਜਿਹੜਾ ਹੈ ਉਹ ਜ਼ਿਆਦਾ ਬੈਟਰ ਹੁੰਦਾ, ਖਾਸ ਕਰਕੇ ਜਿਹੜਾ ਹੈਗਾ ਇਸ ਫੀਲਡ ਦੇ ਵਿੱਚ। ਫਿਰ ਅਸੀਂ ਸਿੰਗਿੰਗ ਦੇ ਵਿੱਚ ਹੁਣ ਅਸੀਂ ਦੇਖ ਹੀ ਲਿਆ ਕਿਸ ਲੈਵਲ ਤੱਕ ਜਿਹੜੀਆਂ ਸਾਡੀਆਂ ਪਰਫਾਰਮੈਂਸ ਦੇ ਵਿੱਚ ਜਿਹੜੀਆਂ ਨਾਲ ਵੀਡੀਓ ਚੱਲਦੀਆਂ ਨੇ ਸਾਡੇ ਪੰਜਾਬੀ ਗੀਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਪਹਿਰਾਵਾ ਹੈ ਜਾਂ ਹੋਰ ਹੈ, ਤੇ ਉਹਨੇ ਕੁਛ ਸਾਨੂੰ ਦਿੱਤਾ ਨੀ, ਸਾਡਾ ਨੁਕਸਾਨ ਹੀ ਕੀਤਾ ਰਾਦਰ। ਤੇ ਜਿਹੜੀ ਮੈਂ ਉਹ ਗੱਲ ਕੀਤੀ ਹੈ ਕਿ ਨਸ਼ਿਆਂ ਵਾਲੀ ਤੇ ਹਥਿਆਰਾਂ ਵਾਲੀ, ਉਹ ਪਹਿਲਾਂ ਲੁਕਵੇਂ ਰੂਪ ਚ ਕਿਤੇ ਸਾਡੀ ਉਹਦੀ ਚੱਲਦੀ ਸੀ ਕਲਚਰ ਦੇ ਵਿੱਚ, ਤੇ ਹੁਣ ਉਹ ਅਜਾਗਰ ਚੱਲਣ ਲੱਗ ਗਈ ਆ। ਹੁਣ ਸਾਡੀਆਂ ਵਿਆਹ ਸ਼ਾਦੀਆਂ ਦੇ ਵਿੱਚ ਸ਼ਰੇਆਮ ਉਹਨੂੰ ਇੰਨਾ ਡਿਗਨੀਫਾਈ ਕੀਤਾ ਜਾਂਦਾ, ਡੀਜੀ ਦੇ ਉੱਤੇ ਉਹਨਾਂ ਗੀਤਾਂ ਨੂੰ, ਉਹਨਾਂ ਦੇ ਸਾਡੀਆਂ ਧੀਆਂ ਭੈਣਾਂ ਨਾਲ ਪੇਰੈਂਟਸ ਉਹ ਵੀ ਨੱਚੀ ਜਾਂਦੇ ਨੇ। ਸੋ ਇਹ ਕੋਈ ਜਿਹੜਾ ਹੈਗਾ ਪੋਜ਼ਿਟਿਵ ਸਾਈਨ ਨਹੀਂ, ਹੋਰ ਕਿਸੇ ਕੌਮ ਚ ਨਹੀਂ ਆਇਆ ਇਹ। ਮੈਂ ਤਾਂ ਕਿਉਂਕਿ ਇਹ ਦੇਖਦਾ ਰਹਿਣਾ, ਈਵਨ ਜਿਹੜੀਆਂ ਵੈਸਟਰਨ ਸੋਸਾਇਟੀ ਜਿਹਨਾਂ ਨੂੰ ਆਪਾਂ ਗਾਲਾਂ ਕੱਢਦੇ ਹਾਂ ਨਾ ਕਿ ਉਹਨਾਂ ਨੇ ਸਾਡਾ ਨੁਕਸਾਨ ਕਰਤਾ, ਉਹਨਾਂ ਦੀ ਤਾਂ ਬਿਲਕੁਲ ਹੀ ਹੈ ਨੀ ਉਹ ਏਦਾਂ ਦੀਆਂ ਗੱਲਾਂ। ਤੇ ਸੋ ਇਹ ਹੈ ਕਿ ਪੰਜਾਬੀ ਆਪਣੇ ਸੁਭਾਅ ਤੋਂ ਮਜਬੂਰ ਨੇ, ਤੇ ਇਸ ਕਰਕੇ ਸਾਰਾ ਕੁਛ ਹੋ ਰਿਹਾ।
0: ਜਿਹੜੀ ਆਪਾਂ ਵਲਗੈਟਰੀ ਦੀ ਵੀ ਗੱਲ ਕਰਦੇ ਹਾਂ, ਜਿੱਦਾਂ ਆਪਾਂ ਗਿੱਧੇ ਦੀਆਂ ਜੇ ਪਹਿਲੀਆਂ ਬੋਲੀਆਂ ਵੇਖੀਏ, ਤੇ ਮਰਦ ਉੱਥੇ ਖੜ ਕੇ ਕਹਿੰਦੇ ਨੇ ਕਿ ਬੋਲੀਆਂ ਸੁਣ ਨਹੀਂ ਸਕਦੇ ਹੁੰਦੇ, ਉਹ ਆਪਸ ਦੇ ਵਿੱਚ ਉਹਨਾਂ ਦੀਆਂ ਬੋਲੀਆਂ ਉਸ ਤਰੀਕੇ ਦੇ ਨਾਲ ਚੱਲਦੀਆਂ ਹੈ। ਹੁਣ ਆਪਾਂ ਦੋ ਬਦਲਾਅ ਆਪਾਂ ਵੇਖਦੇ ਹਾਂ, ਇੱਕ ਤੇ ਉਹ ਲੋਕ ਨੇ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕਰਕੇ ਤੇ ਆਪਣੇ ਆਪ ਨੂੰ ਇੰਨੀ ਕੁ ਦੂਰ ਲੈ ਗਏ ਨੇ ਕਿ ਉਹ ਜਿਹੜਾ ਇਹਦਾ ਓਰਿਜਨਲ ਪੱਖ ਆ ਉਹਨੂੰ ਵੀ ਨਹੀਂ ਵੇਖਣਾ ਚਾਹੁੰਦੇ, ਉਹਦੇ ਵਿੱਚ ਵੀ ਨਿੱਕੇ ਮੋਟੇ ਸ਼ਬਦ ਦੇ ਉੱਤੇ ਵੀ ਇਤਰਾਜ਼ ਕਰਦੇ ਨੇ, ਤੇ ਦੂਸਰੇ ਉਹ ਨੇ ਜਿਨ੍ਹਾਂ ਨੇ ਸ਼ਾਇਦ ਗਿੱਧੇ ਦੇ ਵਿੱਚੋਂ ਜਾਂ ਫਿਰ ਬੋਲੀਆਂ ਦੇ ਵਿੱਚੋਂ ਤੇ ਉਹ ਚੀਜ਼ ਕਿਤੇ ਨਾ ਕਿਤੇ ਕੱਢ ਦਿੱਤੀ, ਹੁਣ ਉਹ ਦਿਖਦੀ ਜਾਂ ਨਹੀਂ ਦਿਖਦੀ, ਪਰ ਉਹ ਜਿਹੜੀ ਵਲਗੈਰਿਟੀ ਆ ਉਹ ਕਿਸੇ ਹੋਰ ਰੂਪ ਦੇ ਵਿੱਚ ਸਗੋਂ ਜ਼ਿਆਦਾ ਵੱਡੇ ਰੂਪ ਦੇ ਵਿੱਚ ਉਹ ਨਜ਼ਰ ਆਉਂਦੀ ਆ, ਚਾਹੇ ਉਹ ਆਪਾਂ ਹੁਣ ਉਹਨੂੰ ਡਾਂਸ ਦੇ ਰੂਪ ਦੇ ਵਿੱਚ ਆਪਾਂ ਲਾ ਲਈਏ, ਗੱਲਾਂ ਬਾਤਾਂ ਪਹਿਰਾਵੇ ਦੇ ਰੂਪ 'ਚ ਲਾ ਲਈਏ, ਯਾਨੀ ਕਿ ਕੁੱਲ ਮਿਲਾ ਕੇ ਉਹ ਚੀਜ਼ ਗਈ ਤਾਂ ਨਹੀਂ ਪਰ ਕਿਸੇ ਹੋਰ ਰੂਪ ਦੇ ਵਿੱਚ ਐਗਜ਼ਿਸਟ ਕਰਦੀ ਆ। ਇੱਕ ਪਾਸਾ ਜਿਹੜਾ ਉਹ ਇੱਧਰਲੇ ਪਾਸੇ ਨੂੰ ਨਿਕਲ ਆਇਆ, ਦੂਸਰਾ ਪਰੇ ਦੂਰ ਚਲ ਗਿਆ, ਉਹ ਵਿਚਲਾ ਵਿਚਾਲਾ ਕੋਈ ਤਾਲਮੇਲ ਕੋਈ ਦਿਖਦਾ ਨਹੀਂ।
1: ਨਹੀਂ ਉਹਦੇ ਚ ਦੇਖੋ, ਮੈਂ ਸ਼ੁਰੂ ਚ ਗੱਲ ਕੀਤੀ ਸੀ, ਤੁਸੀਂ ਨੋਟ ਕੀਤੀ ਹੋਣੀ ਹੈ ਕਿ ਜਿਹੜੀ ਵਲਗੈਰਿਟੀ ਆ ਉਹ ਉੱਥੇ ਵਲਗੈਰਿਟੀ ਨਹੀਂ ਜਿੱਥੇ ਮੈਂ ਤੁਹਾਨੂੰ ਦੱਸਾਂ ਕਿ ਜਿੱਥੇ ਤੁਹਾਡਾ ਐਂਟਰਟੇਨਮੈਂਟ ਜੈਂਡਰ ਪਾਰਟੀਕੁਲਰ ਹੈ, ਜਿੱਥੇ ਕੱਲੀਆਂ ਲੇਡੀਜ਼ ਗੱਲ ਕਰ ਰਹੀਆਂ ਨੇ ਉੱਥੇ ਵਲਗੈਰਿਟੀ ਤਾਂ ਨਹੀਂ ਲੱਗਦੀ, ਤੇ ਭਾਵੇਂ ਸ਼ਬਦ ਉਦਾਂ ਦੇ ਆ, ਬੋਲੀਆਂ ਉਦਾਂ ਦੀਆਂ ਨੇ, ਤੇ ਕਿਉਂਕਿ ਉੱਥੇ ਸਿਰਫ ਨਾਲ ਕੋਈ ਮੇਲ ਜਾਂ ਉੱਥੇ ਹੈ ਨੀ ਗਾ, ਜਿੱਥੇ ਮੇਲ ਦਾ ਜਿਹੜਾ ਐਂਟਰਟੇਨਮੈਂਟ ਦਾ ਜਿਹੜਾ ਸਾਧਨ ਸੀ ਭਾਵੇਂ ਪੁਰਾਣੇ ਅਖਾੜਿਆਂ ਦੇ ਤਰੀਕੇ ਸੀ, ਉਹ ਬਾਹਰ ਖੇਤਾਂ ਦੇ ਵਿੱਚ ਪਿੜਾਂ ਦੇ ਵਿੱਚ ਲੱਗਦੇ ਸੀ, ਨਕਲੀਏ ਸੀ, ਉਹ ਤਾਂ ਬਹੁਤ ਲਤੀਫੇ ਵਲਗਰ ਜਿਹੜੇ ਉਹ ਸੁਣਾਉਂਦੇ ਸੀ, ਉੱਥੇ ਲੇਡੀਜ਼ ਨਹੀਂ ਸੀ ਹੁੰਦੀਆਂ, ਇਸ ਕਰਕੇ ਉਹ ਮਹਿਸੂਸ ਨਹੀਂ ਸੀ ਹੁੰਦਾ ਕਿ ਇਹ ਵਲਗੈਰਿਟੀ ਹੈ। ਹੁਣ ਜਦੋਂ ਆਪਾਂ ਇਹਨਾਂ ਨੂੰ ਇਕੱਠਾ ਕਰਤਾ ਸਾਰਿਆਂ ਨੂੰ, ਖਾਸ ਕਰਕੇ ਸਾਡੀਆਂ ਫਿਲਮਾਂ ਨੇ ਸਭ ਤੋਂ ਪਹਿਲਾਂ ਜਦੋਂ ਦੋਹਰੇ ਅਰਥਾਂ ਵਾਲੇ ਡਾਇਲਾਗ ਵਰਤਣੇ ਸ਼ੁਰੂ ਕੀਤੇ, ਉਹਨੇ ਉਸ ਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਜਾਂ ਹੋਰ, ਫਿਰ ਹੌਲੀ ਹੌਲੀ ਚੱਲ ਸੋ ਚੱਲ ਫਿਰ ਸਾਡੇ ਗੀਤਾਂ ਚ ਆ ਗਿਆ, ਤੇ ਗਾਲ ਲੈਵਲ ਤੱਕ ਦੀਆਂ ਗੱਲਾਂ ਸਾਡੇ ਜਿਹੜੀਆਂ ਹੈ ਗੀਤਾਂ ਚ ਆ ਗਈਆਂ, ਤੇ ਇਹ ਇਹ ਜਿਹੜੀ ਇਹ ਖੁੱਲ ਜਿਹੜੀ ਆ ਇਹ ਮਿਲ ਗਈ, ਤੇ ਇਹ ਭਾਵੇਂ ਇਹ ਲੱਗਦਾ ਕਿ ਹੁਣ ਠੀਕ ਹੈ, ਕੋਈ ਬਹੁਤਾ ਜਿਹੜਾ ਹੈ ਫਰਕ ਨਹੀਂ ਰਿਹਾ, ਕੋਈ ਇਹਦਾ ਗੁੱਸਾ ਵੀ ਨਹੀਂ ਕਰਦਾ, ਤੇ ਕੁੜੀਆਂ ਵੀ ਗਾਲਾਂ ਕੱਢਣ ਲੱਗ ਗਈਆਂ ਜਾਂ ਹੋਰ ਹੈ, ਪਰ ਇਹ ਕੋਈ ਜੇ ਫੋਕਲੋਰ ਦੇ ਐਂਗਲ ਤੋਂ ਜਾਂ ਉਸ ਐਂਗਲ ਤੋਂ ਕਲਚਰ ਦੇ ਐਂਗਲ ਤੋਂ ਸੋਚਿਆ ਜਾਵੇ, ਕੋਈ ਪੋਜ਼ਿਟਿਵ ਸਾਈਨ ਨਹੀਂ ਹੈ ਬਹੁਤਾ।
0: ਬਿਲਕੁਲ, ਵੇਖਿਆ ਜਾਵੇ ਤਾਂ ਸਾਡੇ ਗਾਣਿਆਂ 'ਚ ਵੀ ਪਹਿਲਾਂ ਇੱਦਾਂ ਹੀ ਜਿਹੜੇ ਹਵਾਲਾ ਇਹ ਦੇ ਦਿੰਦੇ ਨੇ ਕਿ ਤਾਂ ਮੋਢਕ ਦੀ ਮੋਹ ਇੱਦਾਂ ਹੀ ਚੱਲਦਾ ਆ ਰਿਹਾ ਵਾ, ਫਲਾਣਾ ਕਲਾਕਾਰ ਵੀ ਬੋਲਦਾ ਰਿਹਾ ਵਾ, ਫਲਾਣਾ ਵੀ ਆਹ ਸ਼ਬਦਾਵਲੀ ਵਰਤ ਗਿਆ, ਪਰ ਉੱਥੇ ਇੱਕ ਫਰਕ ਜ਼ਰੂਰ ਵੇਖਣ 'ਚ ਆਉਂਦਾ ਸੀ ਕਿ ਉਹ ਜਿੱਦਾਂ ਤੁਸੀਂ ਕਹਿ ਰਹੇ ਉਹ ਇੱਕ ਸੁਸਾਇਟੀ ਤੱਕ ਸੀਮਿਤ ਸੀ, ਜੇ ਮੰਨ ਲਓ ਕਈ ਮੰਡੀ ਵਾਲੇ ਗਾਣੇ ਸੀ ਅਤੇ ਉਹ ਮੰਡੀ ਤੱਕ ਹੀ ਸੀਮਿਤ ਸੀ, ਜਾਂ ਫਿਰ ਮੋਟਰ ਵਾਲੇ ਸੀ ਅਤੇ ਮੋਟਰਾਂ ਤੱਕ ਹੀ ਸੀਮਿਤ ਸੀ, ਟਰੈਕਟਰ ਤੱਕ ਹੀ ਸੀਮਿਤ ਸੀ, ਉਹ ਇਸ ਤਰੀਕੇ ਦੇ ਨਾਲ ਪਰਿਵਾਰਾਂ ਤੱਕ ਨਹੀਂ ਪਹੁੰਚੇ, ਪਰਿਵਾਰਾਂ ਵਾਲੇ ਪਰਿਵਾਰਾਂ ਤੱਕ ਰਹਿੰਦੇ ਸੀ। ਸੋ ਇਹ ਇਹ ਰਲਗੱਡ ਜਿਹੜਾ ਇਹ ਤੇ ਜ਼ਰੂਰ ਇਸ ਟਾਈਮ ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਨੁਕਸਾਨ ਦੇ ਆ।
1: ਨਹੀਂ ਬਿਲਕੁਲ, ਦੇਖੋ ਉਹ ਇਹ ਹੋ ਗਿਆ ਜੀ, ਉਹ ਉਹ ਚੀਜ਼ਾਂ ਦਾ ਖਤਮ ਹੋ ਗਿਆ, ਜਿਹੜੇ ਇੱਕ ਸਾਂਝੀ ਸੁਸਾਇਟੀ ਦੇ ਵਿੱਚ ਜਿਹੜੇ ਗੀਤ ਵੀ ਸੀ ਜਾਂ ਉਹ ਚੱਲਦੇ ਸੀ, ਉਹ ਤਾਂ ਹੁਣ ਬਿਲਕੁਲ ਹੀ ਖਤਮ ਹੋ ਗਏ, ਹੁਣ ਰਹਿ ਗਏ ਦੂਜੇ ਇਕੱਲੇ, ਉਹ ਹੁਣ ਤੁਸੀਂ ਲਿਆ ਕੇ ਵਿਆਹ ਸ਼ਾਦੀਆਂ 'ਚ ਡੀਜੇ 'ਤੇ ਤੁਸੀਂ ਸ਼ੁਰੂ ਕਰ ਦਿੰਦੇ, ਉੱਥੇ ਕੋਈ ਨਾ ਕੋਈ ਹਟਾ ਸਕਦਾ, ਨਾ ਕੋਈ ਕਹਿ ਸਕਦਾ ਕਿਹਨੇ ਸ਼ੁਰੂ ਕਰਾਇਆ, ਨਾ ਕੋਈ ਉੱਥੇ, ਤੇ ਉਹ ਇੰਨਾ ਕੋਲ ਹੁਣ, ਪਹਿਲਾਂ ਤਾਂ ਸਾਡੇ ਜਿਹੜਾ ਖਾਣ ਪੀਣ ਦਾ ਮੈਂ ਸੁਣਦਾ ਨਾ ਵੀ ਵਿਆਹਾਂ ਦੇ ਵਿੱਚ ਜੇ ਸ਼ਰਾਬ ਵੀ ਪੀਂਦੇ ਸੀ, ਲੋਕ ਲੁਕ ਛੁਪ ਕੇ ਪੀਂਦੇ ਸੀ, ਕਿਤੇ ਲਾਂਭੇ ਬਹਿ ਕੇ ਲੇਡੀਜ਼ ਨਾ ਦੇਖਣ, ਭੈੜਾ ਲੱਗੂਗਾ, ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਸਰਿਆਮ ਉਹ ਸਾਰਾ ਕੁਛ ਉੱਥੇ ਸਾਹਮਣੇ ਹੀ ਚੱਲਦਾ ਹੈ, ਤੇ ਇਹ ਭਾਵੇਂ ਇਹ ਲੱਗਦਾ ਹੈ ਕਿ ਸੋਸਾਇਟੀ ਡਿਵੈਲਪ ਹੋਈ ਹੈ ਜਾਂ ਇਸ ਪਾਸੋਂ, ਪਰ ਕਲਚਰਲੀ ਮੈਨੂੰ ਨਹੀਂ ਲੱਗਦਾ ਕੋਈ ਕੋਈ ਇਹ ਡਿਵੈਲਪਮੈਂਟ ਵਾਲੀ ਜਿਹੜੀ ਗੱਲ ਹੈ, ਜਿਹੜੀਆਂ ਤੁਸੀਂ ਤੁਹਾਡੇ ਕਲਚਰ ਦੇ ਜਿਹੜੇ ਚੰਗੇ ਪੱਖ ਸੀ ਉਹਨਾਂ ਨੂੰ ਤੁਸੀਂ ਛੱਡੀ ਜਾਂਦੇ ਹੋ, ਤੇ ਜਿਹੜੇ ਮਾੜੇ ਪੱਖ ਡਿਵੈਲਪਮੈਂਟ ਦੇ ਨਾਂ ਤੇ ਤੁਸੀਂ ਨਵੇਂ ਨੇ ਸ਼ੁਰੂ ਕਰੀ ਜਾਂਦੇ ਹੋ, ਤੇ ਇਹ ਕੋਈ ਪੋਜ਼ਿਟਿਵ ਜਿਹੜਾ ਹੈਗਾ ਸਾਈਨ ਨਹੀਂ।
0: ਜੀ ਬਿਲਕੁਲ, ਆਪਾਂ ਵਾਪਸ ਆਪਾਂ ਗਿੱਧੇ ਦੀ ਗੱਲ ਦੇ ਉੱਤੇ ਆਪਾਂ ਜਾਈਏ, ਸ਼ੁਰੂਆਤੀ ਤੁਸੀਂ ਗੱਲ ਕੀਤੀ ਕਿ ਜਦੋਂ ਬੱਚਾ ਜੰਮਦਾ ਆ ਉਦੋਂ ਹੀ ਆਪਾਂ ਵੇਖਦੇ ਹਾਂ ਕਿ ਉਹਦੇ ਜਿਹੜੇ ਹੱਥ ਪੈਰ ਮਾਰਨੇ ਉਹ ਵੀ ਰੋਣਾ ਹੈ ਉਹਦਾ, ਉਹ ਵੀ ਰਿਦਮ ਦੇ ਵਿੱਚ ਹੁੰਦਾ ਵਾ, ਯਾਨੀ ਕਿ ਉਹਦਾ ਗਾਉਣਾ ਅਤੇ ਉਹਦਾ ਨੱਚਣਾ ਉਸ ਸਮੇਂ ਹੀ ਆਪਾਂ ਉਹਦੀ ਰਿਦਮ ਬੱਚੇ ਦੀ ਵੇਖ ਸਕਦੇ ਹਾਂ, ਚਾਹੇ ਉਹ ਕੋਈ ਵੀ ਸੁਸਾਇਟੀ ਹੋਵੇ। ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਸਾਡਾ ਨਾਚ ਆ ਉਹ ਕਿਤੇ ਨਾ ਕਿਤੇ ਸਾਡੇ ਸੰਘਰਸ਼ ਨੂੰ ਵੀ ਰੀਪ੍ਰਜੈਂਟ ਕਰਦਾ, ਉਸ ਕੌਮ ਦੇ ਸੁਭਾਅ ਨੂੰ ਰੀਪ੍ਰਜੈਂਟ ਕਰਦਾ, ਉਸ ਖਿੱਤੇ ਨੂੰ ਰੀਪ੍ਰਜੈਂਟ ਕਰਦਾ। ਸ਼ਾਇਦ ਇਹੋ ਵਜ੍ਹਾ ਹੈ ਕਿ ਬਾਕੀਆਂ ਜਿੱਥੇ ਜਿੱਥੇ ਵੀ ਆਪਾਂ ਵੇਖੀਏ ਹਰ ਇੱਕ ਨਾਚ ਇੱਕ ਦੂਸਰੇ ਦੇ ਨਾਲੋਂ ਬਿਲਕੁਲ ਵੱਖਰਾ, ਤੇ ਜੇ ਵੱਖਰਾ ਹੈ ਤੇ ਫਿਰ ਗਿੱਧਾ ਸਾਡੇ ਕਿੱਦਾਂ ਦੇ ਸੁਭਾਅ ਨੂੰ ਫਿਰ ਰਿਫਲੈਕਟ ਕਰ ਰਿਹਾ?
1: ਨਹੀਂ ਦੇਖੋ, ਗਿੱਧਾ ਜਿਹੜੀ ਪੰਜਾਬੀ ਔਰਤ ਦੇ ਜਿਹੜੀ ਮਨ ਦੀ ਜਿਹੜੀ ਆ ਉਹਨੂੰ ਹੀ ਉਹ ਪੇਸ਼ ਕਰਦਾ, ਉਹਦੇ ਚ ਪੰਜਾਬੀ ਔਰਤ ਦੇ ਵਿੱਚ ਜਿਹੜਾ ਉਸ ਤਰ੍ਹਾਂ ਦਾ ਭਾਵੇਂ ਖੜਕੂਪਣਾ ਹੈਗਾ, ਇੱਕ ਜੁਝਾਰੂ ਬਿਰਤੀ ਹੈਗੀ ਹੈ, ਤੇ ਪਰ ਜਿੱਥੇ ਉਹ ਇੱਕ ਪਰਿਵਾਰ ਦੇ ਵਿੱਚ ਹੈ, ਘਰ ਦੇ ਵਿੱਚ ਹੈ, ਤਾਂ ਉਹ ਇੱਕ ਉਹ ਗ੍ਰਹਿਣੀ ਵਾਂਗੂ ਜਾਂ ਇੱਕ ਉਹਦੇ ਉਹਦੇ ਜਿਹੜੇ ਚਾ ਨੇ ਮਲਾਰ ਨੇ ਉਹਦੀਆਂ ਸਾਰੀਆਂ ਜਿਹੜੀਆਂ ਰੀਝਾਂ ਨੇ ਉਹ ਇੱਕ ਉਸ ਕਲਚਰ ਦੇ ਵਿੱਚੋਂ ਜਿਹੜੀਆਂ ਨੇ ਉਹ ਮਰਜ ਹੁੰਦੀਆਂ ਨੇ। ਇਹਦੇ ਉਲਟ ਮਰਦਾਂ ਦਾ ਦੇਖ ਲਓ, ਉਹਨਾਂ ਨੇ ਲੜਾਈਆਂ ਦੇ ਮੈਦਾਨਾਂ 'ਚ ਜਾਣਾ ਹੈ, ਉਹਨਾਂ ਨੇ ਜ਼ਮੀਨਾਂ ਦੇ ਕਬਜ਼ੇ, ਚਲੋ ਇਹ ਜ਼ਮੀਨਾਂ ਦਾ ਕਬਜ਼ਾ ਮੈਂ ਉਸ ਰੂਪ 'ਚ ਨਹੀਂ ਕਹਿ ਰਿਹਾ ਕਿ ਪਿੰਡ ਜ਼ਮੀਨ ਦਾ ਕਬਜ਼ਾ, ਜਦੋਂ ਕਬੀਲੇ ਸੀ ਇੱਕ ਦੂਜੇ 'ਤੇ ਕਬਜ਼ਾ ਕਰਨ ਦੀ ਗੱਲ, ਉਹ ਜਿਹੜਾ ਸੀਗਾ ਬਿਲਕੁਲ ਜਿਹੜਾ ਸਿੱਧਾ ਇੱਕ ਤੁਹਾਡੇ ਅੰਦਰ ਇੱਕ ਜਿਹੜਾ ਜੁਝਾ ਰੂਪਣ ਜਾਂ ਇੱਕ ਲੜਾਈ ਝਗੜੇ ਤੇ ਜਾਂ ਜੰਗਾਂ ਯੁੱਧਾਂ ਦੇ ਵਿੱਚੋਂ ਉੱਥੋਂ ਫਿਰ ਉਹ ਗੱਲ ਨਿਕਲੀ ਸੀ, ਜਿਹਦੇ ਕਾਫੀ ਜਿਹੜੇ ਆਪਾਂ ਐਕਸ਼ਨ ਦੇਖ ਸਕਦੇ ਹਾਂ ਸਾਡੇ ਜਿਹੜੇ ਨ੍ਰਿਤ ਨੇ, ਖਾਸ ਕਰਕੇ ਭੰਗੜੇ ਵਗੈਰਾ ਦੇ ਵਿੱਚ, ਹੋਰ ਉਹਨਾਂ 'ਚ ਉਦਾਂ ਦੀਆਂ ਗੱਲਾਂ ਜਿਹੜੀਆਂ ਦੇਖ ਸਕਦੇ ਹਾਂ, ਪਰ ਬਹੁਤੀ ਪੰਜਾਬੀ ਦਾ ਜਿਹੜਾ ਹੈਗਾ ਨ੍ਰਿਤ ਦਾ ਹਿੱਸਾ ਉਹ ਕਿਰਤ ਦੇ ਨਾਲ ਜਿਹੜਾ ਹੈਗਾ ਉਹੀ ਜੁੜਿਆ ਹੋਇਆ, ਤੇ ਔਰਤਾਂ ਦੇ ਖਾਸ ਕਰਕੇ ਜਦੋਂ ਆਪਾਂ ਗਿੱਧੇ ਦੀ ਗੱਲ ਕਰਦੇ ਹਾਂ ਉਹਨਾਂ ਦਾ ਤਾਂ ਫਿਰ ਜਿਹੜੀ ਉਹ ਇੱਕ ਸੁਸਾਇਟੀ ਹੈ, ਭਾਵੇਂ ਇੱਕ ਪਿੰਡ ਦੀ ਹੈ, ਭਾਵੇਂ ਪਰਿਵਾਰ ਦੀ ਆ, ਤੇ ਭਾਵੇਂ ਰਿਸ਼ਤੇਦਾਰ ਨਾਤੇ ਆ, ਉਹਦੇ 'ਚ ਉਹ ਸੋਸਾਇਟੀ ਦੇ ਵਿੱਚ ਜਿਹੜੀ ਇੱਕ ਔਰਤ ਦੀ ਇੱਕ ਜਿਹੜੀ ਇੱਕ ਸ਼ਰਮਾਕਲ ਵਿਰਤੀ ਹੈ ਜਾਂ ਇੱਕ ਹੋਰ ਹੈ, ਉਹ ਸਾਰਾ ਗੱਲ ਉੱਥੋਂ ਆਈ ਹੋਈ ਹੈ। ਉਹ ਉਦੋਂ ਹੀ ਥੋੜੀ ਜਿਹੀ ਬੋਲਡ ਹੁੰਦੀ ਹੈ ਜਦੋਂ ਮੇਲ ਮੈਂਬਰ ਸਾਹਮਣੇ ਜਿਹੜੇ ਆ ਉਹ ਨਹੀਂ ਹੈ, ਜਿਵੇਂ ਪਤੀਆਂ ਦਾ ਦੇਖ ਸਕਦੇ ਹਾਂ ਘਰ ਚੋਂ ਆਮ ਤੌਰ ਤੇ, ਇਹ ਨਹੀਂ ਕਹਿ ਸਕਦੇ ਮੇਰੀ ਸੱਸ ਮਾੜੀ ਹੈ, ਪਰ ਤੀਆਂ ਚ ਜਿਹੜੀ ਹੈ ਉਹ ਇਹ ਬੋਲੀ ਜਿਹੜੀ ਉਹ ਪਾ ਸਕਦੀ ਹੈ ਜਾ ਕੇ, ਤੇ ਵੀ ਤੂੰ ਰਾਜੀ ਰਹਿ ਜਾਂ ਗੁੱਸੇ ਤੇਰੀ ਮਾਂ ਖੜਕਾਉਣੀ ਹੈ, ਮਤਲਬ ਕਿ ਏਦਾਂ ਦੀ ਗੱਲ ਉੱਥੇ ਜਾ ਕੇ ਕਰ ਸਕਦੀ। ਹੁਣ ਜਦੋਂ ਅਸੀਂ ਸਟੇਜਾਂ ਤੇ ਲੈ ਸਾਰੀ ਗੱਲ, ਫਿਰ ਸਾਨੂੰ ਥੋੜੀ ਜਿਹੀ ਹੋਰ ਤਰੀਕੇ ਨਾਲ ਲੱਗਦੀ।
0: ਜੀ ਬਿਲਕੁਲ, ਆਪਾਂ ਇੱਕ ਪਾਸਿਓਂ ਜੇ ਵੇਖੀਏ ਤੇ ਗਿੱਧੇ ਦੀ ਅਮੀਰੀ ਤੁਹਾਨੂੰ ਇਸ ਗੱਲੋਂ ਵੀ ਲੱਗਦੀ ਹੈ ਕਿ ਇਹਦੇ ਵਿੱਚ ਸਾਰੇ ਹੀ ਅੰਗ ਆ ਜਾਂਦੇ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਗਾ ਕੇ ਨਾਲ ਨੱਚਣ ਵਾਲਾ ਇੱਕ ਡਾਂਸ ਹੈ। ਸੋ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਗਾਇਕੀ ਵੀ ਆ ਗਈ ਨਾਲ, ਇਹਦੇ ਵਿੱਚ ਨਾਲ ਸਾਡਾ ਡਾਂਸ ਆ ਗਿਆ, ਨਾਚ ਵੀ ਆ ਗਿਆ ਤੇ ਨਾਲ ਵੱਡੇ ਰੂਪ
1: ਦੇ ਥੀਏਟਰ ਵੀ ਆ, ਜਿਹੜੇ ਤਮਾਸ਼ੇ ਉਹ ਥੀਏਟਰ ਦੇ
0: ਅਦਾਕਾਰੀ ਆ ਗਈ। ਸੋ ਇੱਕ ਤਰ੍ਹਾਂ ਦੇ ਨਾਲ ਇਹ ਟ੍ਰੇਨਿੰਗ ਹੈ, ਚਾਹੇ ਉਸ ਰੂਪ ਦੇ ਵਿੱਚ ਉਦੋਂ ਇਹ ਚੀਜ਼ਾਂ ਐਗਜ਼ਿਸਟ ਨਹੀਂ ਕਰਦੀਆਂ, ਪਰ ਅੱਜ ਦੇ ਨਾਲ ਜੇ ਆਪਾਂ ਕੰਪੇਅਰ ਕਰੀਏ ਤੇ ਵੇਖੋ ਇਹ ਸਾਰੇ ਹੀ ਰੰਗ ਆ ਗਏ ਜਿਹੜੇ ਕਿਤੇ ਨਾ ਕਿਤੇ ਆਪਾਂ ਅੱਜ ਦੀ ਡੇਟ 'ਚ ਇਸ ਕਰਕੇ ਬੱਚੇ ਨੂੰ ਸਿਖਾਉਂਦੇ ਹਾਂ ਵੀ ਇਹਦਾ ਝਾਕਾ ਲੱਥ ਜੇ, ਚੌਂ ਬੰਦਿਆਂ 'ਚ ਖੜ ਕੇ ਗੱਲ ਕਰਨ ਜੋਗਾ ਹੋ ਜੇ, ਇਹਦਾ ਮਤਲਬ ਕਿ ਪੁਰਾਣੇ ਸਮੇਂ ਦੀ ਫਿਰ ਉਹ ਟ੍ਰੇਨਿੰਗ ਸੀ ਕਿਤੇ ਨਾ ਕਿਤੇ।
1: ਹਾਂਜੀ ਬਿਲਕੁਲ, ਉਹ ਉੱਥੋਂ ਹੀ ਸਾਰਾ ਕੁਛ, ਜਿਵੇਂ ਹੁਣ ਨਿੱਕੀਆਂ ਕੁੜੀਆਂ ਪਹਿਲਾਂ ਕਿੱਕਲੀ ਪਾਉਂਦੀਆਂ ਸੀ, ਉਹ ਘੁੰਮਣਾ ਸਿੱਖਦੀਆਂ ਸੀ, ਬੈਲੈਂਸ ਕਿਵੇਂ ਬਣਾਉਣਾ ਬੋਡੀ ਦਾ, ਫਿਰ ਉਹ ਗਿੱਧੇ ਜਾ ਕੇ ਨੱਚਦੀਆਂ ਸੀ, ਤੇ ਇਹ ਤਾਂ ਇੱਕ ਬਕਾਇਦਾ ਇੱਕ ਉਹ ਸਿਸਟਮ ਸੀਗਾ। ਹੁਣ ਅਸੀਂ ਦੇਖੋ ਬੱਚੇ ਨੂੰ ਜਿਮਨਾਸਟਿਕ ਜੁਆਇਨ ਕਰਾਉਂਦੇ ਹਾਂ, ਸਵਿਮਿੰਗ ਜੁਆਇਨ ਕਰਾਉਂਦੇ ਹਾਂ, ਹੁਣ ਅਸੀਂ ਧੱਕੇ ਨਾਲ ਕਰਾਉਂਦੇ ਹਾਂ, ਉਦੋਂ ਉਹ ਆਪਣੇ ਆਪ ਹੀ ਜਿਹੜਾ ਹੌਲੀ ਹੌਲੀ ਮਰਜ ਹੁੰਦਾ ਰਹਿੰਦਾ ਸੀ।
0: ਇੱਕ ਆਪਾਂ ਵੇਖ ਰਹੇ ਹਾਂ ਅਜੋਕੇ ਸਮੇਂ ਦੇ ਵਿੱਚ, ਹੁਣ ਚਾਹੇ ਗਿੱਧਾ ਚਾਹੇ ਭੰਗੜਾ ਜਾਂ ਸਾਡੇ ਜਿਹੜੇ ਨਾਚ ਆ, ਇੱਕ ਜਿਹੜਾ ਸੈਕਟ ਹੈ ਉਹ ਇਸ ਚੀਜ਼ ਦਾ ਵਿਰੋਧ ਤੇ ਵੀ ਆ ਕਿ ਇਹ ਸਾਡੇ ਸਮਾਜ ਦਾ ਤੇ ਹਿੱਸਾ ਹੀ ਨਹੀਂ ਗਿਆ, ਕਦੇ ਸਾਡੇ ਜੀਵਨ ਦੇ ਵਿੱਚ ਇਹ ਥੋਪੀਆਂ ਗਈਆਂ ਚੀਜ਼ਾਂ ਨੇ, ਸਾਨੂੰ ਗੁੰਮਰਾਹ ਕਰਨ ਵਾਲੀਆਂ ਚੀਜ਼ਾਂ ਨੇ, ਉਹਦੇ ਪਿੱਛੇ ਕੀ ਲੌਜਿਕ ਲੱਗਦਾ ਤੇ ਕਿੰਨਾ ਕੁ ਵਾਜਬ?
1: ਉਹ ਦੇਖੋ ਜੀ, ਸੋਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ ਸੈਕਸ਼ਨ ਹੁੰਦੇ ਆ, ਜਿਵੇਂ ਹੁਣ ਪੋਲੀਟੀਕਲ ਪਾਰਟੀਆਂ ਨੇ, ਤੇ ਸੋਸਾਇਟੀ ਦਾ ਇੱਕ ਸੈਕਸ਼ਨ ਹੈਗਾ ਜਿਹੜਾ ਇਹ ਕਹਿੰਦਾ ਕਿ ਇਹ ਤਾਂ ਜੀ ਇਹ ਲਿਆ ਹੈ ਜੀ, ਇਹ ਮੁਗਲ ਲੈ ਕੇ ਆਏ, ਤੀਆਂ ਬਾਰੇ ਖਾਸ ਕਰਕੇ ਇਹ ਗੱਲਾਂ ਚੱਲਦੀਆਂ ਨੇ, ਤੇ ਹਾਲਾਂਕਿ ਬਿਲਕੁਲ ਉਲਟ ਹੈ ਇਹ ਗੱਲ, ਮੁਗਲ ਤਾਂ ਬਿਲਕੁਲ ਖਿਲਾਫ਼ ਸੀਗੇ, ਜਿਹੜੇ ਇਸਲਾਮ ਤਾਂ ਜਿਹੜਾ ਹੈਗਾ ਜੇ ਪੁਰਾਣੀ ਜਿਹੜੀ ਸ਼ਰ੍ਹਾਂ ਦੇ ਮੁਤਾਬਕ ਦੇਖਿਆ ਜਾਵੇ, ਤੇ ਇਹ ਤਾਂ ਸੂਫੀਆਂ ਨੇ ਆ ਕੇ ਜਿਹੜੀ ਆ ਉਹ ਬਗਾਵਤ ਕੀਤੀ ਤਾਂ ਅੱਗੇ ਗੱਲ ਥੋੜੀ ਮੋਟੀ ਚੱਲੀ, ਅਦਰਵਾਈਜ਼ ਤਾਂ ਉਹ ਇਹਦੇ ਉਹੀ ਸੀ, ਤੇ ਉਹ ਕਿਉਂ ਤੀਆਂ ਸ਼ੁਰੂ ਕਰਾਉਣਗੇ, ਕਿਉਂ ਗਿੱਧਾ ਸ਼ੁਰੂ ਕਰਾਉਣਗੇ, ਤੇ ਉਹ ਸੋਸਾਇਟੀ ਦੇ ਵਿੱਚ ਐਗਜਿਸਟ ਕਰਦੇ ਆ ਇੱਦਾਂ ਦੇ ਸੈਕਸ਼ਨ ਜਿਹੜੇ ਉਹ ਆਪਣੇ ਤਰੀਕੇ ਦੇ ਨਾਲ, ਖਾਸ ਕਰਕੇ ਕੋਈ ਸੰਪਰਦਾਵਾਂ ਨੇ, ਤੇ ਉਹਦਾ ਤੁਹਾਡੀਆਂ ਈਟਿੰਗ ਹੈਬਿਟ ਨੂੰ ਵੀ ਕੰਟਰੋਲ ਕਰਦੇ ਆ ਵੀ ਏਦਾਂ ਆਹ ਨੀ ਖਾਣਾ ਜੀ, ਲਸਣ ਨੀ ਖਾਣੀ, ਪਿਆਜ਼ ਨੀ ਖਾਣਾ, ਬਹੁਤ ਮਾੜਾ ਹੁੰਦਾ। ਤੇ ਸੋ ਇਹ ਤਾਂ ਜਿਹੜਾ ਹੈਗਾ ਜਿਹੜਾ ਐਂਟਰਟੇਨਮੈਂਟ ਵਾਲਾ ਜਿਹੜਾ ਨੱਚਣ ਗਾਉਣ ਵਾਲਾ, ਤਾਂ ਉਸ ਤੋਂ ਅਗਲੀ ਜਿਹੜੀ ਗੱਲ ਹੈ, ਤੇ ਪਰ ਇਹ ਹੈ ਵੀ ਕੋਈ ਹਟਦਾ ਹੈ ਗੱਲ ਤਾਂ ਇਹ ਨਾ ਵੀ ਜੇ ਤਾਂ ਜਦੋਂ ਮੈਂ ਤਾਂ ਦੇਖਿਆ ਏਦਾਂ ਦੇ ਮੈਂ ਫੰਕਸ਼ਨ ਅਟੈਂਡ ਕੀਤੇ ਆ ਜਿਹੜੇ ਆਪਣੇ ਆਪ ਨੂੰ ਸੋ ਘਾਟ ਧਾਰਮਿਕ ਤੋਂ ਧਾਰਮਿਕ ਬੰਦੇ ਕਹਾਉਣ ਵਾਲੇ, ਤੇ ਮੈਂ ਇਹ ਨੀ ਕਹਿੰਦਾ ਕਿ ਇੱਕ ਖਾਸ ਇੱਕ ਧਰਮ ਦੇ ਨਾਲ ਸੰਬੰਧ ਸਾਰਿਆਂ ਦੇ ਨਾਲ ਹੀ, ਪਰ ਜਦੋਂ ਉਹਨਾਂ ਦੇ ਆਪਣੇ ਪਰਿਵਾਰਾਂ ਦੇ ਵਿੱਚ ਫੰਕਸ਼ਨ ਹੁੰਦੇ ਆ, ਵਿਆਹ ਸ਼ਾਦੀਆਂ ਹੁੰਦੀਆਂ, ਤਾਂ ਉੱਥੇ ਫਿਰ ਸਭ ਕੁਛ ਹੀ ਚੱਲਦਾ, ਤੇ ਇਹ ਬਾਹਰ ਅਸੀਂ ਪ੍ਰਵਚਨ ਕਰਨ ਲਈ ਵਾਸਤੇ
0: ਉੱਥੇ ਉਹ ਚੀਜ਼ਾਂ ਜਿਹੜੀਆਂ ਹੋਰ ਹੁੰਦੀਆਂ ਤੇ ਘਰ ਹੋਰ। ਅੱਛਾ, ਜਾਂਦੇ ਜਾਂਦੇ ਜੇ ਆਪਾਂ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਕਹੂੰਗਾ ਵੀ ਲੋਕ ਨਾਚਾਂ ਦੇ ਬਾਰੇ ਪਹਿਲਾਂ ਨਹੀਂ ਸੀ ਅਵੇਅਰਨੈਸ, ਹੁਣ ਬਹੁਤ ਸਾਰੇ ਸੱਜਣ ਜਿਨ੍ਹਾਂ ਦੇ ਵਿੱਚੋਂ ਤੁਸੀਂ ਵੀ ਇੱਕ ਲਗਾਤਾਰ ਆਪਾਂ ਵੇਖ ਰਹੇ ਹਾਂ ਵੀ ਹੋਕਾ ਵੱਜ ਰਿਹਾ ਅਤੇ ਉਸ ਚੀਜ਼ ਦੇ ਬਾਰੇ ਬਹੁਤ ਸਾਰੀ ਨਾਲ ਪੈਰਲਰ ਅਵੇਅਰਨੈਸ ਵੀ ਆ ਰਹੀ ਹੈ। ਆਮ ਲੋਕ ਜਿਹੜੇ ਇਸ ਟਾਈਮ ਦੇ ਉੱਤੇ ਮੈਂ ਕਹੂੰਗਾ ਵੀ ਦੁਚਿੱਤੀ ਦੇ ਵਿੱਚ ਹੀ ਨੇ, ਕਿ ਇੱਕ ਪਾਸੇ ਉਹਨਾਂ ਨੂੰ ਉਹ ਵਿਚਾਰ ਸੁਣਨ ਨੂੰ ਮਿਲਦੇ ਆ, ਦੂਸਰੇ ਪਾਸੇ ਜਿਹੜਾ ਅਲੱਗ ਪੱਖ ਸੁਣਨ ਨੂੰ ਮਿਲਦਾ। ਸੋ ਆਪਾਂ ਸਾਰੇ ਦਾ ਸਾਰਾ ਜਿਹੜੇ ਜਿਹੜਾ ਦਰਮਦਾਰ ਆ ਉਹ ਯੂਥ ਫੈਸਟੀਵਲਾਂ 'ਤੇ ਵੀ ਨਹੀਂ ਛੱਡ ਸਕਦੇ, ਖਾਸ ਤੌਰ ਦੇ ਉੱਤੇ ਹੁਣ ਆਪਾਂ ਜੇ ਇੱਥੇ ਵੇਖੀਏ ਤਾਂ ਇੱਥੇ ਤਾਂ ਯੂਥ ਫੈਸਟੀਵਲ ਜਿਹੜੇ ਆ ਉਹ ਨਹੀਂ ਉਸ ਤਰੀਕੇ ਦੇ ਨਾਲ ਹੋਣਗੇ। ਸੋ ਕਿੱਦਾਂ ਲੋਕ ਜਿਹੜਾ ਓਰਿਜਨਲ ਆਪਾਂ ਕਹਿ ਲਈਏ ਜਿਹੜਾ ਰੂਪ ਆ ਉਹਦੇ ਨਾਲ ਜੁੜੇ ਰਹਿ ਸਕਦੇ ਨੇ, ਉਹਦੇ ਬਾਰੇ ਤੁਹਾਡਾ ਕੀ ਤਜਰਬਾ ਕਹਿੰਦਾ?
1: ਨਹੀਂ ਦੇਖੋ, ਗੱਲ ਇਹ ਹੈ ਵੀ ਲੋਕਾਂ ਨੂੰ ਤਾਂ ਸਿਰਫ ਜਿਹੜਾ ਹੈਗਾ ਇਹ ਦੱਸਣਾ ਹੀ ਜਿਹੜਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਜਿਹੜਾ ਹੈਗਾ ਰਣਜੋਤ ਜੀ, ਜਿਹੜੀ ਹੁਣ ਇਹ ਦੌੜ ਚੱਲ ਗਈ ਸਾਡੇ ਅਮੀਰ ਹੋਣ ਦੀ, ਪੈਸਾ ਬਣਾਉਣ ਦੀ, ਵੱਡੀਆਂ ਗੱਡੀਆਂ ਰੱਖਣ ਦੀ ਤੇ ਗਲਾਸੀ ਖੜਕਾਉਣ ਦੀ, ਇਸ ਦੌੜ ਦੇ ਵਿੱਚ ਸਾਡਾ ਬਹੁਤ ਕੁਛ ਮਾਰਿਆ ਗਿਆ, ਸਾਡੇ ਪਰਿਵਾਰ ਵੀ ਟੁੱਟੇ, ਸਾਡੀ ਸੋਸਾਇਟੀ ਵੀ ਟੁੱਟੀ, ਸਾਡੇ ਰਿਸ਼ਤਾ ਨਾਤਾ ਵੀ, ਤੇ ਕਲਚਰ ਵਾਲੇ ਪਾਸਿਓਂ ਕਾਫੀ ਜਿਹੜਾ ਹੈ ਨੁਕਸਾਨ, ਇਹ ਪ੍ਰਾਇਰਟੀ ਨਹੀਂ ਰਹੀ। ਤੇ ਮੈਂ ਸਮਝਦਾ ਕਿ ਕਿਉਂਕਿ ਇਹ ਤਾਂ ਮਨੁੱਖ ਦੇ ਹਰੇਕ ਦੇ ਅੰਦਰ ਹੁੰਦੀ ਹੈ ਇਹ ਚੀਜ਼ ਤਾਂ, ਤੇ ਉਹ ਹੈ ਕਿ ਇੰਨੀ ਅਵੇਅਰਨੈਸ ਹੀ ਹੁਣ ਰਹਿਣੀ ਚਾਹੀਦੀ ਹੈ ਕਿ ਬਾਕੀ ਚੀਜ਼ਾਂ ਕਰਕੇ ਇਸ ਚੀਜ਼ ਨੂੰ ਜਿਹੜਾ ਹੈਗਾ ਆਪਾਂ ਦਾਅ ਤੇ ਜਿਹੜਾ ਨਾਂ ਲਾਈਏ। ਤੇ ਹੁਣ ਦੇਖੋ ਸਾਡੇ ਜਿਹੜਾ ਥੋੜਾ ਜਿਹਾ ਵੀ ਰਜਦਾ ਪੁੱਜਦਾ ਜਿਹੜਾ ਕੋਈ ਵਿਆਹ ਸ਼ਾਦੀ ਕਰਦਾ ਉਹ ਇਹਨਾਂ ਚੀਜ਼ਾਂ ਨੂੰ ਕਿਤੇ ਨੇੜੇ ਨੀ ਲੱਗਣ ਦਿੰਦਾ। ਉਹ ਸਿਰਫ ਕਹਿੰਦਾ ਕਿ ਵੱਡਾ ਕੋਈ ਸਿੰਗਰ ਆ ਜੇ, ਕੋਈ 20-40 ਲੱਖ ਮੰਗਣ ਵਾਲਾ ਸਿੰਗਰ ਆ ਜੇ ਉੱਥੇ ਤਾਂ ਕਿ ਸਾਡੀ ਬੱਲੇ ਬੱਲੇ ਹੋਵੇ ਸਾਡੀ ਕਿ ਉਹਨੇ ਫਲਾਨਾ ਸਿੰਗਰ ਬੁਲਾਇਆ ਉੱਥੇ ਤੇ ਉੱਥੇ ਮਹਿੰਗੀ ਦਾਰੂ ਅਸੀਂ ਵਰਤਾ ਦਈਏ, ਅਸੀਂ ਆਹ ਕਰ ਦਈਏ। ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਉਹ ਜਿਉਂਦੀਆਂ ਰਹਿਣੀਆਂ ਚਾਹੀਦੀਆਂ। ਹੁਣ ਸਾਡੀਆਂ ਹਾਲਾਂਕਿ ਸਾਡੀਆਂ ਕੁੜੀਆਂ ਜਦੋਂ ਆਮ ਗੱਲਾਂ ਕਰਦੇ ਹਾਂ ਅਸੀਂ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੇ ਬੈਕਗਰਾਉਂਡ ਚੋਂ ਹੈ ਤੇ ਉਹ ਉਹਨਾਂ ਦੇ ਅੰਦਰ ਤਾਂ ਇਹ ਗੱਲ ਹੁੰਦੀ ਹੈ ਕਿ ਅਸੀਂ ਵੀ ਚਾਹੁੰਦੇ ਹਾਂ, ਅਸੀਂ ਵੀ ਨੱਚਣਾ ਚਾਹੁੰਦੇ ਹਾਂ, ਅਸੀਂ ਵੀ ਖੁੱਲ੍ਹ ਕੇ ਏਦਾਂ ਕਰਨਾ ਚਾਹੁੰਦੇ ਹਾਂ। ਪਰ ਇਹ ਵੀ ਉਹ ਇੱਕ ਮਾਹੌਲ ਜਿਹੜਾ ਹੈਗਾ ਲਗਾਤਾਰ ਹੁੰਦਾ ਨਾ, ਜਿਵੇਂ ਤੋਤੇ ਨੂੰ ਪਿੰਜਰੇ ਚ ਬੰਦ ਕਰਕੇ ਉਹਦੇ ਮੂਹਰੇ ਜੋ ਰੱਟ ਲਾਈ ਜਾਂ ਫਿਰ ਉਹੀ ਰੱਟਣਾ ਸ਼ੁਰੂ ਕਰਨਾ, ਉਹ ਸਾਰੀ ਹੈ ਉਹ। ਕਿਉਂਕਿ ਇੱਕ ਇਹ ਹੈ ਕਿ ਹੁਣ ਸਾਡੀ ਸੋਸਾਇਟੀ ਦੇ ਵਿੱਚ ਸਗੋਂ ਇਹ ਉਲਟ ਹੋ ਗਿਆ। ਪਹਿਲਾਂ ਪਿੰਡਾਂ ਦੇ ਵਿੱਚ ਹੁੰਦਾ ਸੀ ਚਲੋ ਜਿਹੜੇ ਕੁਛ ਸਰਦੇ ਪੁੱਜਦੇ ਰਾਜ ਦੇ ਘਰ ਚ ਉਹਨਾਂ ਦੀਆਂ ਔਰਤਾਂ ਆਮ ਤੌਰ ਤੇ ਪਿੰਡ ਦੀਆਂ ਉਹਨਾਂ ਔਰਤਾਂ ਦੇ ਨਾਲ ਸ਼ਰੇਆਮ ਉਦਾਂ ਨਹੀਂ ਸੀ ਵਿਚਰਦੀਆਂ, ਪਰ ਇਹ ਵੀ ਜਿੱਦਾਂ ਤੀਆਂ ਆ ਗਈਆਂ ਜਾਂ ਹੋਰ ਉਹ ਤਿਉਹਾਰ ਆ ਗਏ ਉੱਥੇ ਜ਼ਰੂਰ ਉਹ ਮਿਲਦੀਆਂ ਸੀ ਆਪਸ ਦੇ ਵਿੱਚ। ਤੇ ਹੁਣ ਜਿਹੜਾ ਹੈ ਉਸ ਤੋਂ ਵੀ ਜ਼ਿਆਦਾ ਹੋ ਗਿਆ। ਹੁਣ ਤਾਂ ਇਹ ਵੀ ਭਾਵੇਂ ਕੋਈ ਵੱਡਾ ਪਰਿਵਾਰ ਹੈ ਭਾਵੇਂ ਛੋਟਾ ਪਰਿਵਾਰ ਹੈ, ਆ ਨਵਾਂ ਸੋਸ਼ਲ ਮੀਡੀਆ ਕਲਚਰ ਆ ਗਿਆ, ਹੁਣ ਤਾਂ ਸਾਰੇ ਮੌਕੇ ਹੀ ਅਸੀਂ ਖਤਮ ਕਰਤੇ ਇੱਕ ਦੂਜੇ ਨੂੰ ਮੇਲ ਮਿਲਾਪ ਦੇ ਜਾਂ ਹੋਰ ਹੈ। ਤੁਸੀਂ ਕਮਰੇ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਚਾਰ ਕਮਰੇ ਨੇ, ਚਾਰੇ ਜੀ ਆਪਣੇ ਅੱਡ ਅੱਡ ਕਮਰੇ ਚ ਬੈਠੇ ਹੋਏ ਤੇ ਸੋ ਹੁਣ ਇਸ ਤਰ੍ਹਾਂ ਦੀ ਜਿਹੜੀ ਉਹ ਮੇਰਾ ਖਿਆਲ ਹੈ ਕਿ ਉਹਨੂੰ ਜ਼ਿਆਦਾ ਜ਼ਰੂਰਤ ਹੈ ਕਿ ਜਿਹੜਾ ਸਾਡਾ ਗੱਲਬਾਤ ਗੁਫ਼ਤਗੂ ਤੇ ਮਿਲਣ ਦਾ ਉਹ ਉਹਦੇ ਚੋਂ ਫਿਰ ਸਾਰੀਆਂ ਗੱਲਾਂ ਅੱਗੇ ਆਪੇ ਮਰਜ ਹੋਣਗੀਆਂ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਗੱਲਬਾਤ ਕਰ ਰਹੇ ਸਾਂ ਆਪਾਂ ਗਿੱਧੇ ਦੇ ਉੱਤੇ, ਗਿੱਧੇ ਦੀ ਕੀ ਅਹਿਮੀਅਤ ਹੈ ਸਾਡੇ ਸਮਾਜ ਦਾ, ਕਿਹੜੇ ਤਰੀਕੇ ਦੇ ਨਾਲ ਅੰਗ ਆ, ਵਿਗੜਨਾ ਰੂਪ ਇਹਦਾ ਕੀ ਆ ਅਤੇ ਕਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਇਹ ਡਿਵੈਲਪ ਹੋਇਆ। ਸੋ ਇਸ ਗੱਲਬਾਤ ਦੇ ਵਿੱਚ ਆਪਾਂ ਜਾਣਿਆ, ਅੱਗੇ ਕਿਤੇ ਫਿਰ ਮੌਕਾ ਬਣਿਆ ਅਤੇ ਫਿਰ ਦੁਬਾਰਾ ਇਸ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ, ਲੋਕ ਨਾਚਾਂ ਦੇ ਉੱਤੇ ਗੱਲਾਂ ਬਾਤਾਂ ਸਾਡੀਆਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਤੁਸੀਂ ਭੰਗੜੇ 'ਤੇ ਵੀ ਇੱਕ ਪ੍ਰੋਗਰਾਮ ਸੁਣਿਆ, ਗਿੱਧੇ ਦੇ ਉੱਤੇ ਅਤੇ ਬਾਕੀ ਸਾਡੇ ਪੰਜਾਬ ਦੇ ਲੋਕ ਨਾਚ ਬਾਕੀ ਅੰਗ ਉਹਨਾਂ ਦੇ ਉੱਤੇ ਵੀ ਆਪਾਂ ਲਗਾਤਾਰ ਤੁਹਾਡੀ ਸਾਂਝ ਪਾਉਂਦੇ ਰਹਾਂਗੇ। ਦਿਓ ਇਜਾਜ਼ਤ, ਰੱਬ ਰੱਖ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਤੈਨੂੰ ਦਿਲਦਾਰੀਆਂ ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening Haji Haji Haji Haji Haji Haji Radio Haji Radio Haji 1674 AM 24/7 Indian Radio Sydney ka apna Indian radio station Radio Haji Stay tuned।
2: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਇੱਕ ਵਾਰੀ ਇੱਕ ਗੁਰੂ ਆਪਣੇ ਚੇਲਿਆਂ ਨੂੰ ਲੈ ਕੇ ਕਾਲੀ ਕਾਲੀ ਦੇ ਨਾਲ ਰਸਤੇ ਦੇ ਉੱਤੇ ਜਾ ਰਿਹਾ ਤੇ ਨਾਲ ਦੀ ਨਾਲ ਸਮਝਾ ਰਿਹਾ, ਵੇਖੋ ਆਪਾਂ ਹੁਣ ਨਦੀ ਦੇ ਪਵਿੱਤਰ ਪਾਣੀ ਦੇ ਨਾਲ ਆਪਣੇ ਆਪ ਨੂੰ ਸਾਫ਼ ਕਰ ਲਿਆ, ਇਸ਼ਨਾਨ ਕਰਕੇ ਆਪਾਂ ਆਏ ਹਾਂ। ਯਾਦ ਰਵੇ ਰਸਤੇ ਦੇ ਵਿੱਚ ਤੁਹਾਡੇ ਵਸਤਰ ਗੰਦੇ ਨਾ ਹੋਣ, ਕਿਉਂਕਿ ਆਪਾਂ ਰਸਤੇ ਦੇ ਵਿੱਚ ਪੈਂਦਾ ਇੱਕ ਨਾਲਾ ਕ੍ਰੋਸ ਕਰਕੇ ਮੰਦਰ ਦੇ ਵਿੱਚ ਜਾਣਾ ਅਤੇ ਉੱਥੇ ਅੱਜ ਦਾ ਦਿਨ ਤੁਹਾਡੇ ਵਿੱਚੋਂ ਇੱਕ ਉੱਤਰਾਧਿਕਾਰੀ ਚੁਣਿਆ ਜਾਵੇਗਾ। ਜੋ ਕੁਛ ਵੀ ਤੁਸੀਂ ਹੁਣ ਤੱਕ ਸਿੱਖਿਆਵਾਂ ਦੇ ਰੂਪ ਦੇ ਵਿੱਚ ਮੇਰੇ ਕੋਲੋਂ ਸਿੱਖਿਆ ਉਹ ਸਾਰੇ ਕੁਛ ਦੀ ਅੱਜ ਤੁਹਾਡੀ ਪਰਖ ਹੋਣੀ। ਖਿਆਲ ਰਵੇ ਜਿਹੜੀਆਂ ਜਿਹੜੀਆਂ ਚੀਜ਼ਾਂ ਵੀ ਤੁਸੀਂ ਸਿੱਖੀਆਂ ਨੇ ਉਹ ਅੱਜ ਦੇ ਦਿਨ ਚਿੰਤਨ ਦੇ ਵਿੱਚ ਰਹਿਣ। ਇਸੇ ਤਰ੍ਹਾਂ ਦੀਆਂ ਕਾਫੀ ਸਾਰੀਆਂ ਹਦਾਇਤਾਂ ਦਿੰਦਾ ਗੁਰੂ। ਚੱਲ ਰਿਹਾ ਆਖਿਰਕਾਰ ਇੱਕ ਨਾਲੇ ਦੇ ਉੱਤੇ ਪਹੁੰਚਦੇ ਨੇ। ਇੱਕ ਗੰਦਾ ਨਾਲਾ ਕ੍ਰੋਸ ਕਰਦਿਆਂ ਸ਼ੇਸ਼ ਤਾਂ ਅੱਗੇ ਲੰਘ ਗਏ ਨੇ, ਪਰ ਗੁਰੂ ਜਦੋਂ ਲੰਘਣ ਲੱਗਾ ਤੇ ਗੁਰੂ ਦਾ ਕਰਮੰਡਲ ਇਸ ਨਾਲੇ ਦੇ ਵਿੱਚ ਡਿੱਗ ਪਿਆ। ਪਾਣੀ ਇੰਨਾ ਜ਼ਿਆਦਾ ਗੰਦਾ, ਇੰਨਾ ਜ਼ਿਆਦਾ ਗੰਧਲਾ ਕਿ ਦਿਖ ਨਹੀਂ ਰਿਹਾ ਕਰਮੰਡਲ ਦਿਖਿਆ ਸੁੱਟਿਆ ਜਾਂ ਡਿੱਗਿਆ ਕਿੱਥੇ ਕਿ ਜੇ। ਗੁਰੂ ਨੇ ਕੁਛ ਕਿਹਾ ਤਾਂ ਨਹੀਂ ਪਰ ਆਪਣੇ ਚੇਲਿਆਂ ਵੱਲ ਵੇਖ ਰਿਹਾ ਕਿ ਹੁਣ ਇਹ ਕੀ ਕਰਦੇ ਨੇ। ਮਨ ਦੇ ਵਿੱਚ ਇਕੱਲੇ ਇਕੱਲੇ ਚੇਲੇ ਦੇ ਇਹੋ ਚੱਲ ਰਿਹਾ ਕਿ ਜੇ ਆਪਾਂ ਨਾਲੇ ਦੇ ਵਿੱਚ ਉਤਰੇ, ਜੇਕਰ ਮੰਡਲ ਲੱਭਣ ਦੇ ਲਈ ਗਏ, ਫਿਰ ਦੁਬਾਰਾ ਤੋਂ ਦੂਰ ਨਦੀ ਦੇ ਵਿੱਚ ਨਹਾਉਣ ਦੇ ਲਈ ਜਾਣਾ ਪਊਗਾ, ਇਸ਼ਨਾਨ ਕਰਨ ਦੇ ਲਈ ਜਾਣਾ ਪਊਗਾ ਅਤੇ ਫਿਰ ਆਪਾਂ ਕਾਫੀ ਲੇਟ ਹੋ ਜਾਵਾਂਗੇ। ਜਿਹੜਾ ਵੀ ਉਤਰਿਆ ਹੋ ਸਕਦਾ ਉਹਦਾ ਚਾਂਸ ਮਿਸ ਹੋ ਜਾਏ ਅਤੇ ਹੋਰ ਵੀ ਬਹੁਤ ਸਾਰੇ ਵਿਚਾਰ ਮਨ ਦੇ ਵਿੱਚ ਚੱਲ ਰਹੇ ਨੇ। ਇੰਨੇ ਗੰਦੇ ਪਾਣੀ ਦੇ ਵਿੱਚ ਆਪਾਂ ਕਿਉਂ ਉਤਰੀਏ, ਕਿਉਂ ਆਪਣੇ ਆਪ ਨੂੰ ਆਪਾਂ ਗੰਦਾ ਕਰੀਏ। ਅਤੇ ਕੁਛ ਇੱਕ ਤਾਂ ਸ਼ਾਇਦ ਇਹ ਵੀ ਸੋਚ ਰਹੇ ਨੇ ਕਿ ਕਰਮੰਡਲ ਹੀ ਆ, ਫਿਰ ਕਿਹੜੀ ਗੱਲ ਹੈ, ਹੋਰ ਲਿਆ ਜਾਊਗਾ, ਆਸ਼ਰਮ ਜਾਵਾਂਗੇ ਉੱਥੇ ਹੋਰ ਬਥੇਰੇ ਪਏ ਨੇ, ਇੰਤਜ਼ਾਰ ਦੇ ਵਿੱਚ ਨੇ ਕਿ ਗੁਰੂ ਆਪਣੇ ਕਦਮ ਅੱਗੇ ਪੁੱਟੇ ਅਤੇ ਆਪਾਂ ਵੀ ਇਹਦੇ ਪਿੱਛੇ ਪਿੱਛੇ ਹੁਣ ਚੱਲੀਏ। ਪਰ ਗੁਰੂ ਉੱਥੇ ਖੜ੍ਹਾ, ਗੁਰੂ ਦੇ ਦਿਲ ਨੂੰ ਇਹ ਕਰਮੰਡਲ ਬਹੁਤ ਪਿਆਰਾ, ਉਸ ਤੋਂ ਬਿਨਾਂ ਅੱਗੇ ਨਹੀਂ ਜਾਣਾ ਚਾਹੁੰਦਾ। ਅਤੇ ਅਚਾਨਕ ਇੱਕ ਚੇਲੇ ਦਾ ਧਿਆਨ ਇੱਕ ਪਾਸੇ ਛੋਟੀ ਜਿਹੀ ਉਮਰ ਦੇ ਇੱਕ ਨੌਜਵਾਨ ਦੇ ਉੱਤੇ ਪੈਂਦਾ। ਉਹ ਨੌਜਵਾਨ ਜਿਹੜੇ ਜਿਹਦੇ ਮੈਲੇ ਕਚੈਲੇ ਜਿਹੇ ਕੱਪੜੇ ਨੇ ਅਤੇ ਇਸ ਨਾਲੇ ਦੇ ਇੱਕ ਪਾਸੇ ਬੈਠਾ ਕੁਛ ਨਾ ਕੁਛ ਕਰ ਰਿਹਾ, ਜਿਵੇਂ ਆਪਣੇ ਨਿੱਤ ਦੇ ਰੂਟੀਨ ਦੇ ਵਿੱਚੋਂ ਕੁਛ ਨਾ ਕੁਛ ਕਰਕੇ ਆਪਣਾ ਰੋਟੀ ਪਾਣੀ ਦਾ ਜੁਗਾੜ ਕਰ ਰਿਹਾ ਹੋਵੇ। ਚੇਲੇ ਦੇ ਮਨ ਦੇ ਵਿੱਚ ਵਿਚਾਰ ਆਇਆ ਹੋਵੇ ਨਾ ਆਪ ਆਪਣੇ ਕੱਪੜੇ ਗੰਦੇ ਕਰਨ ਦੇ ਨਾਲੋਂ ਇਹਨੂੰ ਕਿਹਾ ਜਾਵੇ, ਇਹਨੂੰ ਤਾਂ ਕੋਈ ਫਰਕ ਨਹੀਂ ਪੈਣਾ। ਚੇਲੇ ਨੇ ਉਹਨੂੰ ਆਵਾਜ਼ ਮਾਰੀ, ਆਪਣੀ ਸੂਝ ਬੂਝ ਵਿਖਾਈ ਅਤੇ ਗੁਰੂ ਨੂੰ ਕਾਫੀ ਪ੍ਰਭਾਵਿਤ ਕੀਤਾ। ਜਦੋਂ ਉਹਨੂੰ ਮਨਾ ਲਿਆ ਕਿ ਤੂੰ ਇਸ ਨਾਲੇ ਦੇ ਵਿੱਚ ਉਤਰ ਕੇ ਗੁਰੂ ਦਾ ਕਰਮੰਡਲ ਕੱਢ ਕੇ ਲਿਆਵੇਂਗਾ, ਇਹਦੇ ਬਦਲੇ ਮੈਂ ਤੈਨੂੰ ਇੱਕ ਸੋਨੇ ਦੀ ਮੋਹਰ ਦਿਆਂਗਾ। ਇਹ ਨੌਜਵਾਨ ਜਿਹੜਾ ਕਿ ਕਿਸੇ ਗਰੀਬ ਘਰ ਦਾ ਲੱਗਦਾ ਸੀ, ਇਹਦੇ ਲਈ ਇਹ ਬੜੀ ਵੱਡੀ ਗੱਲ ਸੀ। ਝੱਟ ਨਾਲੇ ਦੇ ਵਿੱਚ ਉਤਰਿਆ ਅਤੇ ਥੋੜ੍ਹੀ ਦੇਰ ਬਾਅਦ ਉਹ ਕਰਮੰਡਲ ਕੱਢ ਕੇ ਬਾਹਰ ਲੈ ਆਇਆ, ਪਰ ਉਨੀ ਦੇਰ ਤੱਕ ਉਹਦਾ ਸਰੀਰ ਪੂਰੀ ਤਰ੍ਹਾਂ ਦੇ ਨਾਲ ਲਿਬੜ ਚੁੱਕਾ ਸੀ ਅਤੇ ਉਹਨੂੰ ਸ਼ਾਇਦ ਇਸ ਚੀਜ਼ ਦੇ ਨਾਲ ਕੋਈ ਫਰਕ ਵੀ ਨਹੀਂ ਸੀ ਪੈਂਦਾ ਕਿਉਂਕਿ ਉਹਦਾ ਨਿੱਤ ਦਾ ਕੰਮ ਸੀ। ਉਹਨੇ ਤਾਂ ਰਹਿਣਾ ਹੀ ਇੱਥੇ ਸੀ। ਇੱਦਾਂ ਦੇ ਹੀ ਮਲਿਕ ਚਲੇ, ਕਰਮੰਡਲ ਕੱਢਿਆ ਬਾਹਰ, ਅਤੇ ਕੱਢਣ ਤੋਂ ਬਾਅਦ ਝੱਟ ਇੱਕ ਚੇਲੇ ਨੇ ਹੱਥ ਵਧਾਇਆ ਕਿ ਹੁਣ ਇਹਨੂੰ ਮੈਂ ਸ਼ਾਇਦ ਧੋ ਲੂੰਗਾ। ਚੰਗੀ ਤਰ੍ਹਾਂ ਦੇ ਨਾਲ ਧੋਤਾ ਬਣਾਇਆ, ਸਕਵਾਂਜ ਕੀਤਾ ਅਤੇ ਗੁਰੂ ਨੇ ਆਪਣੇ ਹੱਥ 'ਚ ਫੜ ਲਿਆ। ਜਾਂਦੇ ਜਾਂਦੇ ਗੁਰੂ ਦੇ ਮਨ ਦੇ ਵਿੱਚ ਖਰੇ ਕੀ ਆਈ, ਉਸ ਛੋਟੀ ਉਮਰ ਦੇ ਨੌਜਵਾਨ ਨੂੰ ਆਵਾਜ਼ ਮਾਰੀ ਅਤੇ ਕਿਹਾ, ਜੇ ਤੂੰ ਬੁਰਾ ਨਾ ਮਨਾਵੇਂ ਅਤੇ ਅੱਜ ਦੇ ਦਿਨ ਤੇਰੇ ਕੋਲ ਹੋਰ ਕੰਮ ਕੋਈ ਨਾ ਹੋਵੇ ਤਾਂ ਤੂੰ ਵੀ ਸਾਡੇ ਨਾਲ ਮੰਦਰ ਵੱਲ ਨੂੰ ਚੱਲ। ਰਸਤੇ ਦੇ ਵਿੱਚੋਂ ਤੈਨੂੰ ਕਿਤੋਂ ਇਸ਼ਨਾਨ ਵੀ ਕਰਾ ਦੇਵਾਂਗੇ। ਇਹ ਨੌਜਵਾਨ ਇਹ ਗੱਲ ਸੁਣ ਕੇ ਕਾਫੀ ਐਕਸਾਈਟਿਡ ਹੁੰਦਾ, ਕਾਫੀ ਉਤਸੁਕ ਹੁੰਦਾ ਕਿ ਜਿੱਥੇ ਜਾ ਰਹੇ ਨੇ ਮੈਂ ਵੀ ਤਾਂ ਜਾਵਾਂ, ਕਿੱਥੇ ਇਹ ਲੋਕ ਜਾਂਦੇ ਨੇ, ਕਿਉਂ ਇਹ ਲੋਕ ਮੇਰੇ ਨਾਲੋਂ ਵੱਖਰੇ ਨੇ, ਕੀ ਇਹਨਾਂ ਦੇ ਵਿੱਚ ਖਾਸ ਹੈ, ਇਹੋ ਜਿਹਾ ਕੀ ਇਹਨਾਂ ਨੇ ਕੀਤਾ ਕਿ ਆਪਣੇ ਤਨ ਨੂੰ ਇਹ ਭੂਰਾ ਵੀ ਗੰਦ ਨਹੀਂ ਲੱਗਣ ਦੇਣਾ ਚਾਹੁੰਦੇ, ਮੇਰੇ ਨਾਲੋਂ ਕੀ ਵੱਖਰਾ, ਜ਼ਰੂਰ ਜਾਣਾ ਚਾਹੀਦਾ। ਨੌਜਵਾਨ ਹੌਲੀ ਹੌਲੀ ਪਿੱਛੇ ਤੁਰ ਪੈਂਦਾ, ਚੁੱਪ ਚਾਪ ਪਿੱਛੇ ਤੁਰਿਆ ਰਹਿੰਦਾ, ਜਿੱਦਾਂ ਉਹ ਸਿਮਰਨ ਕਰਦੇ ਨੇ ਰਾਹ ਦੇ ਵਿੱਚ, ਜੋ ਵੀ ਭਜਨ ਬੰਦਗੀ ਕਰਦੇ ਨੇ ਪਿੱਛੇ ਪਿੱਛੇ ਰਿਪੀਟ ਕਰਦਾ ਰਹਿੰਦਾ। ਅਤੇ ਅੱਜ ਜਦੋਂ ਇਸ ਸਾਰੇ ਸਮਾਗਮ ਤੋਂ ਬਾਅਦ, ਪ੍ਰੋਗਰਾਮ ਤੋਂ ਬਾਅਦ ਉੱਤਰਾਧਿਕਾਰੀ ਐਲਾਨਿਆ ਜਾਣਾ ਸੀ, ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੁਣਿਆ ਜਾਣਾ ਸੀ, ਅਤੇ ਸਾਰਿਆਂ ਦੇ ਕੰਨ ਇਹ ਸੁਣ ਲਈ ਉਤਾਵਲੇ ਸੀ ਕਿ ਆਖਿਰਕਾਰ ਉਹ ਨਾਂ ਕਿਹਦਾ ਹੁੰਦਾ। ਆਪਣੇ ਆਪ ਦੇ ਵਿੱਚੋਂ ਇੱਕ ਦੂਸਰੇ ਦੀਆਂ ਕਿਆਸ ਲਾਈਆਂ ਰਾ ਲਏ ਨੇ, ਪਰ ਇਹ ਕੀ, ਗੁਰੂ ਨੇ ਉਸ ਮੁੰਡੇ ਦਾ ਨਾਂ ਐਲਾਨ ਦਿੱਤਾ ਜਿਹਨੇ ਉਹਦਾ ਕਰਮੰਡਲ ਕੱਢਿਆ ਸੀ। ਉਹ ਗਰੀਬ ਲੜਕਾ ਜਿਹਨੇ ਆਪਣੇ ਆਪ ਦੀ ਪਰਵਾਹ ਨਹੀਂ ਕੀਤੀ, ਜਿਹਨੇ ਇਹ ਨਹੀਂ ਵੇਖਿਆ ਕਿ ਮੇਰਾ ਕੋਈ ਨਾਤਾ ਨਹੀਂ ਹੈ ਗੁਰੂ ਦੇ ਨਾਲ, ਇਸ ਸਾਰੇ ਕੁਛ ਦੇ ਬਾਵਜੂਦ ਉਹਨੇ ਗੰਧਲੇ ਪਾਣੀ ਦੇ ਵਿੱਚ ਉਤਰ ਕੇ ਮੇਰਾ ਕਰਮੰਡਲ ਕੱਢ ਕੇ ਲਿਆਂਦਾ, ਅਤੇ ਉਸ ਤੋਂ ਬਾਅਦ ਉਹ ਸੋਨੇ ਦੀ ਮੋਹਰ ਵੀ ਲੈਣ ਤੋਂ ਮਨਾ ਕਰ ਦਿੱਤਾ, ਇਹ ਕਹਿ ਕੇ ਕਿ ਤੁਸੀਂ ਭਲੇ ਲੋਕ ਹੋ, ਤੁਸੀਂ ਰੱਬ ਦੇ ਨਾਲ ਜੁੜੇ ਲੋਕ ਹੋ, ਮੈਂ ਤੁਹਾਡੇ ਕੋਲੋਂ ਪੈਸੇ ਥੋੜ੍ਹੀ ਲਵਾਂਗਾ। ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਸ਼ਾਇਦ ਗੁਰੂ ਨੇ ਇਸ ਮੁੰਡੇ ਨੂੰ ਚੁਣ ਲਿਆ, ਅਤੇ ਦੂਸਰਿਆਂ ਨੂੰ ਕਿਹਾ, ਸਾਲਾਂ ਦਰ ਸਾਲ ਤੁਸੀਂ ਮੇਰੇ ਨਾਲ ਰਹੇ ਹੋ ਪਰ ਇੱਕ ਪ੍ਰੀਖਿਆ ਤੱਕ ਨਹੀਂ ਪਾਸ ਕਰ ਸਕੇ, ਤੁਹਾਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਗੁਰੂ ਦੀ ਕੀ ਰਮਜ ਹੁੰਦੀ ਹੈ, ਤੁਹਾਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਗੁਰੂ ਦਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਕੀ ਸਥਾਨ ਹੋਣਾ ਚਾਹੀਦਾ। ਪਰ ਹੁਣ ਸਮਾਂ ਲੰਘ ਚੁੱਕਾ ਸੀ, ਸਾਰੇ ਸੋਚ ਰਹੇ ਸੀ ਕਿ ਇਹ ਕੀ ਹੋ ਗਿਆ, ਇੱਦਾਂ ਕਿੱਦਾਂ ਹੋ ਸਕਦਾ ਇੱਕ ਮਿਲਕ ਚਲੇ ਵਿਅਕਤੀ ਨੂੰ ਅਤੇ ਜਿਹੜਾ ਗੁਰੂ ਨੂੰ ਅੱਜ ਪਹਿਲੇ ਦਿਨ ਮਿਲਿਆ, ਇਹਨੂੰ ਇਹ ਕਿੱਦਾਂ ਗੱਦੀ ਦੇ ਸਕਦਾ। ਪਰ ਹੁਣ ਨੂੰ ਕੁਛ ਵੀ ਹੋ ਸਕਦਾ, ਜਿਹਦੇ 'ਤੇ ਕਹਿੰਦੇ ਨੇ ਗੁਰੂ ਦੀ ਨਜ਼ਰ ਸਵੱਲੀ ਹੋ ਗਈ, ਬਸ ਹੋ ਗਈ। ਕਹਾਣੀ ਸਾਨੂੰ ਬਹੁਤ ਕੁਛ ਦੱਸਦੀ ਹੈ, ਅਤੇ ਸਭ ਤੋਂ ਵੱਡੀ ਚੀਜ਼, ਕਦੀ ਵੀ ਆਪਣੇ ਕੰਮ ਕਿਸੇ ਕੋਲੋਂ ਕਰਵਾਉਣ ਦੀ ਕੋਸ਼ਿਸ਼ ਨਾ ਕਰੋ। ਸ਼ਾਇਦ ਚੇਲਿਆਂ ਨੇ ਚਲਾਕੀ ਦੇ ਨਾਲ ਕਿਸੇ ਕੋਲੋਂ ਕਰਮੰਡਲ ਕਢਵਾ ਤਾਂ ਲਿਆ, ਕੰਮ ਰੁਕਿਆ ਨਹੀਂ, ਉਹਨਾਂ ਨੇ ਵੀ ਕੱਢਣਾ ਸੀ, ਉਹਨੇ ਵੀ ਕੱਢਤਾ, ਪਰ ਕਿਸੇ ਦਾ ਕੀਤਾ ਕੰਮ ਤੁਹਾਡੇ ਆਪਣੇ ਹੱਥੀਂ ਕੀਤੇ ਕੰਮ ਦੇ ਨਾਲੋਂ ਬਿਹਤਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਦੇ ਨਾਲ ਆਪਾਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਵੀ ਕਰਦੇ ਹਾਂ, ਆਪਣੇ ਦੁਨਿਆਵੀ ਕੰਮਾਂ ਦੇ ਵਿੱਚ ਵੀ। ਆਪਾਂ ਕਦੀ ਵੀ ਵੇਖ ਲਈਏ, ਜਿਹੜਾ ਕੰਮ ਤੁਸੀਂ ਆਪਣੇ ਹੱਥੀਂ ਕਰ ਲੈਣਾ, ਉਹ ਵਾਲੀ ਸਫਾਈ, ਉਹ ਵਾਲੀ ਨੇਚਾ, ਉਹ ਕਦੀ ਕਿਸੇ ਦੂਸਰੇ ਜਿਹਨੂੰ ਤੁਸੀਂ ਪੈਸੇ ਦੇ ਕੇ ਕੰਮ ਕਰਾਉਂਦੇ ਹੋ ਉਹਦੇ ਵਿੱਚ ਉਹ ਨਹੀਂ ਆਊਗੀ। ਤੁਸੀਂ ਘਰ ਦੀ ਸਫਾਈ ਕਰਾ ਲਓ, ਤੁਸੀਂ ਬਾਹਰ ਅੰਦਰ ਕਿਤੇ ਕੋਈ ਆਪਣੇ ਕੰਮ ਕਾਰ ਦੇ ਉੱਤੇ ਕੋਈ ਕਿਸੇ ਨੂੰ ਬੁਲਾ ਲਓ, ਕੋਈ ਲੱਖ ਆਪਣਾ 100% ਲਾ ਕੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰੇ, ਪਰ ਫਿਰ ਵੀ ਉਹ ਕੰਮ ਕਿਸੇ ਨਾ ਕਿਸੇ ਪੱਖੋਂ ਅਧੂਰਾ ਰਹਿ ਜਾਂਦਾ, ਤੁਹਾਡੇ ਪੱਖ ਤੋਂ, ਤੁਹਾਡੀਆਂ ਨਜ਼ਰਾਂ ਤੋਂ। ਕੰਮ ਭਾਵੇਂ ਉਹੀ ਹੋਣਾ ਹੁੰਦਾ, ਪਰ ਜੇ ਉਹ ਤੁਸੀਂ ਕੀਤਾ ਉਹਦੀ ਵੈਲਿਊ ਕੁਛ ਹੋਰ ਆ, ਕਿਸੇ ਕੋਲੋਂ ਤੁਸੀਂ ਕਰਵਾਇਆ ਅਤੇ ਉਹਦੀ ਵੈਲਿਊ ਕੁਛ ਹੋਰ ਆ, ਖਾਸ ਤੌਰ ਦੇ ਉੱਤੇ ਜਦੋਂ ਇੱਕ ਉੱਤੇ ਖਸਮ ਵੇਖਣ ਵਾਲਾ ਹੋਵੇ। ਇਸੇ ਤਰ੍ਹਾਂ ਦੇ ਨਾਲ ਸਾਡੇ ਦੁਨਿਆਵੀ ਕੰਮਾਂ ਦੇ ਵਿੱਚ ਸਾਡਾ ਅਰਦਾਸ ਕਰਵਾਉਣਾ ਵੀ ਆ। ਅਸੀਂ ਆਪਣੇ ਆਪ ਦੇ ਲਈ ਕੁਛ ਮੰਗਣਾ ਹੋਵੇ ਤਾਂ ਆਪਾਂ ਕਿਸੇ ਦੇ ਹੱਥ ਦੇ ਉੱਤੇ ਧੇਲਾ ਪੈਸਾ ਧਰਦੇ ਹਾਂ, ਤੂੰ ਮੇਰੇ ਲਈ ਅਰਦਾਸ ਕਰ, ਸ਼ਾਇਦ ਤੇਰੀ ਰੱਬ ਜ਼ਿਆਦੀ ਸੁਣ ਲਏ। ਕਹਿੰਦੇ ਨੇ ਜੋ ਤੁਸੀਂ ਕਰਨਾ ਉਹ ਤੁਹਾਡੇ ਮਨੋਂ ਨਿਕਲਣਾ, ਅਤੇ ਜੋ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਉਹ ਤੁਸੀਂ ਕਿਸੇ ਨੂੰ ਹੂਬ ਹੂ ਕਦੀ ਵੀ ਨਹੀਂ ਦੱਸ ਸਕਦੇ। ਤੁਸੀਂ ਅੰਤਰ ਧਿਆਨ ਹੋ ਕੇ ਆਪਣੇ ਖਸਮ ਦੇ ਨਾਲ, ਆਪਣੇ ਰੱਬ ਦੇ ਨਾਲ ਜਿਹੜੀਆਂ ਗੱਲਾਂ ਕਰ ਲੈਣੀਆਂ ਉਹ ਕਿਸੇ ਦੇ ਵੱਸ ਦੀਆਂ ਨਹੀਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: are the number one radio station. Radio Hanji.
1: Radio
0: Hanji.
1: Radio Hanji 1674. ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਲੜਕਾ ਜਿਹਦਾ ਪੜ੍ਹਾਈ ਦੇ ਵਿੱਚ ਜ਼ਰਾ ਵੀ ਚੇਤਾ ਨਹੀਂ ਸੀ ਲੱਗਦਾ, ਹਮੇਸ਼ਾ ਸਾਰੇ ਅਧਿਆਪਕ ਇਸ ਚੀਜ਼ ਦੀ ਸ਼ਿਕਾਇਤ ਕਰਦੇ ਕਿ ਇਹਨੂੰ ਕੋਈ ਵੀ ਸਬਕ ਯਾਦ ਨਹੀਂ ਹੁੰਦਾ। ਕੁੱਟ ਮਾਰ ਕੇ ਵੀ ਵੇਖ ਲਿਆ, ਸਜ਼ਾ ਵੀ ਦੇ ਕੇ ਵੇਖ ਲਈ, ਉਹਦੇ ਮਾਪਿਆਂ ਨੂੰ ਵੀ ਕਹਿ ਕੇ ਵੇਖ ਲਿਆ, ਪਰ ਕਿਸੇ ਪਾਸੇ ਵੀ ਕੋਈ ਮਸਲਾ ਹੱਲ ਨਹੀਂ ਸੀ ਹੁੰਦਾ। ਸਕੂਲ ਦੇ ਵਿੱਚ ਇੱਕ ਅਧਿਆਪਕ ਜਿਹੜਾ ਕਾਫੀ ਸੂਝਵਾਨ ਸੀ, ਇੱਕ ਦਿਨ ਮੁੰਡੇ ਨੂੰ ਬਿਠਾ ਕੇ ਗੱਲ ਕੀਤੀ, ਸਮੱਸਿਆ ਕੀ ਹੈ, ਤੇਰਾ ਧਿਆਨ ਕਿਉਂ ਨਹੀਂ ਲੱਗਦਾ, ਤੂੰ ਪੜ੍ਹਦਾ ਕਿਉਂ ਨਹੀਂ? ਕਹਿਣ ਲੱਗਾ, ਜੀ ਮੈਂ ਕੋਸ਼ਿਸ਼ ਤਾਂ ਬਹੁਤ ਕਰਦਾ, ਯਕੀਨ ਮੰਨੋ ਮੈਂ ਬਹੁਤ ਕੋਸ਼ਿਸ਼ ਕਰਦਾ, ਪਰ ਮੇਰਾ ਜ਼ਰਾ ਵੀ ਚਿੱਤ ਲੱਗਦਾ ਹੀ ਨਹੀਂ ਪੜ੍ਹਾਈ ਦੇ ਵਿੱਚ, ਸ਼ਾਇਦ ਇਹ ਪੜ੍ਹਾਈ ਮੇਰੇ ਲਈ ਬਣੀ ਨਹੀਂ। ਜਦੋਂ ਮੈਂ ਪੜ੍ਹਨ ਬੈਠਦਾ ਤਾਂ ਇੱਧਰ ਉੱਧਰ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੱਲ ਮੇਰਾ ਧਿਆਨ ਜਾਂਦਾ, ਆਸ ਪਾਸ ਹੋਰ ਜੋ ਕੁਛ ਵੀ ਆ ਉਹ ਸਾਰੇ ਕੁਛ ਤੋਂ ਮੇਰਾ ਧਿਆਨ ਹਟਦਾ ਹੀ ਨਹੀਂ। ਇਹ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ, ਰੁੱਖ ਲੱਗੇ ਨੇ, ਕਲਾਸ ਦੇ ਵਿੱਚ ਅਨੇਕਾਂ ਹੀ ਬੱਚੇ ਨੇ, ਉਹਨਾਂ ਦੇ ਕੋਲ ਅਨੇਕਾਂ ਹੀ ਤਰ੍ਹਾਂ ਦੇ ਝੋਲੇ ਨੇ, ਸਾਰਿਆਂ ਦੀਆਂ ਅਲੱਗ ਅਲੱਗ ਸ਼ਕਲਾਂ। ਪਤਾ ਨਹੀਂ ਕਿਉਂ ਮੈਨੂੰ ਉਹ ਚੀਜ਼ਾਂ ਜ਼ਿਆਦਾ ਆਕਰਸ਼ਿਤ ਕਰਦੀਆਂ, ਉਹਨਾਂ ਚੀਜ਼ਾਂ ਵੱਲ ਮੇਰਾ ਧਿਆਨ ਜ਼ਿਆਦਾ। ਚਾਹੋ ਤਾਂ ਮੈਨੂੰ ਪੁੱਛ ਲਓ, ਇਕੱਲੇ ਇਕੱਲੇ ਬਾਰੇ ਦੱਸ ਸਕਦਾ ਕਿਹੜਾ ਕਿੱਦਾਂ ਦਾ ਬੰਧਨ ਕਿਉਂਦਾ, ਕਿਹੜਾ ਕਿੱਦਾਂ ਦਾ ਸਿਰ ਵਾਹੁੰਦਾ, ਕਿਹੜਾ ਪਟਕਾ ਬੰਨਦਾ, ਕਿਹੜਾ ਪੱਗ, ਕਿਹਦੇ ਵਾਲ ਕੱਟੇ ਨੇ, ਇੱਥੋਂ ਤੱਕ ਕਿਹੜਾ ਨਹਾ ਕੇ ਆਇਆ, ਕਿਹੜਾ ਨਹੀਂ, ਕਿਹੜੇ ਫੁੱਲ ਹਲੇ ਕੱਲੀਆਂ ਨੇ, ਕਿਹੜੇ ਖਿੜ ਗਏ ਨੇ, ਕਿੰਨਾਂ ਨੂੰ ਪਾਣੀ ਦੇਣ ਵਾਲਾ, ਕਿਹੜੇ ਰੁੱਖ ਕਿੰਨੇ ਇੰਚ ਵੱਧ ਗਏ ਨੇ ਪਿਛਲੇ ਸਾਲ ਦੇ ਨਾਲੋਂ। ਸ਼ਾਇਦ ਮੈਂ ਇੱਥੋਂ ਤੱਕ ਵੀ ਦੱਸ ਸਕਦਾ ਪਰ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ। ਮਾਸਟਰ ਜੀ ਨੇ ਕਿਹਾ ਇੱਕ ਤੈਨੂੰ ਮੈਂ ਕੰਮ ਦੇਵਾਂ, ਕਰੇਗਾ? ਨਹੀਂ ਪੜ੍ਹਾਈ 'ਚ ਮਨ ਲੱਗਦਾ, ਜੇ ਤੈਨੂੰ ਲੱਗਦਾ ਹੈ ਕਿ ਲੱਗਣਾ ਹੀ ਨਹੀਂ ਤਾਂ ਫਿਰ ਸਕੂਲ ਦਾ ਇੱਕ ਕਾਰਜ ਕਰਦੇ, ਤੇਰੇ ਘਰ ਤੋਂ ਆਉਂਦੇ ਆ ਰਸਤੇ ਦੇ ਵਿੱਚ ਕੁਛ ਅਜਾਈਂ ਪੱਥਰ ਪਏ ਨੇ, ਕਿਸੇ ਨੇ ਸ਼ਾਇਦ ਘਰ 'ਚੋਂ ਕੱਢ ਕੇ ਸੁੱਟੇ ਨੇ, ਜੇ ਉਹ ਪੱਥਰ ਤੂੰ ਸਕੂਲ ਲੈ ਕੇ ਆ ਜਾਏ ਤਾਂ ਉਹ ਇੱਥੇ ਉਸਾਰੀ ਦੇ ਵਿੱਚ ਕੰਮ ਆਉਣ ਵਾਲੇ ਨੇ, ਜੇ ਤੂੰ ਇਹ ਕੰਮ ਕਰ ਦੇਵੇਂ ਤਾਂ ਸਕੂਲ ਦਾ ਵੀ ਕੁਛ ਫਾਇਦਾ ਹੋਜੂ। ਹੱਸ ਕੇ ਕਹਿਣ ਲੱਗਾ, ਜੀ ਜ਼ਰੂਰ, ਜੇ ਮੇਰੇ ਰਾਹ ਦੇ ਵਿੱਚ ਹੀ ਪੈਂਦੇ ਨੇ ਤਾਂ ਮੈਂ ਜ਼ਰੂਰ ਲੈ ਕੇ ਆਊਂਗਾ। ਅਗਲੇ ਦਿਨ ਰਾਹ ਦੇ ਵਿੱਚੋਂ ਇੱਕ ਪੱਥਰ ਚੁੱਕਿਆ ਅਤੇ ਸਕੂਲ ਲੈ ਆਇਆ। ਇਸੇ ਤਰ੍ਹਾਂ ਦੇ ਨਾਲ ਹਰ ਰੋਜ਼ ਹੁਣ ਉਹ ਪੱਥਰ ਚੁੱਕਦਾ ਅਤੇ ਸਕੂਲ ਲੈ ਆਉਂਦਾ। ਇਹ ਸਿਲਸਿਲਾ ਕੁਛ ਦਿਨ ਚੱਲਦਾ ਰਿਹਾ, ਪਰ ਹੁਣ ਹੌਲੀ ਹੌਲੀ ਉਹਨੂੰ ਪੱਥਰ ਭਾਰੇ ਲੱਗਣ ਲੱਗ ਪਏ। ਹੌਲੀ ਹੌਲੀ ਪਹਿਲਾਂ ਛੋਟੇ ਪੱਥਰ ਚੁੱਕੇ, ਪਰ ਹੁਣ ਵਿੱਚ ਕਈ ਭਾਰੇ ਵੀ ਆਉਣ ਲੱਗ ਪਏ। ਬੜਾ ਔਖਾ ਸੌਖਾ ਹੋ ਕੇ ਪੱਥਰ ਚੁੱਕਦਾ ਅਤੇ ਨਾਲੇ ਮਨ ਹੀ ਮਨ ਸੋਚਦਾ, ਇਹ ਕਿਹੜੇ ਕੰਮੇ ਲਾ ਦਿੱਤਾ ਮੈਨੂੰ। ਇੱਕ ਦਿਨ ਅਚਾਨਕ ਹਲੇ ਇੱਦਾਂ ਦੀਆਂ ਗੱਲਾਂ ਸੋਚ ਹੀ ਰਿਹਾ ਕਿ ਪਿੱਛੋਂ ਮਾਸਟਰ ਜੀ ਨੇ ਆ ਕੇ ਸਾਈਕਲ ਦੀ ਘੰਟੀ ਵਜਾ ਦਿੱਤੀ। ਕਿਉਂ ਭਾਈ, ਨਿਭਾ ਰਿਹਾ ਆਪਣੀ ਸੇਵਾ? ਮੈਂ ਵੇਖ ਰਿਹਾ ਹਰ ਰੋਜ਼ ਤੂੰ ਪੱਥਰ ਇੱਕ ਲੈ ਕੇ ਆਉਂਦਾ, ਮੈਨੂੰ ਬੜੀ ਖੁਸ਼ੀ ਹੋਈ ਕਿ ਤੂੰ ਮੇਰੀ ਆਗਿਆ ਦਾ ਪਾਲਣ ਕੀਤਾ। ਚਲਾ ਅੱਜ ਬੈਠ ਮੇਰੇ ਸਾਈਕਲ 'ਤੇ, ਮੈਂ ਇੱਧਰਲੇ ਰਾਹ ਤੋਂ ਜਾਣਾ ਸੀ, ਸੋਚਿਆ ਤੈਨੂੰ ਵੀ ਨਾਲ ਲਈ ਜਾਵਾਂ। ਪੱਥਰ ਲੈ ਕੇ ਮਗਰ ਸਕੂਲ 'ਤੇ ਰਸਤੇ ਦੇ ਉੱਤੇ ਸਾਈਕਲ ਦੇ ਪਿੱਛੇ ਬੈਠ ਗਿਆ। ਰਾਹ ਜਾਂਦੇ ਨਿੱਕੀਆਂ ਨਿੱਕੀਆਂ ਗੱਲਾਂ ਚੱਲ ਰਹੀਆਂ ਨੇ, ਸਕੂਲ ਪਹੁੰਚ ਗਏ। ਸਕੂਲ ਪਹੁੰਚ ਕੇ ਮਾਸਟਰ ਜੀ ਨੇ ਪੁੱਛਿਆ, ਕਿਵੇਂ ਚੱਲ ਰਿਹਾ ਤੇਰਾ ਪੱਥਰਾਂ ਦਾ ਸਫ਼ਰ? ਕਹਿਣ ਲੱਗਾ, ਜੀ ਬਹੁਤ ਵਧੀਆ, ਅਤੇ ਹੋਰ ਕਿੰਨੇ ਕੁ ਲੈ ਕੇ ਆਉਣੇ ਨੇ? ਮਾਸਟਰ ਜੀ ਨੇ ਕਿਹਾ, ਸ਼ਾਇਦ ਅੱਜ ਤੋਂ ਬਾਅਦ ਲੋੜ ਨਾ ਪਵੇ। ਤੂੰ ਮੈਨੂੰ ਇਹ ਦੱਸ ਕੇ ਰਸਤੇ ਦੇ ਵਿੱਚ ਕੀ ਵੇਖਿਆ ਤੂੰ? ਆਪਾਂ ਜਦੋਂ ਆ ਰਹੇ ਸੀ ਕੁਛ ਖਾਸ ਰਸਤੇ ਦੇ ਵਿੱਚ ਤੂੰ ਨੋਟ ਕੀਤਾ? ਕੋ ਪਹਿਲਾਂ ਦੇ ਨਾਲੋਂ ਕੁਛ ਬਦਲਿਆ ਉਹ ਰੁੱਖ ਜਿਨ੍ਹਾਂ ਦੀਆਂ ਤੂੰ ਗੱਲਾਂ ਕਰਦਾ ਸੀ ਕਿ ਉਹ ਅੱਜ ਤੈਨੂੰ ਨਜ਼ਰ ਆਏ ਕਿ ਰਾਹ ਦੇ ਵਿੱਚ ਕੋਈ ਪੈਂਦੀਆਂ ਖੂਬਸੂਰਤ ਇਮਾਰਤਾਂ ਨਜ਼ਰ ਆਈਆਂ ਕਿ ਰਾਹ ਦੇ ਵਿੱਚ ਕੋਈ ਫਰਕ ਨਜ਼ਰ ਆਇਆ ਪਹਿਲਾਂ ਦੇ ਨਾਲੋਂ ਕਹਿਣ ਲੱਗਾ ਜੀ ਪੱਥਰਾਂ ਤੋਂ ਨਜ਼ਰ ਹਟੇ ਅਤੇ ਉਹਨਾਂ 'ਤੇ ਜਾਵੇ ਕੁਛ ਦਿਨਾਂ ਤੋਂ ਤਾਂ ਸਿਰਫ ਮੇਰਾ ਧਿਆਨ ਪੱਥਰਾਂ 'ਤੇ ਹੀ ਲੱਗਾ ਵਾ ਇਹੋ ਹੀ ਸੋਚਦਾ ਕਿ ਕਿਹੜਾ ਵੇਲਾ ਹੋਵੇ ਸਕੂਲ ਆਵੇ ਅਤੇ ਇਸ ਭਾਰ ਤੋਂ ਮੇਰਾ ਖਹਿੜਾ ਛੁੱਟੇ ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਕਿਹੜਾ ਭਾਰ ਕਿੰਨਾ ਭਾਰ ਕਿੰਨਾ ਕਿਹੜਾ ਪੱਥਰ ਕਿੰਨਾ ਭਾਰਾ ਸੀ ਕਿੰਨਾ ਹੌਲਾ ਕਿਹੜੇ ਦਿਨ ਮੈਂ ਵੱਧ ਔਖਾ ਹੋਇਆ ਮਾਸਟਰ ਜੀ ਨੇ ਕਿਹਾ ਫਿਰ ਇੱਕ ਚੀਜ਼ ਤਾਂ ਤੈਨੂੰ ਸਮਝ ਜਾਣੀ ਚਾਹੀਦੀ ਹੈ ਜਿਹੜਾ ਤੂੰ ਕਹਿੰਦਾ ਸੀ ਨਾ ਮੇਰਾ ਧਿਆਨ ਨਹੀਂ ਲੱਗਦਾ ਜੇ ਤਾਂ ਤੇਰਾ ਧਿਆਨ ਇਸ ਸਾਰੇ ਕੁਛ ਤੋਂ ਹਟ ਕੇ ਪੱਥਰਾਂ ਦੇ ਵਿੱਚ ਲੱਗ ਸਕਦਾ ਇਹਦਾ ਮਤਲਬ ਪੜ੍ਹਾਈ ਦੇ ਵਿੱਚ ਵੀ ਲੱਗ ਸਕਦਾ ਜਿਸ ਦਿਨ ਦੇ ਤੂੰ ਪੱਥਰ ਲਿਆਉਣੇ ਸ਼ੁਰੂ ਕੀਤੇ ਨੇ ਉਸ ਦਿਨ ਦਾ ਕੀ ਤੇਰਾ ਇਹ ਆਸ ਪਾਸ ਦੇ ਉੱਤੇ ਧਿਆਨ ਗਿਆ ਕਿ ਉਦਨ ਦਾ ਤੂੰ ਵੇਖਿਆ ਕਿਹੜਾ ਨਹਾ ਕੇ ਆਉਂਦਾ ਕਿਹੜਾ ਨਹੀਂ ਕਿੰਨੇ ਕਿੱਦਾਂ ਦੇ ਕੱਪੜੇ ਪਾਏ ਨੇ ਕਿਹਦੇ ਗੰਦੇ ਨੇ ਕਿਹਦੇ ਚੰਗੇ ਨੇ ਕਿਹਦੇ ਪਟਕੇ 'ਚੋਂ ਵਾਲ ਨਿਕਲੇ ਆ ਕਿੰਨੇ ਤੇਲ ਵੱਧ ਲਾਇਆ ਕਿੰਨੇ ਘੱਟ ਜਿਹੜੀਆਂ ਗੱਲਾਂ ਤੂੰ ਪਹਿਲਾਂ ਕਰਦਾ ਸੀ ਕੀ ਕਦੀ ਤੇਰਾ ਧਿਆਨ ਹੁਣ ਉੱਧਰ ਗਿਆ ਸੋਚ ਕੇ ਕਹਿਣ ਲੱਗਾ ਜੀ ਨਹੀਂ ਧਿਆਨ ਤਾਂ ਮੇਰਾ ਬਾਹਾਂ 'ਚ ਪਈਆਂ ਖੱਲੀਆਂ ਵੱਲ ਹੀ ਰਹਿੰਦਾ ਅਤੇ ਜਦੋਂ ਇਹਨਾਂ ਖੱਲੀਆਂ ਬਾਰੇ ਸੋਚਦਾ ਫਿਰ ਇਹ ਪੱਥਰ ਅੱਖਾਂ ਅੱਗੇ ਆ ਜਾਂਦਾ ਫਿਰ ਭਾਈ ਇੱਕ ਗੱਲ ਤਾਂ ਪੱਕੀ ਧਿਆਨ ਤਾਂ ਤੇਰਾ ਹਰ ਇੱਕ ਚੀਜ਼ 'ਚ ਲੱਗਦਾ ਉਹ ਵੱਖਰੀ ਗੱਲ ਹੈ ਤੂੰ ਕਿੱਧਰ ਲਾਉਣਾ ਜਦੋਂ ਤੇਰਾ ਮਨ ਪੜ੍ਹਾਈ 'ਚ ਨਹੀਂ ਸੀ ਲੱਗ ਰਿਹਾ ਉਦੋਂ ਤੂੰ ਆਪਣਾ ਮਨ ਇੱਧਰ ਉੱਧਰ ਲਾ ਰਿਹਾ ਸੀ ਅਤੇ ਜਦੋਂ ਇੱਧਰ ਉੱਧਰ ਤੇਰਾ ਮਨ ਲਾਉਣ ਦਾ ਟਾਈਮ ਸੀ ਉਦੋਂ ਤੂੰ ਮਨ ਆਪਣਾ ਪੱਥਰ ਦੇ ਵਿੱਚ ਲਾ ਰਿਹਾ ਸੀ ਗੱਲ ਕਾਹਦੀ ਕਿ ਜਿਹੜੀ ਚੀਜ਼ ਤੈਨੂੰ ਜਿੰਨੀ ਭਾਰੀ ਲੱਗਦੀ ਹੈ ਜਿੰਨੀ ਤੇਰਾ ਜ਼ਿਆਦਾ ਜ਼ੋਰ ਲਵਾਉਂਦੀ ਹੈ ਜਿੰਨੀ ਭਾਰੀ ਉਹਨਾਂ ਤੇਰਾ ਮਨ ਜ਼ਿਆਦਾ ਉਹਦੇ 'ਚ ਲੱਗਦਾ ਕੋਸ਼ਿਸ਼ ਕਰ ਕਿ ਆਪਣਾ ਮਨ ਉਸ ਪਾਸੇ ਲਾ ਜਿਹੜੀ ਚੀਜ਼ ਨੂੰ ਤੂੰ ਵਜ਼ਨਦਾਰ ਸਮਝਦਾ ਜੇ ਤੂੰ ਪੜ੍ਹਾਈ ਨੂੰ ਵਜ਼ਨਦਾਰ ਸਮਝਣ ਲੱਗ ਪਏਗਾ ਤਾਂ ਪੜ੍ਹਾਈ 'ਚ ਵੀ ਤੇਰਾ ਮਨ ਲੱਗੂਗਾ ਜੇ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਤਾਂ ਪੜ੍ਹਾਈ 'ਚ ਤੇਰਾ ਜ਼ਰੂਰ ਮਨ ਲੱਗੂਗਾ ਪੱਥਰ ਦੀ ਅਹਿਮੀਅਤ ਸ਼ਾਇਦ ਤੈਨੂੰ ਇਸ ਕਰਕੇ ਲੱਗੀ ਕਿਉਂਕਿ ਮੈਂ ਤੈਨੂੰ ਕਿਹਾ ਕਿ ਸਕੂਲ ਦੇ ਵਿੱਚ ਇਹ ਪੱਥਰ ਚਾਹੀਦੇ ਨੇ ਜੇ ਸ਼ਾਇਦ ਆਪਣੀ ਮਰਜ਼ੀ ਨਾਲ ਤੂੰ ਲਿਆਉਣੇ ਹੁੰਦੇ ਤਾਂ ਇੱਕ ਵੀ ਪੱਥਰ ਸਕੂਲ ਨਾਲ ਲੈ ਕੇ ਆਉਂਦਾ ਤੈਨੂੰ ਅਹਿਮੀਅਤ ਇਸ ਕਰਕੇ ਜਾਪੀ ਕਿਉਂਕਿ ਮੈਂ ਤੈਨੂੰ ਕਿਹਾ ਇਸੇ ਤਰ੍ਹਾਂ ਦੇ ਨਾਲ ਜਿੱਦਣ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਉਸ ਦਿਨ ਪੜ੍ਹਾਈ ਦੇ ਵਿੱਚ ਵੀ ਤੇਰਾ ਮਨ ਲੱਗਣਾ ਸ਼ੁਰੂ ਹੋ ਜਾਊ ਪੜ੍ਹਾਈ ਤੋਂ ਇਲਾਵਾ ਬੜੇ ਸਾਰੇ ਲੋਕ ਇੱਦਾਂ ਦੀ ਵੀ ਸ਼ਿਕਾਇਤ ਕਰਦੇ ਹੁੰਦੇ ਨੇ ਨਾ ਕਿ ਸਾਡਾ ਪਾਠ ਦੇ ਵਿੱਚ ਪੂਜਾ ਦੇ ਵਿੱਚ ਮਨ ਨਹੀਂ ਲੱਗਦਾ ਸ਼ਾਇਦ ਉਹਨਾਂ ਦੇ ਲਈ ਵੀ ਇਹ ਕਹਾਣੀ ਕੰਮ ਆ ਜੇ ਕਿਉਂਕਿ ਆਪਾਂ ਕਦੀ ਅਹਿਮੀਅਤ ਹੀ ਨਹੀਂ ਸਮਝੀ ਜਿਹੜੀ ਚੀਜ਼ ਦੀ ਆਪਾਂ ਅਹਿਮੀਅਤ ਸਮਝਦੇ ਹਾਂ ਉਹਦੇ ਵਿੱਚ ਆਪਣੇ ਆਪ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਜਿਹੜੇ ਕੰਮ 'ਚੋਂ ਸਾਨੂੰ ਵੱਧ ਪੈਸੇ ਮਿਲਣੇ ਹੁੰਦੇ ਆ ਉਸ ਕੰਮ ਦੇ ਵਿੱਚ ਆਪਣੇ ਆਪ ਹੀ ਸਾਡਾ ਧਿਆਨ ਲੱਗ ਜਾਂਦਾ ਅਤੇ ਜਦੋਂ ਉਹੀ ਪੈਸੇ ਉਸੇ ਕੰਮ ਦੇ ਸਾਨੂੰ ਕਿਤੇ ਅਹਿਸਾਸ ਹੋਵੇ ਕਿ ਨਹੀਂ ਹੁਣ ਘੱਟ ਗਏ ਨੇ ਇਹ ਹੋਰ ਵੱਧ ਹੋਣੇ ਚਾਹੀਦੇ ਨੇ ਅਤੇ ਧਿਆਨ ਫਿਰ ਵੀ ਲੱਗਣੋਂ ਅੜ ਜਾਂਦਾ ਫਿਰ ਆਪਾਂ ਅੱਗੇ ਵੱਲ ਤੁਰ ਪੈਂਦੇ ਗੱਲ ਕਾਹਦੀ ਕਿ ਜਿਹੜੀ ਚੀਜ਼ ਦੀ ਜਿੰਨੀ ਇਨਸਾਨ ਦੇ ਲਈ ਅਹਿਮੀਅਤ ਆ ਜਿੰਨੀ ਜ਼ਿਆਦਾ ਜਿਹੜੀ ਚੀਜ਼ ਜ਼ਰੂਰੀ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਈ ਉਹਦੇ ਵਿੱਚ ਆਪਣੇ ਆਪ ਹੀ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਵੈਸੇ ਤਾਂ ਕਹਿੰਦੇ ਨੇ ਕਿ ਹਰ ਇੱਕ ਚੀਜ਼ ਦੇ ਵਿੱਚ ਹੀ ਸਾਨੂੰ ਧਿਆਨ ਲਾਉਣਾ ਚਾਹੀਦਾ ਸਾਡੇ ਆਸ ਪਾਸ ਜੋ ਕੁਛ ਹੋ ਰਿਹਾ ਵਾਪਰ ਰਿਹਾ ਇਹ ਕੁਦਰਤ ਦੇ ਜਿੰਨੇ ਵੀ ਨਜ਼ਾਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡਾ ਧਿਆਨ ਕਿਤੇ ਨਾ ਕਦੇ ਲੱਗਣਾ ਚਾਹੀਦਾ ਆਸ ਪਾਸ ਜਿੰਨੇ ਵੀ ਲੋਕ ਸਾਡੇ ਵਿਚਰ ਰਹੇ ਨੇ ਉਹਨਾਂ ਦੇ ਵਿੱਚ ਧਿਆਨ ਸਾਡਾ ਕਦੀ ਨਾ ਕਦੀ ਕਿਤੇ ਨਾ ਕਿਤੇ ਲੱਗਣਾ ਚਾਹੀਦਾ ਜਦੋਂ ਜਿਹੜੀ ਚੀਜ਼ ਦਾ ਟਾਈਮ ਹੈ ਉਦੋਂ ਉਸ ਸਮੇਂ ਸਾਡਾ ਧਿਆਨ ਉਸ ਕੰਮ ਦੇ ਵਿੱਚ ਲੱਗਣਾ ਚਾਹੀਦਾ ਜੇ ਪੜ੍ਹ ਰਹੇ ਹਾਂ ਤਾਂ ਪੜ੍ਹਾਈ ਦੇ ਵਿੱਚ ਉਦੋਂ ਮਨ ਲੱਗਣਾ ਚਾਹੀਦਾ ਜੇ ਵਿਹਲੇ ਬੈਠੇ ਹਾਂ ਤਾਂ ਕੁਦਰਤ ਦੇ ਉਹਨਾਂ ਨਜ਼ਾਰਿਆਂ ਦੇ ਵਿੱਚ ਆਸ ਪਾਸ ਵਿਚਰ ਰਹੇ ਸਾਡੇ ਸੰਗੀ ਸਾਥੀਆਂ ਦੇ ਵਿੱਚ ਸਾਡਾ ਮਨ ਲੱਗਣਾ ਚਾਹੀਦਾ। ਜੇ ਵਿਹਲੇ ਬੈਠੇ ਹਾਂ, ਲੰਮੇ ਪਏ ਹਾਂ, ਤਾਂ ਸ਼ਾਇਦ ਕਦੀ ਕਦੀ ਉਸ ਖੁੱਲ੍ਹੇ ਅਸਮਾਨ ਦੇ ਵਿੱਚ, ਇਸ ਖੁੱਲ੍ਹੀ ਹਵਾ ਦੇ ਵਿੱਚ ਵੀ ਸਾਡਾ ਮਨ ਲੱਗਣਾ ਚਾਹੀਦਾ। ਗੱਲ ਕਾਹਦੀ ਕਿ ਜਿਹੜੇ ਸਮੇਂ ਜਿਹੜਾ ਕੰਮ ਕਰ ਰਹੇ ਹੋ ਉਸ ਕੰਮ ਦੇ ਵਿੱਚ ਸਾਡਾ ਮਨ ਲੱਗਣਾ ਬਹੁਤ ਵਾਜਬ ਆ ਅਤੇ ਬਹੁਤ ਅਹਿਮੀਅਤ ਹੈ ਇਸ ਚੀਜ਼ ਦੀ, ਲੱਗੂਗਾ ਤਾਂ ਜੇ ਆਪਾਂ ਉਸ ਕੰਮ ਨੂੰ ਆਦਰ ਸਤਿਕਾਰ ਦੇਵਾਂਗੇ, ਉਸ ਕੰਮ ਨੂੰ ਆਪਣਾ ਫਰਜ਼ ਸਮਝ ਕੇ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ, ਰੇਡੀਓ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: station is now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੋਟੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦ ਖਿੰਡ ਟਿਕਣ ਨਾ ਪਾਈ
2: ਸੰਤ ਕਾ ਨਿੰਦਕ ਮਹਾ ਤਿਆਰਾ
0: ਸੰਤ ਕਾ ਨਿੰਦ
2: ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
2: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
2: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
0: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
2: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
2: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
2: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
2: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
2: ਸੰਤ ਕਾ ਦੁਖੀ ਓ ਬਿਲ ਲਾਏ ਜਿਉਂ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਦਨ ਨਹੀਂ ਤਰਾਪੈ
2: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੇ ਬਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
2: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
2: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵਾਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਿਰਾਸਾ
2: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
0: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
2: ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
2: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
2: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
2: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
2: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾਕ
2: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
2: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
2: ਨੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
2: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
2: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
2: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
2: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਓ ਹਰ ਜਨ ਨਹਿਤ
2: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
2: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
2: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
2: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇ ਕੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
2: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
2: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
2: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
2: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜਾ ਪੈ ਨਿਹਾਲ
2: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
2: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
2: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹੇ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
2: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
2: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁੱਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
2: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
2: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
2: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੀ ਤਿਸਕਾ ਦੀ ਆਦਰਵੈ
2: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
2: ਜਿਸ ਗੁਰ ਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
2: ਜਿਉ ਪਾਖਾਣ ਨਾਵ ਚੜ੍ਹਤਾ ਵਿਸਤਾਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਾਰੈ
0: ਜਿਉ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
2: ਜਿਉ ਮਹਾਂਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੂਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
2: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
2: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
2: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
2: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
2: ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
2: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
2: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
2: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
2: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਉ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ
2: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
2: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
2: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
2: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
2: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
2: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
2: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
2: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
2: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
2: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
2: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
2: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
2: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
2: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ
0: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
2: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
2: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
2: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
2: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
2: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
2: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
2: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
2: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
2: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝੈ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
2: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
2: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
2: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
2: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
2: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
2: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
2: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
2: ਬੂਝੈ ਬੂਝਨਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇ सेवक आज्ञाकारी, ठाकुर का सेवक सदा पुजारी।
2: ठाकुर के सेवक कै मन प्रतीत, ठाकुर के सेवक की निर्मल रीत।
0: ठाकुर को सेवक जाने संग, प्रभु का सेवक नाम कै रंग।
2: सेवक को प्रभु पालन हारा, सेवक की राखे निरंकारा।
0: सो सेवक जिस दया प्रभु तारै, नानक सो सेवक सास सास सुमारै।
2: अपने जन का पर्दा ढाकै, अपने सेवक की सर पर राखै।
0: अपने दास को दे वडाई, अपने सेवक को नाम जपाई।
2: अपने सेवक की आपत राखै, ताकि गत मित कोई न लाखै।
0: प्रभु कै सेवक को न पहुंचै, प्रभु कै सेवक ऊचते ऊचै।
2: जो प्रभु अपनी सेवा लाया, नानक सो सेवक दह दिस प्रगटाया।
0: नीकी कीरी मैं कर राखै, पसम करे लश्कर कोट लाखै।
2: जिसका सास न काटते आप, ताको राखत दे कर हाथ।
0: मानस जतन करत बो पात, तिसके करतब बिरथै जात।
2: मारै न राखै अबर न कोए, सर्व जियां का राखा सोए।
0: काहे सोच करे रे पाणी, जप नानक प्रभु अलख बडाणी।
2: बारम बार बार प्रभु जपिया, पी अमृत एहो मन तंत्र पिया।
0: नाम रतन जिन गुरमुख पाया, तिसकिच अवर नाहीं दिसताया।
2: नाम तन नामो रूप रंग, नामो सुखर नाम कसंग।
0: नाम रस जो जन तपताने, मन तन नामे नाम समान।
2: उठत बैठ सोबत नाम, कहो नानक जन कै सदकाम।
0: लो जाचे वादन रात, प्रभु अपने जन की नींदात।
2: करह भगत आत्म कै चाए, प्रभु अपने स्यों रह है समाए।
0: जो हो आहो वसु जाने, प्रभु ने का हुकुम पछाने।
2: तिसकी महिमा कौन बखानो, तिसका गुण कहे एक न जानो।
0: आठ पैर पर बसे हजूर है, कहो नानक से जन पूरे।
2: मन मेरे तिन की ओट ले, मन तन अपना तिन जन दे।
0: जिन जन अपना प्रभु पछाता, सो जन सर्व थोक का दाता।
2: तिसकी शरण सर्व सुख पावे, तिसकै दरसा पाप मिटावे।
0: अवर सियान सगली छाड़, तिस जन की तू सेवा लाग।
2: आवन जान न होवी तेरा, नानक तिस जन के पूजो सद पैरा।
0: सुखमनी सुख अमृत प्रभु नाम, भगत जना कै मन विश्राम। अठ सतारा श्लोक।
2: सत पुरख जिन जानिया, सतगुर तिसका नाओ। तिसकै संग सिख उदरै, नानक हर गुण गाओ। सत नाम श्री वाहे गुरु अष्टपदी।
0: सतगुर सिखी करै प्रतपाल, सेवक को गुरु सदा दयाल।
2: सिख की गुर दुरमत मल हेरै, गुर बचनी हर नाम उचरै।
0: सतगुर सिखै बंधन काटै, गुर का सिख बिकार ते हटै।
2: सतगुर सिख को नाम धन दे, गुर का सिख वड भागी हे।
0: सतगुर सिखा हलत पलत सवारै, नानक सतगुर सिख को जी नाल सुमारै।
2: गुर कै ग्रह सेवक जो रहै, गुर की आज्ञा मन में सहै।
0: आपस को कर कछ न जनावै, हर हर नाम हृदय सत्यावै।
2: मन बेचै सतगुर कै पास, ते सेवक के कार्ज रास।
0: सेवा करत होए नेकामी, तिसको होत प्राप्त स्वामी।
2: अपनी कृपा जिसे आप करे, नानक सो सेवक गुर की मत ले।
0: विश्व विश्व गुर का मन मान, सो सेवक परमेश्वर की गत जान।
2: सो सतगुर जिस हृदय हर नाओ, अनक बार गुर को बल जाओ।
0: सर्वन दान जी का दाता, आठ पैर पार ब्रह्म रंग दाता।
2: ब्रह्म है जन, जन में पार ब्रह्म, एक है आप नहीं कछ परम।
0: सहर स्यान पलया न जाइए, नानक ऐसा गुरुड भागी पाइए।
2: सफल दर्शन पेखत पुनीत, परसत चरण गत निर्मल रीत।
0: संग्राम गुण रवै, पार ब्रह्म की दरगह गवै।
2: सुनकर बचन करन आगाने, मन संतोखा तुम पतिया ने।
0: पूरा गुरु आख्यो जाका मंत्र, अमृत दिष्ट पेखै होए संत।
2: गुण बेअंत कीमत नहीं पाए, नानक जिस भावै तिस लय मिलाए।
0: जे बाए कुस्तत अनेक, सतपुरख पूरन बबे।
2: काहू बोल न पहुंचत प्राणी, अगम गोचर प्रभु निर्बानी।
0: निराहार निर्वैर सुखदाई, ताकि कीमत किने न पाई।
2: अनक भगत बंदन नित कर है, चरण कमल हृदय स्मर है।
0: सद बलिहारी सदगुरे अपने, नानक जिस प्रसाद ऐसा प्रभु जपने।
2: एहो हर रस पावे जन कोए, अमृत पीवे अमर सो होए।
0: प्रता नाही कदे विनाश, जाके मन पटे गुणतास।
2: आठ पहर हर का नाम ले, सच उपदे सेवक कौ दे।
0: मोह माया कै संग न लेप, मन मै राखै हर हर एक।
2: अंधकार दीपक परगासे, नानक पर मोह दुख तहते नासे।
0: तबत माहे ठांड वरताई, आनंद पया दुख नाठे पाई।
2: जन्म मरण के मिटे अंदेसे, साधु के पूर्ण उपदेशे।
0: पौ चुका निर्भय होए बसे, सगल ब्याद मन ते खै नसे।
2: जिसका सातन कृपा धारी, साध संग जप नाम मुरारी।
0: चित पाई चूके भऊ गवन, सुन नानक हर हाज सवन।
2: निर्गुण आप सरगुण पी ओही, कला धार जिन सगली मोही।
0: अपने चित पर बाप बनाए, अपनी कीमते आपे पाए।
2: हर बिन दूजा नाही कोए, सर्ब निरंतर एको सोए।
0: पोत पोत रव्या रूप रंग, पै प्रगास साध कै संग।
2: रच रचना अपनी कल तारी, अनक बार नानक बलिहारी।
0: सुखमनी सुख अमृत प्रभ नाम, भगत जना कै मन विश्राम। अठ अठारा श्लोक।
2: साथ न चालै बिन भजन, बिखिया सगली छार। हर हर नाम कमाव ना, नानक इहो तन सार। सत नाम श्री वाहे गुरु अष्टपदी।
0: संजना मिल करो विचार, एक सिमर नाम आधार।
2: अवरो पासा मीत बिसार, हो चरण कमल रिद मैं उरतार। हो
0: करम कारण सो प्रभ समरथ, दृढ़ कर गहो नाम हर रथ।
2: एहो तन संचो हो वो भगवंत, संत जना का निर्मल मंत।
0: एक आस राखो मन माहे, सर्व रोग नानक मिट जाहे।
2: जिस तन को चार कुंट उठता वै, सो तन हर सेवा ते पाव है।
0: जिस को नित बाछै मीत, सो सुख साधु संग परीत।
2: जे शोभा को करह भली करनी, सा शोभा भज हर की शरणी।
0: अनको पावी रोग न जाए, रोग ਰੋਗ ਮਿਟੇ ਹਰ ਔਖ ਦਲਾਏ
2: ਸਰਬ ਨਿਦਾਨ ਮਹਿ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਪ੍ਰਵਾਨ
0: ਮਨ ਪ੍ਰਬੋਧੋ ਹਰ ਕੇ ਨਾਏ ਦੈਦ ਸਤਾਵਤ ਆਵੈ ਠਾਏ
2: ਤਾਕੋ ਬਿਗਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
2: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
2: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾਗੁਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
2: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕੋ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
2: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
2: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
2: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
2: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
2: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
2: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਮਿਖ ਫੈਲ
2: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
2: ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
2: ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
2: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਿਤ ਗਏ
2: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉਨੀ ਸਲੋਕ
2: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
2: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
2: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
2: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
2: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
2: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
2: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
2: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਇਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
2: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
2: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
2: ਗੁਰਪੂਰ ਐ ਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
2: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
2: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
2: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਤੋਏ
2: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
2: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
2: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
2: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
2: ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
2: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
2: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
2: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਿਤੇ ਹੋਤਾ
2: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
2: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
2: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
2: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ तख्त कहो हो कित ठाए।
0: जब आपे आप अपनी जोत धरे तब कौन निडर कौन कट डरे।
2: आपन चले तब करने हार नानक ठाकुर अगम पार।
0: अविनाशी सुख अपने आसन तय जन्म मरण को कहा विनाशन।
2: जब पूर्ण करता प्रस होए तब जम की त्रास कहो किस होए।
0: जब अवगत अगोचर प्रभ एका तब चित्रगुप्त किस पूछत लेखा।
2: जब नाथ नरंजन अगोचर गादे तम कौन छुटे कौन बंधन बादे।
0: आपन आप ही अचर जा नानक आपन रूप आप ही उपर जा।
2: जह निर्मल पुरख पुरख पत होता तह बिन मैल कहो क्या तूता।
0: जह निरंजन निरंकार निर्वाण तह कौन को मान कौन अभिमान।
2: जह स्वरूप केवल जगदीश तह छल छिद्र लागत कहो कीस।
0: जह जो स्वरूपी ज्योत संग समावे तह किसे भू कौन तृप्तावे।
2: कर्ण करावन करने हार नानक करते का नाही सुमार।
0: जा अपनी सुवा आपन संग बनाई तब कौन माए बा मित्र सुत भाई।
2: जह सर्व कला आपे परवीन तह वेद कतेव कहां कोचीन।
0: जब आपने आप उतारे तो सगन अपसगन कहां बिचारे।
2: जह आपन ऊंच आपन आप नीरा तह कौन ठाकुर कौन कही है चीरा।
0: बिस्मन बिस्म रहे बिस्माद नानक अपनी गजानो आप।
2: जह अछल अछेद अपेद समाया ऊहा किसह व्याप्त माया।
0: आपस को आपे आदेश तिहु गुण का नाही प्रवेश।
2: जह एक है एक एक भगवानता तह कौन अचिंत किस लागे चिंता।
0: जह आपन आपा पतियारा तह कौन कथे कौन सुन नहारा।
2: बहु बेअंत ऊंच ते ऊंचा नानक आपस को आप है पहुंचा।
0: जह आप रचियो पर पंच आकार तिहु गुण में कीनो विस्तार।
2: पाप पुन तह पई कहावत को नरक को स्वर्ग बंशावत।
0: आल जाल माया जंजाल हो मैं मोह परम पैपार।
2: दुख सुख मान अपमान अनक प्रकार कियो बखिया।
0: अपन खेल आप कर देखे खेल संकोच है तो नानक एक है।
2: जह अवगत भगत है आप जह पसरे पासार संत प्रताप।
0: का आप है धनी उनकी शोभा उन्हों बनी।
2: आप है कौत करे आनंद चोज आप है रस भोगन निर्जोग।
0: जिस भावे तुस अपन ना लावे जिस भावे तुस खेल खिलावे।
2: बेशुमार अथा अगंत अतुल ज्यों बुलावो त्यों नानक दास बोले।
0: सुख मनि सुख अमृत पब नाम भगत जना कै मन विश्राम अट इक्की श्लोक।
2: जी जंत के ठाकुरा आपे वर्तन हार नानक एको पसरिया दूजा कह दृष्टार। सत नाम श्री वाहिगुरु अष्टपति
0: आप कथे आप सुनने हार आपे एक आप विस्तार।
2: जा तिस भावे ता सृष्टो पाए अपने भाणे लय समाए।
0: तुम ते पिने किछ होए आपन सूत सब जगत परोए।
2: जाको प्रभ जियो आप बुझाए सच नाम सोई जन पाए।
0: सो समदर्शी तत् का बेता नानक सगल सिष्ट का जेता।
2: जी जंत्र सबता कै हाथ दीन दयाल अनाथ को नाथ।
0: जिस राख है तिस कोई न मारे सो मुआ जिस मनो बिसारे।
2: तिस्ता जबर कहां को जाए सब सिरे एक निरंजन राए।
0: जी की जुग जा कै सुभात अंतर बाहर जानो साथ।
2: गुण दान बे अंत पार नानक दास दा बलिहार।
0: पूरन पूर रह दयाल सब ऊपर होवत कृपाल।
2: अपने करतब जाने आप अंतर जामी रहो ब्याप।
0: तत्पाले जी अनबो पात जो जो रचियो सुत सह त्यार।
2: जिस भावे तिस लय मिलाए भक्त करे हर के गुण गाए।
0: मन अंतर विश्वास कर मानिया करन हार नानक इक जानिया।
2: जन लागा हर एक नाए तिसकी आसन बिरथी जाए।
0: सेवो को सेवा बने आए हुक्म बूझ परम पद पाए।
2: इसते ऊपर नहीं विचार जाके मन बसिया निरंकार।
0: बंधन तोर पै निर्वैर अंदिन पूजे गुर के पैर।
2: यह लोक सुखिए पर लोक सुहेले नानक हर प्रभ आप मेले।
0: साध संग मिल करो आनंद गुण गावो परमानंद।
2: राम नाम तत् करो विचार दुर्लभ देह का करो उदार।
0: अमृत वचन हर की गुण गाओ प्रांत नुनकाए हे सुआओ।
2: आठ पहर प्रापी खुह नीरा मिटे अज्ञान बिन सहंदीरा।
0: सुन उपदेश हृदय बसावो मन इच्छा नानक फल पावो।
2: हलत पलत दोय लिहो सवार राम नाम अंतर उरतार।
0: पूरे गुर की पूरी दिखिया जिसमन बसै ते साच परीखिया।
2: मनता नाम जपो लिव लाए दुख दर्द मन ते पौ जाए।
0: सच व्यापार करो व्यापारी दरगह निभ खेप तुम्हारी।
2: टीका टीक रखो मन माही नानक बहुर न आवे जाहे।
0: इसते दूर कहा को जाए उबरे रख न हार ते आए।
2: निर्भौ जपै सगल भौ मिटै प्रभ कृपा ते प्राणी छुटै।
0: जिस प्रभ रखै तिस नाही दुख नाम जपत मन होवत सुख।
2: चिंता जाए मिटै अहंकार तिस जन को कोई न पहुंचन हार।
0: सिर ऊपर ठाडा गुरसूरा नानक ता कै कारज पूरा।
2: मत पूरी अमृत जाकी दृष्ट दर्शन पेखत उदरत श्रेष्ठ।
0: चरण कमल जाके अनूप सफल दर्शन सुंदर हर रूप।
2: धन सेवा सेवक परवान अंतर जामी पुरख प्रधान।
0: जिस मन बसे सोत निहाल ताके निकट न आवत काल।
2: अमर भय अमरा पद पाया साध संग नानक हर ध्याया।
0: सुख मनि सुख अमृत पब नाम भल जना कै मन विश्राम अठ बाई श्लोक।
2: ज्ञान अंजन गुरदिया अज्ञान अंधेर विनाश। हर कृपा ते संत भेटिया नानक मन प्रगास। सत नाम श्री वाहिगुरु अष्टपदी
0: संत संग अंतर प्रभ डीठा नाम प्रभु काला का मीठा।
2: सगल समिग्री एक स्कट माहे अनक रंग नाना दृष्टा है।
0: नौनद अमृत पब का नाम देही में इसका विश्राम।
2: सुन समाध अनहत नाद कह न जाई अचार्य ਸਾਜ ਬਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
2: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
2: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
2: ਇਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
2: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
2: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
2: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
2: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
2: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
2: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ
0: ਅਨਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲੈ ਮਿਲਾਏ
2: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
2: ਸਰਬ ਭੂਤ ਆਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
2: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
2: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
2: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
2: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
2: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
2: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
2: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
2: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
2: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
2: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
2: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
2: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
2: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
2: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
2: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
2: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
2: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
2: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
2: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
2: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
2: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
2: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
2: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
2: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
2: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
2: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
2: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹਿ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
2: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੂਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਇਤਿਹਾਸ ਦੇ ਉਸ ਪੰਨੇ ਨੂੰ ਵਾਚਣ ਦਾ ਯਤਨ ਕਰੀਏ ਜਿਸ ਪੰਨੇ ਤੇ ਸਿੱਖਾਂ ਦੇ ਰਾਜ ਦੀ ਗੱਲ ਹੈ, ਜਿਸ ਪੰਨੇ ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਹੰਦ ਨੂੰ ਫਤਿਹ ਕੀਤਾ ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਬੇਅੰਤ ਸਿੰਘਾਂ ਵੱਲੋਂ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਦਰਮਿਆਨ 1710 ਈਸਵੀ ਨੂੰ ਹੋਈ ਸੀ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਜਦੋਂ ਅਖੀਰ ਨਾਂਦੇੜ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਆਗੂ ਬਣਾ ਕੇ ਪੰਜਾਬ ਦੀ ਧਰਤੀ ਵੱਲ ਤੋਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਸਮਾਣਾ, ਸਢੌਰਾ, ਛੱਤ, ਬਨੂੜ ਤੋਂ ਇਹਨਾਂ ਰਸਤਿਆਂ ਤੋਂ ਹੁੰਦਿਆਂ ਹੋਇਆਂ ਸਰਹੰਦ ਵੱਲ ਚੜ੍ਹਾਈ ਕਰਦੀ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਘਰ ਕਰ ਗਈ ਸੀ ਕਿ ਸਰਹੰਦ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ, ਅਸੀਂ ਉਸ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਇਸ ਖਿਆਲ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਨੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਕੇ ਅਖੀਰ ਸਰਹੰਦ ਵੱਲ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਤੋਂ ਥੋੜ੍ਹੀ ਦੂਰ ਦੇ ਉੱਪਰ ਹੀ ਇੱਕ ਚੱਪੜ ਚਿੜੀ ਦਾ ਅਸਥਾਨ ਹੈ। ਇਹ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਨ ਤੇ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਚੱਪੜ ਚਿੜੀ ਦੇ ਸਥਾਨ ਤੇ ਹੁੰਦੀ ਹੈ। ਜਦੋਂ ਸਿੱਖ ਫੌਜਾਂ ਚੱਪੜ ਚਿੜੀ ਦੇ ਸਥਾਨ ਤੇ ਪਹੁੰਚੀਆਂ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਵੀ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਅਗਾਂਹ ਵੱਲ ਨੂੰ ਵਧਿਆ। ਇਤਿਹਾਸ ਦੇ ਅੰਦਰ ਇਹ ਵੀ ਜ਼ਿਕਰ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਬੇਅੰਤ ਹਾਥੀ ਸਨ, ਤੋਪਾਂ ਸਨ, ਭਾਵ ਕਿ ਵੱਖ ਵੱਖ ਤਰ੍ਹਾਂ ਦੀਆਂ ਫੌਜਾਂ ਵਜ਼ੀਰ ਖਾਂ ਦੀ ਫੌਜ ਦੇ ਵਿੱਚ ਸ਼ਾਮਲ ਸਨ। ਔਰ ਸਿੱਖ ਇਤਿਹਾਸ ਦੇ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਵਜ਼ੀਰ ਖਾਂ ਦੇ ਫੌਜ ਦੀ ਜੋ ਗਿਣਤੀ ਸੀ ਉਹ ਲਗਭਗ 20,000 ਦੇ ਤਕਰੀਬਨ ਸੀ। ਦੂਜੇ ਪਾਸੇ ਸਿੱਖਾਂ ਦੀ ਗਿਣਤੀ ਵੀ ਘੱਟ ਸੀ, ਗਿਣਤੀ ਦੇ ਪੱਖੋਂ ਵੀ ਥੋੜ੍ਹੇ ਸਨ। ਨਾ ਤੇ ਉਹਨਾਂ ਦੇ ਕੋਲ ਕੋਈ ਤੋਪਖਾਨਾ ਸੀ, ਨਾ ਹਾਥੀ ਸਨ। ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਕੇਵਲ ਇਹੀ ਗੱਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਾਉਣਾ। ਜ਼ਿਆਦਾ ਫੌਜ ਨਾ ਹੋਣ ਦੇ ਬਾਵਜੂਦ ਜਾਂ ਜ਼ਿਆਦਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੋਗ ਅਗਵਾਈ ਕਰਕੇ ਸਿੱਖਾਂ ਨੂੰ ਜਥਿਆਂ ਦੇ ਵਿੱਚ ਵੰਡ ਕੇ ਵਜ਼ੀਰ ਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ। ਔਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਇਸ ਫੌਜ ਦੀ ਨਿਗਰਾਨੀ ਕਰਨ ਦੇ ਲਈ ਇੱਕ ਉੱਚੇ ਸਥਾਨ ਤੇ ਬੈਠ ਜਾਂਦੇ ਨੇ। ਇਹ ਲੜਾਈ ਸਰਹੰਦ ਦੇ ਨੇੜੇ ਹੀ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਈਸਵੀ ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ, ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ, ਇੱਦਾਂ ਦੇ महान आगू जेड़े उस फौज दे विच लड़ रहे सन, जदों इन्हां ने अगां वध के एकदम मुगलां दीआं फौजां दे उपर धावा कीता ते इस लड़ाई दा पासा एकदम पलटिया और सिखां दा पलड़ा जेड़ा सी ओ इस लड़ाई दे विच भारू हो गया। जदों सिखां ने

0: ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ। ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ, ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਂ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਨ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਨ ਨੂੰ ਇੱਕ ਰੱਸੇ ਦੇ ਨਾਲ ਬੰਨ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ, ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
4: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
5: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच भी। स्पेशल ऑफर विच पाओ 3 किलो ऑस्ट्रेलिया टू इंडिया सिर्फ $295, 2 किलो इंडिया टू ऑस्ट्रेलिया सिर्फ $310, डिलीवरी सिद्धिक घर दे एड्रेस तक हुने डायल करो 0406 966 668 और विजिट shipglobal.au।

Home Run Radio Magic. Ahí

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji sun rahe samu srotiyan nu mere vallon Waheguru Ji ka khalsa, Waheguru Ji ki fateh. Main Didar Singh. Aao itihas de us panne nu vachan da yatan kariye, jis panne te sikhan de raj di gal hai. ਜਿਸ ਪੰਨੇ ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਹੰਦ ਨੂੰ ਫਤਿਹ ਕੀਤਾ ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਬੇਅੰਤ ਸਿੰਘਾਂ ਵੱਲੋਂ ਅਤੇ ਸੂਬਾ ਸਰਹੰਦ